0: ਯਾਰ ਵੇ ਪ੍ਰਿਆ ਦੇ ਸਖੀਆਂ ਨੂੰ ਕਹੀ ਨਾ ਦੇਈਆ
1: ਯਾਰ ਵੇ ਇੱਕ ਡੂ ਇੱਕ ਚਾੜ ਹਾਂ ਕਿਸ ਚੇਤੇ ਹੀਆ
0: ਇੱਕ ਡੂ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋ

ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ।

ਸੋ ਬਾਵੰਤੀ ਨਾਰ ਪਿਰਕੇ ਪਾਣੇ ਸਦਾ ਚੱਲੇ ਤਾਂ ਬਣਿਆ ਸਿੰਗਾਰਾ ਸਹਿਜ ਸੁਹਾਵੀ ਸਦਾ ਪਿਰ ਰਾਵੇ ਹਰ ਬਰ ਪਾਇਆ ਨਾਰ ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰਾ ਨਾਨਕ ਹਰ ਪਰਬ ਮੇਲੇ ਗੁਰ ਕੇ ਹਿਤ ਪਿਆਰ ਪੌੜੀ ਜਿਨਾ ਗੁਰ ਗੋਪਿਆ ਆਪਣਾ ਤੇ ਨਰ ਬਰਿਆਰੀ ਹਰ ਜਿਉ ਤਿਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਤਹ ਤਿਆਰੀ ਓਏ ਘਰ ਘਰ ਫਿਰੇ ਖੁਸ਼ੁੱਧ ਮਨ ਜਿਉ ਤਰਕਟ ਨਾਰੀ ਬਡਭਾਗੀ ਸੰਗਤ ਮਿਲੇ ਗੁਰਮੁਖ ਵਿਸਵ ਵਾਰੀ ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ ਸਲੋਕ ਮਹਲਾ ਤੀਜਾ ਗੁਰ ਸੇਵਾ ਤੇ ਮੁਖੋ ਪੁਜੇ ਫਿਰ ਦੁੱਖ ਨ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕੁਛ ਨਾ ਬਸਾਏ ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ ਨਾਨਕ ਹੋ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਪਾਏ ਮਹਲਾ ਤੀਜਾ ਬਿਨ ਸਬਦੇ ਸੁਧ ਨਾ ਹੋਵੇ ਜੇ ਅਨੇਕ ਕਰੇ ਸਿੰਗਾਰ ਫਿਰ ਕੀ ਸਾਰ ਨਾ ਜਾਣੇ ਦੂਜੇ ਪਾਏ ਪਿਆਰਾ ਸਾਖ ਸੁਧ ਸਾਖ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਹਿਣੀ ਹਰ ਹਰ ਨਾਮ ਤੇ ਆਏ ਹਰ ਉਚਰਾਂ ਹਰੇ ਉਚਰਾਂ ਹਰ ਲਾਹਾ ਲੈਣੀ ਜੋ ਜਪਦੇ ਜਪਦੇ ਹਰ ਹਰ ਦਿਨ ਸਰਾ ਤਿੰਨ ਹੂੰ ਕਰਵੈਣੀ ਜਿਨਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਹੂੰ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸਲੋਕ ਮਹੱਲਾ ਚੌਥਾ ਹਰ ਦਰਸ਼ਨ ਸਿਉ ਪ੍ਰੀਤ ਹੈ ਹਰ ਦਰਸ਼ਨ ਕੋ ਮੇਤ ਹਰ ਦਰਸ਼ਨ ਕੇ ਬਸ ਹੈ ਜਿਉ ਜੰਤੀ ਕੇ ਬਸ ਜੰਤਾ ਹਰ ਕੇ ਦਾਸ ਹਰ ਧਿਆਇਂਦੇ ਕਰ ਕ੍ਰਿਏ ਕਰ ਪ੍ਰੀਤਮ ਸਿਉ ਨੇਹੋ ਕਿਰਪਾ ਕਰਕੇ ਸੁਨੋ ਪ੍ਰਭ ਜਾ ਸਭ ਜਗ ਮੈਂ ਵਰਸੇ ਮੇਹੋ ਸੋ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਪਾਵਦੀ ਜਾਂ ਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਧਿਆਇਂਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸਾਚੇ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਹਰ ਰਸ ਰਸਨ ਰਸਾਈ ਪੌੜੀ ਰਹਿਣ ਦਿਨ ਸਪਰਬਾਤ ਤੂੰ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਤੇ ਆਵਣਾ ਤੂੰ ਦਾਤ ਦਤਾਰ ਤੇਰਾ ਦਿੱਤਾ ਕਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਾਂ ਨਾਨਕ ਸਦਬਲੇ ਆਰੇ ਬਲ ਬਲ ਜਾਵਣਾ ਸਲੋਕ ਮਹਲਾ ਚੌਥਾ ਅੰਤਰ ਗਿਆਨ ਪਈ ਮਤ ਮਾਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਜਾ ਕਰ ਜਾਣੇ ਕਪਟੇ ਖਪੇ ਕਪਾਏ ਸਤਿਗੁਰ ਕਾ ਪਾਣਾ ਚਿਤ ਨਾ ਆਵੈ ਆਪਣੇ ਸੁਆਏ ਫਿਰਾਈ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹੇ ਵਿਆਪੇ ਦੂਜੇ ਪਾਏ ਮਨੂਆਂ ਤੇ ਨਾਹੀ ਅੰਦਨ ਜਤ ਕਹੇ ਦਿਨ ਰਾਤੀ ਉਮੇ ਖਪੇ ਖਪਾਏ ਅੰਤਰ ਲੋਭ ਮਹੰਗ ਵਾਰਾ ਤਿਨ ਕੇ ਨਿਕਟ ਨਾ ਕੋਈ ਜਾਏ ਉਹ ਆਪ ਦੁਖੀ ਜੋ ਸੁਖ ਕਬੂ ਨਾ ਪਾਵੈ ਜਨਮ ਮਰੇ ਮਰ ਜਾਏ ਨਾਨਕ ਬਖਸ਼ ਲਏ ਪਰਵ ਸਾਚਾ ਜੇ ਗੁਰਚਰਨੀ ਚਿਤ ਲਾਏ ਪੌੜੇ ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ ਸਹੀ ਵਿਚੱਖਣ ਜੰਤ ਜਿਨੇ ਹੱਤਿਆਇਆ ਅੰਮ੍ਰਿਤ ਨਾਮ ਨਿਧਾਨ ਪੂਜਨ ਕਾਇਆ ਸੰਤ ਜਿਨਾਂ ਕੀ ਧੂਰ ਮਸਤਕ ਲਾਇਆ ਨਾਨਕ ਪਏ ਪਨੀਤ ਹਰ ਤੀਰਥ ਨਾਇਆ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੇ ਨਾਮ ਪੜੇ ਨਾਮ ਲਹੇ ਰਹੇ ਲਿਵਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਲਾਏ ਸਤਿਗੁਰ ਮਿਲੀਏ ਨਾਮ ਉਪਜੇ ਤਿਸਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਪਰਮ ਪਰਮਿਆ ਕਰ ਛੂਟ ਗਿਆ ਉਸ ਪਿੱਛੇ ਬੱਜੇ ਪਕੜੀ ਮੋਹ ਕਾਲਾ ਅੱਗੇ ਪਿਆ ਉਸ ਅਰਲ ਵਰਲ ਮੋਹੋਂ ਨਿਕਲੇ ਨਿਤ ਚੱਗੂ ਉਸ ਉੱਠਦਾ ਮੂਆ ਕਿਆ ਹੋਵੇ ਕਿਸੇ ਦੇ ਕੀਤੇ ਜਾਂ ਤੁਰ ਕਿਰਤ ਉਸਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨ ਭਾਵੇ ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ ਜੈਸਾ ਕਰੇ ਜੈਸਾ ਕੋਈ ਕਰੇ ਤੈਸਾ ਕੋਈ ਪਾਵੈ ਇਹੋ ਬ੍ਰਹਮ ਵਿਚਾਰ ਹੋਵੇ ਦਰ ਸਾਚੇ ਅੱਗੋਂ ਦੇ ਜਨ ਨਾਨਕ ਅੱਖ ਸੁਣਾਵੈ ਪੌੜੀ ਗੁਰ ਸੱਚੇ ਬੱਧਾ ਤੇ ਉਹ ਰਖਬਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਨੀ ਮਨ ਰਤੈ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਤੇ ਗੁਰ ਕੇ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੈ ਨਾਨਕ ਸਦ ਬਲਿਆਰ ਜਿਸ ਗੁਰ ਕੇ ਗੁਣ ਇੱਤੇ ਸਲੋਕ ਮਹੱਲਾ ਪਹਿਲਾ
ਤਾਂ ਕਿ ਰਜਾਈ ਲਿਖਿਆ ਪਾਏ ਅਬ ਕੇ ਅਕੀਜੇ ਪਾਂਡੇ ਹੁਕਮ ਹੁਆ ਹਾਸਲ ਤਦੇ ਹੋਏ ਨਿਬੜਿਆ ਹੰਡੇ ਜੀ ਕਮਾਦੇ ਮਹੱਲਾ ਦੂਜਾ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੇ ਪੌੜੀ ਸਭੇ ਗੱਲਾਂ ਪਾਪ ਥਾਠ ਬਹਾਲੀਆਂ ਨਾ ਆਪੇ ਰਚਨ ਰਚਾਏ ਆਪੇ ਹੀ ਕਾਲੀਆਂ ਨਾ ਆਪੇ ਜੰਤ ਪਾਏ ਆਪ ਪਿਰਤ ਪਾਲੀਆਂ ਨਾ ਦਸ ਰੱਖੇ ਕੰਠ ਲਾਏ ਨਦਰ ਨਿਹਾਲੀਆਂ ਨਾ ਨਾਨਕ ਭਗਤਾਂ ਸਦਾ ਆਨੰਦ ਭਾਉ ਦੂਜਾ ਜਾਲੀਆਂ ਨਾ ਸਲੋਕ ਮਹੱਲਾ ਤੀਜਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੇ ਸਦਾ ਸਦਾ ਬੜਿਆਈਆਂ ਦੇਨ ਪਛੋ ਤਾਏ ਹੂੰ ਹਰ ਕੇ ਸਦ ਬਲਿਆਰ ਨੇ ਜਿਤ ਸੇਵੀਏ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹੂੰ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਇਨ ਤੇ ਨਿਜ ਕਰ ਵਾਸ ਹੈ ਜੁਗ ਜੁਗ ਸੂਬਾ ਹੋਏ ਪੌੜੀ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਧ ਬਿਨੇ ਵਰਨਾ ਕੋਏ ਤੁਧ ਆਪੇ ਸਿਰਸ ਜਿਨ ਆਪੇ ਫਨ ਗੋਏ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਏ ਬੜਿਆਈ ਗੁਰਮੁਖ ਦੇਸ ਪ੍ਰਭ ਹਰ ਪਾਵੈ ਸੋਏ ਗੁਰਮੁਖ ਨਾਨਕ ਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰ ਸੋਈ ਸੋਧਾ ਰਾਗ ਸੂਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਓਂਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਏ ਲੈ ਜਾਰੇ ਓਏ ਲੈ ਗਾਢੇ ਤੇਰੀ ਗੱਤ ਦੂਹੋ ਨਾ ਪਾਏ ਮਨ ਰੇ ਸੰਸਾਰ ਅੰਧ ਬਹਿਰਾ ਚੌਂ ਦਿਸ ਪਸਰਿਓ ਹੈ ਜਮ ਜੇਵਰਾ ਰਾਮ ਕਵਿਤ ਪੜੇ ਪੜ ਕਵਿਤਾ ਮੂਏ ਕਪੜ ਗਦਾਰੇ ਜਾਈ ਜਟਾ ਤਾਰ ਤਾਰ ਜੋਗੀ ਮੂਏ ਤੇਰੀ ਗੱਤ ਇਨਹੇ ਨਾ ਪਾਏ ਦਰਬ ਸੰਚ ਸੰਚ ਰਾਜੇ ਮੂਏ ਗਡਲੈ ਕੰਚਨ ਭਾਰੀ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇ ਕਨਾਰੀ ਰਾਮ ਨਾਮ ਬਿਨ ਸਭੇ ਬਿਗੁੱਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨਗਤ ਪਾਈ ਕਹੇ ਉਪਦੇਸ਼ ਕਬੀਰਾ ਜਬ ਜਰੀਏ ਤਬ ਹੋਏ ਭਸਮ ਤਨ ਰਹੇ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਤ ਹੈ ਤਨ ਕੀ ਇਹ ਬਿਡਾਈ ਕਾਹੇ ਪਹੀਆ ਫਿਰ ਤੋ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦਤਾ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਰਾਮ ਜਿਉ ਮਦਮਕੀ ਤਿਉ ਸਟੂਰ ਰਸ ਜੋਰ ਜੋਰ ਤਨ ਕੀਆ ਮਰਤੀ ਵਾਰ ਲਿਹੋ ਲਿਹੋ ਕਰੀਏ ਭੂਤ ਰਹਿਣ ਕਿਉਂ ਦੀਆ ਦੇਰੀ ਰੋ ਬਰੀ ਨਾਰ ਸੰਗ ਪਈ ਆਗੇ ਸਜਨ ਸਹੇਲਾ ਮਰ ਘੱਟ ਲੋ ਸਭ ਲੋਕ ਕਟੰਬ ਪਿਓ ਆਗੇ ਹੰਸ ਕਹਿਲਾ ਕਹਿ ਤਕਵੀਰ ਸੁਨੋ ਰੇ ਪ੍ਰਾਣੀ ਪਰੇ ਕਾਲ ਕਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉ ਨਲਨੀ ਭਰਮ ਸੂਆ ਵੇਦ ਪ੍ਰਾਣ ਸਭੇ ਮਤ ਸੁਣ ਕੇ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਕ ਸਿਆਨੇ ਉਠ ਪੰਡਿਤ ਪੈ ਚਲੇ ਨਿਰਾਸਾ ਮਨ ਰੇ ਸਰਿਓ ਨਾ ਏਕੇ ਕਾਜਾ ਪਿਓ ਨਾ ਭਜਿਓ ਨਾ ਰਗਪਤ ਰਾਜਾ ਰਾਮ ਬਨਖੰਡ ਜਾਏ ਜੋਗ ਤਪ ਕਿਨੋ ਕੰਧ ਮੂਲ ਚੁਨਖਾਇਆ ਨਾਦੀ ਬੀਦੀ ਸਬਦੀ ਮੋਨੀ ਜਮਤੇ ਜਮ ਕੇ ਪਟੇ ਲਿਖਾਇਆ ਭਗਤ ਨਾਰਦੀ ਰਿਦੇ ਨਾ ਆਈ ਕਾਸ਼ ਕੁਛ ਤਨਕ ਦੀਨਾ ਰਾਗ ਰਾਗਨੀ ਪਿੰਡ ਹੋਏ ਬੈਠਾ ਉਨ ਹਰ ਪਹਿ ਕਿਆ ਲੀਨਾ ਪਰਿਉ ਕਾਲ ਸਭੇ ਜਗ ਉਪਰ ਮਹਿ ਲਿਖੇ ਪਰਮ ਗਿਆਨੀ ਕੌ ਕਬੀਰ ਜਨ ਪਹੇ ਖਾਲਸੇ ਪ੍ਰੇਮ ਭਗਤ ਜੈ ਜਾਨੇ ਘਰ ਦੂਜਾ ਦੁੱਧ ਰੋਚਨ ਪੀਖਾਂ ਹੂੰ ਅਰਬਿਨ ਔਰ ਨਾ ਦੇਖਾਂ ਨੈਣ ਰਹੇ ਰੰਗ ਲਾਏ ਅਬ ਬਹਿ ਗੱਲ ਕਹਿ ਨਾ ਜਾਏ ਹਮਰਾ ਭਰਮ ਗਿਆ ਪਉ ਭਾਗਾ ਜਬ ਰਮ ਨਾਮ ਚਿਤ ਲਾਗਾ ਰਾਮ ਜਬ ਰਾਮ ਨਾਮ ਚਿਤ ਲਾਗਾ ਰਾਮ ਬਾਜੀਗਰ ਡੰਕ ਬਜਾਏ ਸਭ ਖਲਕ ਤਮਾਸੇ ਆਏ ਬਾਜੀਗਰ ਸਵੰਗ ਸਕੇਲਾ ਆਪਣੇ ਰੰਗ ਰਵੇ ਅਕੇਲਾ ਕਥਨੀ ਕਹਿ ਭਰਮ ਨ ਜਾਈ ਸਭ ਕਥ ਕਥ ਰਹੀ ਲੁਕਾਈ ਜਾਂ ਕੋ ਗੁਰਮੁਖ ਆਪ ਬਜਾਈ ਜਾਂ ਤਾਂ ਕੇ ਹਿਰਦੇ ਰਿਹਾ ਸਮਾਏ ਗੁਰ ਕਿੰਚਨ ਕਿਰਪਾ ਕਿੰਨੀ ਸਭ ਤਨ ਮਨ ਦੇ ਹਰ ਲੀਨੀ ਕਹੇ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ ਜਨ ਕੇ ਨਿਭਗੰਦੂਤ ਕੇ ਠਾਡਾ ਸਮੁੰਦ ਵਿਲੋਭਨ ਕੋ ਮਾਟਾ ਤਾਂ ਕੀ ਹੋ ਵਿਲੋਭਨ ਹਾਰੀ ਕਿਉਂ ਮੀਟੇ ਗੋ ਸ਼ਾਸ਼ਤ ਵਾਰੇ ਚੇਰੀ ਤੂੰ ਰਾਮ ਨ ਕਰਸ ਪਤਾਰਾ ਜਗ ਜੀਵਨ ਪ੍ਰਾਨ ਅਧਾਰਾ ਰਾਮ ਤੇਰੇ ਗਲੇ ਤੋ ਪਗਵੇਰੀ ਤੂੰ ਘਰ ਘਰ ਮਈਆ ਫੇਰੀ ਤੂੰ ਅਜੋ ਨਚੇਤ ਸਚੇਰੀ ਤੂੰ ਜਮ ਬਪਰੀ ਹੈ ਹੇਰੀ ਪ੍ਰਭ ਕਰਨ ਕਰ ਅਵਨਹਾਰੀ ਕਿਆ ਚੇਰੀ ਹੱਥ ਵਿਚਾਰੀ ਸੋਏ ਸੋਈ ਜਾਗੇ ਜਿਤ ਲਾਈ ਤਿਤ ਲਾਗੇ
ਚੇਰੀ ਤੂੰ ਚੇਰੀ ਤੈ ਸਮਤ ਕਹਾਂ ਤੇ ਪਾਏ ਜਾਂ ਤੇ ਭਰਮ ਕੀ ਲੀਕ ਮਟਾਈ ਸੋ ਰਸ ਕਬੀਰੇ ਜਾਣਿਆ ਮੇਰੋ ਗੁਰ ਪ੍ਰਸਾਦ ਮਨ ਮਾਨਿਆ ਜੈ ਵਾਜਨ ਜੀਆ ਜਾਏ ਜੋ ਮਿਲੇ ਤਕਾਲ ਕਾਏ ਸਦ ਜੀਵਨ ਭਲੋ ਕਹਾਏ ਮੂਹੇ ਬਿਨ ਜੀਵਨ ਨਾਹੇ ਅਬ ਕਿਆ ਕਥੀਏ ਗਿਆਨ ਵਿਚਾਰਾ ਨਿਜ ਨਿਰਖਤ ਗਤ ਬੇਵਾਰਾ ਰਾਵ ਕਸ ਕੁਮਕ ਚੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਵਸਾਇਆ ਜਾਚਕ ਜਨ ਦਾਤਾ ਪਾਇਆ ਸੋ ਦੀਆ ਨ ਜਾਈ ਖਾਇਆ ਛੋੜਿਆ ਜਾਏ ਨਮੁਕਾ ਔਰ ਨਪਹਿ ਜਾਨਾ ਚੁਕਾ ਜੋ ਜੀਵਨ ਮਰਨਾ ਜਾਣੇ ਸੋ ਪੰਚ ਸੈਲ ਸੁਖ ਮਾਨੇ ਕਬੀਰੇ ਸੋ ਤਨ ਪਾਇਆ ਹਰ ਪੇਟ ਤੇ ਆਪ ਮਿਟਾਇਆ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਿਜਨ ਮਿਲਿਓ ਸੋਈ ਹਰ ਕਾ ਨਾਮ ਨ ਜਪ ਸਗਵਾਰਾ ਕਿਆ ਸੋਚੇ ਵਾਰੰਗਵਾਰਾ ਰਹਾਓ ਅੰਧਿਆਰੇ ਦੀਪਕ ਜਈਐ ਇੱਕ ਬਸਤ ਗੋਚਰ ਲਈਐ ਬਸਤ ਗੋਚਰ ਪਾਈ ਕਟ ਦੀਪ ਕਰਿਆ ਸਮਾਏ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਕ ਨਾ ਭਤੀਜੇ ਨਾ ਭਤੀਜੇ ਤੋ ਕਿਆ ਕੀਜੈ ਹਿਰਦੇ ਕਪਟ ਮੁਖ ਗਿਆਨੇ ਝੂਠੇ ਕਹਾਂ ਬਲੋ ਪਸਪਾਨੇ ਕਾਇਆ ਮਾਝ ਸੁਕਾਉਣ ਗੁਨਾ ਜੋ ਘਟ ਪੀਤਰ ਹੈ ਮਲਨਾ ਰਾਮ ਲੋਕੀ 68 ਤੀਰਥ ਨਾਏ ਕੌਰਾ ਪਨ ਤੋ ਨਾ ਜਾਏ ਕਹੇ ਕਬੀਰ ਵਿਚਾਰੀ ਭਵ ਸਾਗਰ ਤਾਰ ਮਰਾਰੀ ਸੁਗਰਟ ਓਂਕਾਰ ਸਤਿਗੁਰ ਪ੍ਰਸਾਦ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ ਸੁਤ ਦਾਰਾ ਪੈ ਅਣ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੰਤਨ ਵੀਰਾ ਤੇਰੇ ਜੀ ਪਹਿ ਲੀਜੇ ਰਾਮ ਛਿਨ ਛਿਨ ਤਨ ਸ਼ੀਜੇ ਜਰਾ ਜਨਾਵੈ ਤਬ ਤੇਰੀ ਓਟ ਓਕ ਕੋਈ ਪਾਣੀ ਹੋ ਨਾ ਪਾਵੈ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੇ ਨਾਮ ਕੇ ਨਾ ਜਪਹਿ ਸਵੇਰਾ ਸੰਤੋ ਮਨ ਪਵਨੇ ਸੁਖ ਬਨਿਆ ਕਿਛ ਯੋਗ ਪ੍ਰਾਪਤ ਗਨਿਆ ਰਾਮ ਗੁਰ ਗਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਹ ਲੀਏ ਦਰਵਾਜੇ ਬਾਜ਼ੀ ਲਿਆ ਨਦ ਵਾਜੇ ਕੁਮ ਕਮਲ ਜਲ ਭਰਿਆ ਜਲ ਮੀਟਿਆ ਉਬਾ ਕਰਿਆ ਕਹ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਰਾਗ ਸੋਰਠ ਭੁੱਖੇ ਭਗਤ ਨ ਕੀਜੇ ਜੈ ਮਾਲਾ ਆਪਣੀ ਲੀਜੇ ਹੂੰ ਮੰਗੂ ਸੰਤਨ ਦੇਨਾ ਮੈਂ ਨਾਹੀਂ ਕਿਸੇ ਕਾ ਦੇਨਾ ਮਾਧੋ ਕੈਸੀ ਬਨੇ ਤੁਮ ਸੰਗੇ ਆਪਣ ਦੇਹੋ ਤੁਲੇ ਬੋ ਮੰਗੇ ਰਾਮ ਦੋ ਸਿਰ ਮੰਗੂ ਚੂਨਾ ਪਾਉ ਕਿਉ ਸੰਗਲੂਨਾ ਅਧ ਸਿਰ ਮੰਗੂ ਦਾਲੇ ਮੁਖ ਦੋਨੋ ਭਗਤ ਜਵਾਲੇ ਖਾਟ ਮੰਗੂ ਚਪਾਈ ਸਿਰ ਹਾਨਾ ਅਵਰਤ ਲਾਈ ਉੱਪਰ ਕੋ ਮੰਗੂ ਖੀਦਾ ਤੇਰੇ ਭਗਤ ਕਰੇ ਜਨ ਥੀਦਾ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਪੱਬੋ ਕਹੇ ਕਬੀਰ ਮਨ ਮਾਨਿਆ ਤੋ ਹਰ ਜਾਣਿਆ ਰਾਗ ਸੋਰਠ ਬਾਣੀ ਭਗਤ ਨਾਮਦੇਵ ਜੀ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਬ ਦੇਖਾ ਤਬ ਗਾਵਾਂ ਤੋ ਜਨ ਤੀਰਜ ਪਾਵਾਂ ਨਾਦ ਸਮਾਈ ਲਿਓ ਰੇ ਸਤਿਗੁਰ ਭੇਟ ਲੇ ਦੇਵਾ ਰਾਮ ਜੈ ਚਿਲਮਿਲ ਕਾਰਦ ਸੰਤਾ ਤੈ ਅਨਹਦ ਸ਼ਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕਮਲ ਕੋਠੜੀ ਚਮਕਾਰ ਬੀਜਲ ਤੇ ਹੀ ਨੇਰੇ ਨਾਹੀਂ ਦੂਰ ਨਿਜਾਤ ਮੇਰਿਆ ਭਰਪੂਰਾ ਜੈ ਅਨਹਤ ਸੂਰਜ ਆਰਾ ਦੈ ਤੈ ਦੀਪਕ ਚਲੇ ਸਹਿਸ਼ਾਰਾ ਗੁਰ ਪ੍ਰਸਾਦੀ ਜਾਨਿਆ ਜਨ ਨਾਮਾ ਸਹਿਜ ਸਮਾਨਿਆ ਘਰ ਚੌਥਾ ਸੁਰਟ ਪਾੜ ਪ੍ਰੂਸ਼ਣ ਪੂਛ ਲੈ ਨਾਮਾ ਕਹਿ ਪਹਿਚਾਨ ਸ਼ਵਾਈ ਹੋ ਤੋ ਪਹਿ ਦੁਗਣੀ ਮਜੂਰੀ ਦੇਵੋ ਮੋਕੋ ਬੇਡੀ ਦਿਓ ਬਤਾਈ ਹੋ ਰਿਵਾਈ ਬੇਡੀ ਦੇ ਨ ਜਾਏ ਦੇਖ ਬੇਡੀ ਰਿਹੋ ਸਮਾਏ ਹਮਾਰੇ ਬੇਡੀ ਪ੍ਰਾਣ ਅਧਾਰਾ ਰਹਾਉ ਬੇਡੀ ਪ੍ਰੀਤ ਮਜੂਰੀ ਮੰਗੇ ਜੋ ਕੋ ਸ਼ਾਨ ਸ਼ਭਾਵੈ ਹੋ ਲੋਕ ਕੰਭ ਸਬੂ ਤੇ ਤੋਰੇ ਤੋ ਆਪਣ ਬੇਡੀ ਆਵੈ ਹੋ ਐਸੋ ਬੇਡੀ ਵਰਨ ਸਾਕੂ ਸਭ ਅੰਤਰ ਸਭ ਠਾਈ ਹੋ ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿ ਨ ਜਾਈ ਹੋ ਬੇਡੀ ਕੇ ਗੁਣ ਸੁਣਦੀ ਬਾਈ ਜਲਤ ਬਾਦ ਤਰੂ ਥਾਪਿਓ ਨਾਮੇ ਕੇ ਸੁਆਮੀ ਸੀ ਬਹੂਰੀ ਲੰਕ ਭਵੀਕਨ ਆਪਿਓ ਸੋਰਟ ਘਰ ਤੀਜਾ ਅਨਮੜਿਆ ਮੱਦਲ ਬਾਜੇ ਬਿਨ ਸਾਵਨ ਕਨਹਰ ਗਾਜੇ ਬਾਦਲ ਬਿਨ ਵਰਖਾ ਹੋਏ ਜੋ ਤਤ ਵਿਚਾਰੇ ਕੋਏ ਮੋਕੋ ਮਿਲਿਓ ਰਾਮ ਸਨੇਹੀ ਜੇ ਮਿਲੀਏ ਦੇਸ ਦੇਹੀ ਰਾਮ ਮਿਲ ਪਾਰਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਪਾਓ ਪਿਆ ਪਰਮ ਭਾਗਾ ਗੁਰ ਪੁੱਛੇ ਮਨ ਪਤਿਆਗਾ
ਜਲ ਪੀਤਰ ਕੁੰਭ ਸਮਾਨਿਆ, ਸਭ ਰਾਮ ਇੱਕ ਕਰ ਜਾਣਿਆ, ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੇ ਤਤ ਪਛਾਨਿਆ, ਰਾਗ ਸੂਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਬ ਹੋਤੇ ਤਬ ਤੂੰ ਨਾਹੀਂ, ਅਬ ਤੂੰ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ, ਉਦਤ ਜਲ ਕੇਵਲ ਜਲ ਮਾਹੀ, ਮਾਧਵੇ ਕਿਆ ਕਹੀਏ ਪਰਮ ਐਸਾ, ਐਸਾ ਜੈਸਾ ਮਾਨੀਏ ਹੋਏ ਨ ਤੈਸਾ, ਰਾਮ ਨਰਪਤੇ ਇੱਕ ਸਗਸਨ ਸੋਇਆ, ਸੁਪਨੇ ਪਿਆ ਭਖਾਰੀ, ਅਸ਼ਤ ਰਾਜ ਬਿਛਰਤ ਦੁਖ ਪਾਇਆ, ਸੋਗਤ ਪਹਿ ਹਮਾਰੀ, ਰਾਜ ਪਿਹੰਗ ਪ੍ਰਸੰਨ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨਕ ਅਨਕ ਕੰਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਆਇਆ, ਸਰਬੇ ਇਕ ਨੇਕੇ ਸੁਆਮੀ, ਸਭ ਘਟ ਪੁਗਵੇ ਸੋਈ, ਕਹਿ ਰਵਿਦਾਸ ਹੱਥ ਦਪੈ ਨੇਰੇ, ਸਹਿਜੇ ਹੋਏ

ਆਦਮੀ ਹਾਂ ਇਕਦਮੀ ਮੋਹਲਤ ਮੋਹਤ ਨਾ ਜਾਨਾ ਨਾਨਕ ਬਿਨ ਵੇ ਤਿਸੇ ਸਰੇਵੋ ਜਾਂ ਕੇ ਜੀ ਪਰਾਨਾ ਅੰਧੇ ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨਾ ਰਾਉ ਸਾਸ ਮਾਸ ਸਭ ਜੀਓ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਹਿਬ ਰੇਵ ਕਹਿਤੇ ਸੱਚੇ ਪਰਵਿਦਗਾਰਾ ਜੇ ਤੂੰ ਕਿਸੇ ਨਾ ਦੇਈ ਮੇਰੇ ਸਾਹਿਬਾ ਕਿਆ ਕੋ ਕੱਢੇ ਗਹਿਣਾ ਨਾਨਕ ਬਿਨ ਵੇ ਸੁਖ ਛਪਾਈਏ ਪੁਰਬ ਲਿਖੇ ਕਾ ਲੈਣਾ ਨਾਮ ਖਸੋਂ ਕਾ ਚੇਤਨ ਕਈਆ ਕਪਟੀ ਕਪਟ ਕਮਾਣਾ ਜਮ ਦੁਆਰ ਜਾ ਪਕੜ ਚਲਾਇਆ ਚੱਲਦਾ ਪਛਤਾਣਾ ਜਬ ਲਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਪਾਲ ਰਹੇ ਹਮ ਰਹਿ ਨ ਪਾਇਆ ਜੀਵਤ ਆ ਮਰ ਰਹੀਏ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਉ ਸਿਬਰੀ ਸਿਬਰਿਆ ਨਹੀਂ ਜਾਏ ਤਪੇ ਆਉ ਜੀੜਾ ਬਿਲਾਏ ਸਿਰਜ ਸਵਾਰੇ ਸਾਚਾ ਸੋਏ ਤਿਸ ਬਿਸਰੀਏ ਚੰਗਾ ਕਿਉਂ ਹੋਏ ਹਿਕਮਤ ਹੁਕਮ ਨ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰਾਮ ਬੱਕਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਲੋਕ ਪਤੀਨੇ ਨਾ ਪਤ ਮਾਇਆ ਪਾਏ ਲੋਕ ਪਤੀਨੇ ਨਾ ਪਤ ਹੋਏ ਤਾਂ ਪਤ ਰਹੇ ਰਾਖੇ ਜਾ ਸੋਏ ਜੈ ਦੇਖਾਂ ਤੈ ਰਿਹਾ ਸਮਾਏ ਤੁਦ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸਨੂੰ ਬਖਸੇ ਸਾਚਾ ਸੋਏ ਹੁਣ ਉੱਠ ਚੱਲਣਾ ਮੁੱਤ ਕੇ ਕਾ ਤਾਲ ਕਿਆ ਮੂੰਹ ਦੇਸਾਂ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਬਿਨ ਨਦਰੀ ਨਾਨਕ ਨਹੀਂ ਕੋਏ ਧਨਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੇ ਰਹੇ ਲਿਵਲਾਏ ਆਤਮਾ ਪਰਮਾਤਮਾ ਇੱਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰੇ ਗੁਰਪ੍ਰਸਾਦੀ ਪਾਇਆ ਜਾਏ ਹਰ ਸਿਉ ਚਿਤ ਲਾਗੇ ਫਿਰ ਕਾਲ ਨਾ ਖਾਏ ਰਹਾਉ ਸੱਚ ਸਿਮਰੀਏ ਹੋਵੇ ਪਰਗਾਸ ਤਾਂ ਤੇ ਵਿਖਿਆ ਮੈਂ ਰਹੇ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿਚੇ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਓ ਤੇ ਸਿਆਗੇ ਧਰੇ ਸਾਹਿਬ ਭਾਵੇ ਸੋ ਪਰਵਾਨ ਸੋ ਸੇਵਕ ਦਰ ਗੈ ਪਾਵੇ ਮਾਨ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮਤੇ ਕੈਸਾ ਡਰੇ ਪੰਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਧਰੇ ਪਿਆਰ ਤਾਂ ਕੋ ਪਾਵੇ ਮੁਖ ਦੁਆਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਧਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਵਿਕਾਰ ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਹਿਲਾਏ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਬਾਜੇ ਪਵਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਪੇ ਸਵਾਦ ਸਭਾ ਕਾਲਕ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗੇ ਵੈਸਣ ਨਾਈ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਿਤ ਤਾਰ ਧਨਾਸਰੀ ਮਹੱਲਾ ਪਹਿਲਾ ਚੋਰ ਚਲਾਏ ਚੇਤਨ ਭੀਜੇ ਜੇ ਬਦੀ ਕਰੇ ਤਾਂ ਤਸ ਨਸ਼ੀਜੇ ਚੋਰ ਕੀ ਆਮਾ ਭਰੇ ਨ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਧੇ ਕੁੱਤੇ ਕੜਿਆਰ ਬਿਨ ਬੋਲੇ ਬੁੱਝੀਏ ਸਚਿਆਰ ਰਾਮ ਚੋਰ ਸਿਆਲਿਓ ਚੋਰ ਸਿਆਣਾ ਕੋਟੇ ਕਾ ਮੂਲ ਇੱਕ ਦਗਾਣਾ ਜੇ ਸਾਤ ਰਖੀਏ ਦੀਜੇ ਰਲਾਏ ਜਾਂ ਪਰਖੀਏ ਖੋਟਾ ਹੋਏ ਜਾਏ ਐਸਾ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜਾ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਕਾਏ ਜੇ ਹੀ ਸੁਰਤ ਤੇ ਰਾਏ ਜਾਏ ਜੇ ਸਭ ਕੂੜੀਆਂ ਕੂੜ ਕਬਾੜ ਭਾਵੇ ਸਭ ਆਖੋ ਸੰਸਾਰ ਤੁਦ ਭਾਵੇ ਤਾਂ ਦੀ ਪ੍ਰਵਾਨ ਨਾਨਕ ਜਾਣੇ ਜਾਣ ਸੁਜਾਨ ਧਨਾਸਰੀ ਮਹੱਲਾ ਪਹਿਲਾ ਕਾਇਆ ਕਾਗਜ਼ ਮਨ ਪਰਵਾਣਾ ਸਿਰ ਕੇ ਲੇਖ ਨ ਪੜੇ ਆਣਾ ਦਰਗਹਿ ਘੜੀਏ ਤੀਨੇ ਦੇਖ ਕੋਟਾ ਆਵ ਕਾਮਨਾ ਬੈ ਬੇਖਾ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਆਵੇ ਜੀ ਕਾਏ ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਬੰਧ ਸੋ ਜੋਗੀ ਜੋ ਜੁਗਤ ਪਛਾਣੇ ਗੁਰਪ੍ਰਸਾਦੀ ਕੋ ਜਾਣੇ ਕਾਜੀ ਜੋ ਸੋ ਉਲਟੀ ਕਰੇ ਗੁਰਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਧਰੇ ਸਗਲੇ ਕੁਲ ਤਾਰੇ ਦਾਨ ਸੰਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਕੋਵੈ ਫੜਿਆ ਬੂਝੇ ਸੋ ਪਰਵਾਨ ਜਿਸ ਸਿਰ ਦਰਗਹਿ ਕਾ ਨਿਸ਼ਾਨ ਧਨਾਸਰੀ ਮਹੱਲਾ ਪਹਿਲਾ।

ਜਾਕੇ ਕਰ ਕਿਰਪਾ ਮੇਰੇ ਦੀਨ ਦਿਆਲ। ਆਪਣਾ ਨਾਮ ਦੇਹੁ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ। ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ। ਜਿਸਕੇ ਕਰਮ ਲਿਖਿਆ ਤੁਰ ਕਰ ਤੇ ਨਾਨਕ ਜਨ ਕੇ ਪੂਰਨ ਕਾਮ। ਤਨਾ ਸ੍ਰੀ ਮਹਲਾ ਪੰਜਵਾਂ ਜਨ ਕੀ ਕੀਨੀ ਪਾਰ ਬ੍ਰਹਮ ਸਾਰ। ਨਿੰਦਕ ਟਿਕਨ ਨ ਪਾਵਨ ਮੂਲੇ ਊੜ ਗਏ ਬੇਕਾਰ। ਰਹਾਉ ਜੈ ਜੈ ਦੇਖੋ ਤੈ ਤੈ ਸੁਆਮੀ ਕੋਈ ਨ ਪਹੁੰਚਣ ਹਾਰ। ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤਸ਼ਾਰ। ਕਰਨ ਹਾਰ ਖਵਾਲਾ ਹੁਆ ਕਰਨ ਹਾਰ ਖਵਾਲਾ ਹੋਆ ਜਾਂ ਕਾ ਅੰਤ ਨ ਪਾਰਾ ਵਾਰ। ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ। ਤਨਾ ਸ੍ਰੀ ਮਹਲਾ ਪੰਜਵਾਂ ਕਰ ਨੌਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਚਰਨ ਸਨ ਗੋਬਿੰਦ ਦੁਖ ਪੰਜਨਾ ਦਾਸ ਆਪਣੇ ਕੋ ਨਾਮ ਦੇਵੋ। ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰ ਤਾਰੋ ਪੂਜਾ ਗਹਿ ਕੂਪ ਤੇ ਕਾਢ ਲੇਵੋ। ਰਹਾਓ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ। ਅਨਕ ਦੋਖਾ ਤਨ ਸਾਧ ਪੂਰੇ ਪ੍ਰਭ ਬਿਨਾ ਆਨ ਨਾ ਰਾਖਣ ਹਾਰਾ ਨਾਮ। ਸਮਰਾਵੋ ਸਨ ਸੂਰੇ ਪਤਤ ਉਧਾਰਨਾ ਜੀ ਜੰਤ ਤਾਰਨਾ ਵੇਦ ਉਚਾਰ ਨਹੀਂ ਅੰਤ ਪਾਇਓ। ਗੁਣੇ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਬਛਲ ਨਾਨਕ ਗਾਇਓ। ਤਨਾ ਸ੍ਰੀ ਮਹਲਾ ਪੰਜਵਾਂ ਹਲਤ ਸੁਖ ਪਰਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾਸ ਦਾ ਲੀਜੇ ਮਿਠੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੂਆ ਜੀਜੈ। ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾਂ ਦੁਖ ਇਹੋ ਮਹਾਂਤ ਕਹੈ। ਆਸ ਪਿਆਸ ਰਮਨ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹੇ। ਸਰਨ ਸਿਮਰਤ ਅਕਥ ਅਗੋਚਰਾ ਪਤਤ ਉਧਾਰਨ ਨਾਮ ਤੇਰਾ। ਅੰਤਰਜਾਮੀ ਨਾਮ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ। ਤਨਾ ਸ੍ਰੀ ਮਹਲਾ ਪੰਜਵਾਂ ਕਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਰਹਾਓ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ ਮਿਟੇ। ਹਰ ਸੇਵਾ ਚਰਨ ਕਮਲ ਜਾਂ ਕਾ ਮਨ ਰਾਪੇ। ਸੋਗ ਅਗਨ ਤਿਸ ਜਾਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੈ। ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੋਖ ਕਿਛ ਪਾਪ ਨਾ ਫੇੜੈ। ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾਗਨ ਪ੍ਰਭ ਆਪ ਬਜਾਈ। ਨਾਨਕ ਉਤਰੇ ਪ੍ਰਭ ਸਰਨਾਈ। ਤਨਾ ਸ੍ਰੀ ਮਹੱਲਾ ਪੰਜਵਾਂ ਤ੍ਰਿਪਤ ਪਈ ਸਚ ਭੋਜਨ ਖਾਇਆ। ਮਨ ਤਨ ਰਸਨਾ ਨਾਮ ਧਿਆਇਆ। ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ। ਰਹਾਓ ਅਨਕ ਪ੍ਰਕਾਰੀ ਵਸਤਰ ਉਡਾਏ। ਅਨ ਦਿਨ ਕੀਰਤਨ ਹਰ ਗੁਣ ਗਾਏ। ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੇ ਨਿਹਾਰੀ। ਮਨ ਤਨ ਅੰਤਰ ਚੰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਤਨਾ ਸ੍ਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ। ਸਮੁੰਦ ਸਾਗਰ ਜਿਨ ਖਿਨ ਮੇ ਤਾਰਾ। ਰਹਾਓ ਕੋਈ ਹੋਆ ਕ੍ਰਮ ਰਤ ਕੋਈ ਤੀਰਥ ਨਾਇਆ। ਦਾਂਸੀ ਹਰ ਕਾ ਨਾਮ ਧਿਆਇਆ। ਬੰਧਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੇ ਅੰਤਰਜਾਮੀ। ਤਨਾ ਸ੍ਰੀ ਮਹੱਲਾ ਪੰਜਵਾਂ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ। ਦਾਸ ਤੇਰੇ ਕੀ ਨਿਰਮਲ ਰੀਤ। ਰਹਾਓ ਜੀ ਪ੍ਰਾਨ ਮਨ ਤਨ ਤੇ ਪਿਆਰਾ। ਹਉਮੈ ਬੰਦ ਹਰ ਦੇਵਨ ਹਾਰਾ। ਚਰਨ ਕਮਲ ਸਿਉ ਲਾਗੋ ਨੇ ਹੋ ਨਾਨਕ ਕੀ ਬੇਨੰਤੀ ਇਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤਨਾ ਸ੍ਰੀ ਮਹੱਲਾ ਨੌਵਾਂ ਕਾਹੇ ਰੇ ਵਨ ਖੋਜਨ ਜਾਈ। ਸਰਵਨਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਰਹਾਓ ਪੋਹ ਪਮਦ ਜਿਉਂ ਬਾਸ ਬਸਤ ਹੈ। ਮੁਕਰ ਮਾਹੀ ਜੈਸੇ ਸ਼ਾਹੀ ਤੈਸੇ ਹੀ ਹਰ ਬਸੇ ਨਿਰੰਤਰ। ਘਟ ਹੀ ਖੋਜੋ ਪਾਈ ਬਾਹਰ ਪੀਤਰ ਏਕੋ ਜਾਣੋ ਇਹੋ ਗੁਰ ਗਿਆਨ ਬਤਾਈ। ਜਾਂ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਤਨਾ ਸ੍ਰੀ ਮਹੱਲਾ ਨੌਵਾਂ ਸਾਧੋ ਇਹੋ ਜਗ ਪਰਮ ਭੁਲਾਣਾ। ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬਕਾਨਾ। ਰਹਾਓ ਮਾਤ ਪਿਤਾ ਪਾਈ ਸੁਤ ਬਿੰਤਾ ਤਾਂ ਕਹਿ ਰਸ ਲਪਟਾਨਾ। ਜੋਬਨ ਤਨ

0: ਅਹਨੇ ਸਹਿ ਰਹੇ ਦੀਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਉ ਮਾਨਾ ਲਗਾਨਾ ਜਾਂ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਣਾ ਤਨਾਸਰੀ ਮਹੱਲਾ ਨੌਵਾਂ ਤਹ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋਹ ਮਾਇਆ ਮਮਤਾ ਪੁਨ ਜੈ ਕਟ ਮਾਹੇ ਪਛਾਣੋ ਰਹਾਉ ਪਰ ਨਿੰਦਾ ਉਸਤਤ ਨਹਿ ਜਾਂ ਕਹਿ ਕਾਂਚਨ ਲੋ ਸਮਾਨੋ ਹਰ ਕਸੋਗ ਤੇ ਰਹੇ ਅਤੀਤਾ ਜੋਗੀ ਤਾਹੀ ਬਖਾਨੋ ਚਾਂਚਲ ਮਨ ਦੇ ਦਿਸ ਕੋ ਤਾਵਤ ਅਚਲ ਜਾਹੇ ਠਹਿਰਾਨੋ ਕਹ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੀ ਤੁਮ ਮਾਨੋ ਤਨਾਸਰੀ ਮਹੱਲਾ ਨੌਵਾਂ ਆਬ ਮੈਂ ਕੌਣ ਪਾਉ ਕਰੋ ਜਹ ਵਿਦ ਮਨ ਕੋ ਸੰਸਾ ਚੁੱਕੇ ਪਾਉ ਨਿਤ ਪਾਰ ਪਰੋ ਰਹਾਓ ਜਨਮ ਪਾਏ ਕਿਛ ਪਲੋ ਨਾ ਕੀਨੋ ਤਾਂ ਤੇ ਅਧਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਜਹ ਜੀ ਸੋਚ ਤਰੋ ਗੁਰਮਤ ਸੁਨ ਕਸ਼ ਗਿਆਨ ਨਾ ਉਪਜਿਓ ਪਾਸ ਜਿਉ ਉਧਰ ਪਰੋ ਕਉ ਨਾਨਕ ਪ੍ਰਭਿਦਰ ਪਛਾਣੋ ਤਾਬ ਹੋ ਪਤਤ ਤਰੋ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਪਰ ਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭਾਵੈ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੇ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੁੱਬੇ ਮੈਲ ਨ ਜਾਏ ਰਹਾਉ ਰੱਖ ਰੱਖ ਚਾਂਤਰੇ ਵਿਚਾਰੇ ਦੁਬਦਾ ਛੋੜ ਪਏ ਨਿਰੰਕਾਰੀ ਮੁਗਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੇ ਹੰਸ ਹੰਸ ਮੇ ਸਾਗਰ ਅਕਾਤ ਕਥਾ ਗੁਰਬਚਨੀ ਆਦਰ ਸੁਨ ਮੰਡਲਿਕ ਜੋਗੀ ਵੈਸੇ ਨਾਰਨ ਪੁਰਖ ਕਹੋ ਕੋ ਕੈਸੇ ਤਿਰ ਪਵਨ ਜੋਤ ਰਹੇ ਲਿਵਲਾਈ ਸੁਰ ਨਰ ਨਾਥ ਸੱਚੇ ਸਰਨਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਬਛਲ ਪੈ ਕਾਟਨ ਹਾਰੇ ਹੋਮੇ ਮਾਰ ਮਿਲੇ ਪੱਗ ਤਾਰੇ ਅਨਕ ਜਤਨ ਕਰ ਕਾਲ ਸੰਤਾਏ ਮਾਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਦਾ ਖੋਵੇ ਆਪ ਨ ਚੀਨਸ ਭਰਮ ਭਰਮ ਰੋਵੈ ਕਹਿਤੋ ਪੜ੍ਹਤੋ ਸੁਨਤੋ ਏਕ ਤੀਰਜ ਧਰਮ ਤਰਣੀ ਤਰ ਟੇਕ ਜਤ ਸਤ ਸੰਜਮ ਹਿਰਦੇ ਸਮਾਏ ਚੌਥੇ ਪਦ ਕੋ ਜੇ ਮਨ ਪਤਿਆਏ ਸਾਚੇ ਨਿਰਮਲ ਮੈਨ ਨ ਲਾਗੇ ਗੁਰ ਕੇ ਸ਼ਬਦ ਪਰਮ ਪਉ ਪਾਗੈ ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚੇ ਸਾਚ ਸਰੂਪ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕਰ ਮੇ ਦਾਸ ਦਾਸ ਮੇ ਸੋਏ ਜੈ ਦੇਖਾਂ ਤੈ ਅਵਰ ਨ ਕੋਏ ਗੁਰਮੁਖ ਭਗਤ ਸਹਿਜ ਕਰ ਪਾਈਏ ਬਿਨ ਗੁਰ ਭੇਟੇ ਮਰ ਆਈਏ ਜਾਈਏ ਰਹਾਓ ਸੋ ਗੁਰ ਕਰੋ ਜੇ ਸਾਚ ਦਰੜਾਵੈ ਅਕਥ ਕਥਾਵੇ ਸ਼ਬਦ ਮਲਾਵੈ ਹਰ ਕੇ ਲੋਗ ਅਵਰ ਨਹੀਂ ਕਾਰਾ ਸੰਚੋ ਠਾਕਰ ਸਾਚ ਪਿਆਰਾ ਤਨ ਮੇ ਮਨੁਆ ਮਨ ਮੇ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੇ ਲਾਗੇ ਪਾਏ ਸਤਿਗੁਰ ਪੂਰਾ ਮਿਲੇ ਮਲਾਏ ਆਪ ਦਿਖਾਵੇ ਆਪੇ ਦੇਖੈ ਹੱਠ ਨਾ ਭਤੀਜੇ ਤਾਂ ਬਹੁ ਭੇਖੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਬ੍ਰਹਮਨ ਪਤਿਆਇਆ ਪੜ ਪੜ ਭੂਲੇ ਚੋਟਾਂ ਖਾਏ ਬਹੁਤ ਸਿਆਣਪ ਆਵੇ ਜਾਏ ਨਾਮ ਜਪੇ ਪਾਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਵਨ ਬਾਸਾ ਪਰਮਤ ਡੋਲਤ ਪਏ ਉਦਾਸਾ ਮਨ ਮੈਲੇ ਸੂਚਾ ਕਿਉਂ ਹੋਏ ਸਾਚ ਮਿਲੇ ਪਾਵੇ ਪਤ ਸੋਏ ਅਚਾਰਾਂ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮਨ ਧੀਰ ਪਲ ਪੰਕਜ ਮਹਿ ਕੋਟ ਉਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਿਸਾ ਕੇ ਪ੍ਰਭ ਤੁਧ ਸਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜਿਉਂ ਤੁਧ ਪਾਵੇ ਤਿਉਂ ਰਾਖ ਰਜਾਏ ਨਾਨਕ ਸਹਿਜ ਪਾਏ ਗੁਣ ਗਾਏ ਤਨਾਸਰੀ ਮਹੱਲਾ ਪੰਜਵਾਂ ਕਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੂਨੀ ਆਇਓ ਤੈਂ ਤੈਂ ਉਰਚਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਭ੍ਰਮ ਤਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚੰਨ ਗੋਬਿੰਦ ਜੀ ਕਾ ਮਾਰਗ ਦੇਹ ਜੀ ਬਤਾਈ रहाओ अन का पाप करो माया को बचित तरो मेरी मेरी करत सद ही बिहावै कोई ऐसो रे पेटे संत मेरी लाहे सगल चिंत ठाकर स्यो मेरा रंग लावै पढ़े रे सगल भेद ने चूके मन भेद एक खिन ना तीरे मेरे करके पंचा कोई ऐसो रे भगत जो माया ते रहत एक अमृत नाम मेरे हृदय सिंचा जे तेरे तीरथ नाए अमृत मैल लाए कर को ठाकर एक तिल ना माने कद पावो साध संग हर हर सदा आनंद ज्ञान अंजन मेरा मन इस नाने सगल आश्रम कीने मनुआ ने पतीने विवेकहीन देही तोए कोई पाइए रे पुरख विधाता पार ब्रह्म के रंग राता मेरे मन की दुर्मत मल खोए कर्म धर्म जुगता निमख ना हेत करता गर्व गर्व पड़े कही ना लिख है जिस पेटिए सफल मूर्त करे सदा कीरत गुर प्रसाद को नेत्रो भेख है मन हट जो कमावे तिल ना लिख है पावे बगल जियो ध्यान लावे माया रे तारी कोई ऐसो रे सुखे दाई प्रभु की कथा सुनाई तिस पेटे गत होए हमारी सो परसान गोपाल राय काटे रे बंधन माए गुर के शब्द मेरा मन राता सदा सदा आनंद पेट्यो निरपै गोविंद सुख नानक लाते हर चन पराता सफल सफल पई सफल यात्रा आवन जान रहे मिले सादा रहाओ दूजा तना श्री महला पहला शांत एक ओंकार सतगुर प्रसाद तीर्थ नावन जाओ तीर्थ नाम है तीर्थ शब्द विचार अंतर ज्ञान है गुर ज्ञान साचा थान तीर्थ दास पूर्व सदा दसाहरा हो नाम हर का सदा जाचो देहो प्रभ तरनी तरा संसार रोगी नाम दारू मैल लागे सच बिना गुरबाक निर्मल सदा चानन नित साच तीर्थ मजना साच न लागे मैल क्या मल तोइए गुणे हार परोए किसको रोइए विचार मारे तरे तारे उल्ट जोन ना आवे आप पारस परम त्यानी साच साचे पावे आनंद आन दिन हरक साचा दुखद किल विख पार हरे सच ना पाया गुर दिखाया मैल नाही सच मने संगत मीत मलाप पूरा नावणो गावे गावन हार शब्द सुहावणो सलाहे साचे मन सतगुर पुन दान दया मते पिर संग पावे सहज नावे बेनी ता संगम सत सते अराध एक अंकार साचा नित दे चढ़े सवाया गत संग मीता संत संगत कर नदर मेल मलाया कहन कहे सब कोए केवड़ आखिए हो मूर्ख नीच अजान समझा साखी है सच गुर की साखी अमृत पाखी तित मन मान्या मेरा कूच करे आवे बिखला दे शब्द सच्चे गुर मेरा आखन तोट ना भगत भंडारी भरपुर रिया सोई नानक साच कहे बेनंती मन मांजे सच सोई तना श्री
1: जीवा तेरे आनंद है जियो सचो सचा नाम गुण गोविंद है जियो गुर ज्ञान पारा सिरजन हारा जिन सिरजी तिन गोई परवाना आया हुक्म पठाया फेर न सके कोई आपे कर बेखे सिर सिर लेखे आपे सुरत बुझाई नानक साहेब अगम गोचर जीवा सच्ची नाई तुम सर अवर न कोए आया जायसी जियो हुक्मी होए निवेड़ भरम चुकायसी जियो गुर भरम चुकाए अकथ कहाए सच मैं साच समाणा आप उपाए आपे समाए अपनी हुक्म पछाणा सच्ची वड्याई गुर ते पाई तू मन अंत सखाई नानक साहेब अवर न दूजा नाम तेरे वड्याई तू सच्चा सिरजनहार अलख सिरंदे

ਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੁੱਝੇ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸਿਆਪੇ ਸਾਚਾ ਸਿਰਜਣਹਾਰਾ ਭਗ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਬਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਿਸਾਏ ਗੁਰ ਕੇ ਸ਼ਬਦ ਵਿਕਾਣੇ ਪਾਰਸ ਪਰਸਿਆ ਪਾਰਸ ਹੋਵੇ ਜਾਤੇ ਰਹਿਮਨ ਭਾਣੇ

ਭੁੱਖ ਪਿਆਸੋ ਆਤ ਕਿਉਂ ਦਾ ਜਾਇ ਸਾ ਜੀਓ, ਸਤਿਗੁਰ ਪੁੱਛੋ ਜਾਏ ਨਾਮ ਧਿਆਇ ਸਾ ਜੀਓ, ਸੱਚ ਨਾਮ ਧਿਆਈ ਸਾਚ ਬਾਈ ਗੁਰਮੁਖ ਸਾਚ ਪਛਾਣ।

ਤਨਾ ਸ੍ਰੀ ਸ਼ੰਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਖਬਰ ਨਾ ਪਾਈ ਆ ਜੀਓ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ।

ਘੜੇ ਦਿਨ ਚਾਰੇ ਨਿਜ ਕਰ ਜਾਏ ਬਹਿ ਸੱਚ ਪਾਏ ਆਂਦੇ ਨਾਲ ਪਿਆਰੇ ਬਿਨ ਭਗਤੀ ਕਰ ਬਾਸ ਨਾ ਹੋਵੀ ਸੁਣਿਓ ਲੋਕ ਸਵਾਏ ਨਾਨਕ ਸਰਸੀ ਤਾਂ ਪਿਰ ਪਾਏ ਰਾਤੀ ਸੱਚੇ ਨਾਏ ਫਿਰ ਧਨ ਭਾਵੇ ਤਾਂ ਫਿਰ ਭਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੇ ਸ਼ਬਦ ਪ੍ਰੀਤਮ ਗੁਰ ਕੇ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾਮ ਪਿਆਰੀ ਨਿਮਨੇ ਭਗਤ ਕਰੇਈ ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇਈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਬਸੀਸ

ਸਾਧ ਤਨ ਮੈਲ ਨਾ ਪਾਏ, ਨਾਨਕ ਆਪੇ ਆਪ ਪਛਾਣੇ, ਗੁਰਮੁਖ ਸਹਿਜ ਸਮਾਏ, ਧਨ ਸੁਹਾਗਣ ਨਾਰ ਫਿਰ ਜਿਨ ਫਿਰ ਜਾਣਿਆ ਜੀਓ, ਨਾ ਬਿਨਾ ਕੂੜ ਯਾਰ ਕੂੜ ਕਮਾਣਿਆ ਜੀਓ, ਹਰ ਭਗਤ ਸੁਹਾਵੀ ਸਾਚੇ ਭਾਵੀ, ਭਾਏ ਭਗਤ ਪ੍ਰਭਰਾਤੀ, ਪਿਰਲੀ ਆਲਾ ਜੋਬਨ ਬਾਲਾ, ਤਿਸਰਾਵੇ ਰੰਗ ਰਾਤੀ, ਗੁਰ ਸ਼ਬਦ ਵਿਗਾਸੀ ਸੋਹਰਾ ਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲੇ ਵਡਿਆਈ, ਫਿਰ ਕਰ ਸੋ ਹੈ ਨਾਰੀ, ਧਨਾਸਰੀ ਸ਼ੰਤ ਮਹੱਲਾ ਚੌਥਾ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ, ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਓ, ਗੁਣ ਗਾਏ ਬਿਕਸੇ ਸਦਾ ਅਨ ਦਿਨ, ਆ ਜਾ ਆਪ ਸਾਚੇ ਭਾਵੈ, ਅਹੰਕਾਰ ਹਉਮੈ ਤਜੇ ਮਾਇਆ, ਸਹਿਜ ਨਾਮ ਸਮਾਵੈ, ਆਪ ਕਰਤਾ ਕਰੇ ਸੋਈ, ਆਪ ਦੇ ਤਾ ਪਾਈਏ,

ਸਾਥ ਮੈਂ ਕਦੇ ਨਾ ਵਿਸਰੈ ਜੀਓ, ਕਦੇ ਨਾ ਵਿਸਾਰੀ ਅੰਦਿਨ ਸਮਾਰੀ, ਤਾਂ ਜਾਂ ਨਾਮ ਲਈ ਤਾਂ ਜੀਵਾਂ, ਸ਼੍ਰਵਣੀ ਸੁਣੀ ਤੇ ਏਵਾਂ ਤ੍ਰਿਪਤੇ, ਗੁਰਮੁਖ ਅੰਮ੍ਰਿਤ ਪੀਵਾਂ, ਨਦਰ ਕਰੇ ਤਾਂ ਸਤਿਗੁਰ ਮੇਲੇ, ਅੰਦਿਨ ਵਿਵੇਕ ਬੁੱਧ ਵਿਚਰੈ, ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ, ਸਤਸੰਗਤ ਮਿਲੇ ਬਟ ਭਾਗ ਤਾਂ ਰਸ ਆਵੇ ਜੀਓ, ਅੰਦਿਨ ਰਹੇ ਲਿਵ ਲਾਏ ਤਾਂ ਸਹਿਜ ਸਮਾਵੈ ਜੀਓ, ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ, ਹਲਤ ਪਲਤ ਸੋਭਾ ਜਗ ਅੰਤ, ਰਾਮ ਨਾਮ ਲਿਵ ਲਾਗੀ, ਹਰ ਕ ਸੋਕ ਦੁਹਾਂਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ, ਸਤਸੰਗਤ ਮਿਲੇ ਬਟ ਭਾਗ ਤਾਂ ਰਸ ਆਵੈ ਜੀਓ, ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਇਆ ਜੀਓ, ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਓ, ਮਾਇਆ ਦੁੱਖ ਮੋਇਆ ਹਮੇ ਰੋਇਆ, ਮੇਰੀ ਮੇਰੀ ਕਰਤ ਬਿਹਾਵੇ, ਜੋ ਪ੍ਰਭ ਦੇ ਤਿਸ ਚੇਤੇ ਨਾਹੀ, ਅੰਤ ਗਇਆ ਪਛਤਾਵੇ, ਬਿਨ ਨਾਮੇ ਕੋ ਸਾਥ ਨ ਚਾਲੇ, ਪੁੱਤਰ ਕਲਤਰ ਮਾਇਆ ਧੋਇਆ, ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਇਆ ਜੀਓ, ਕਰ ਕਿਰਪਾ ਲਿਓ ਮਿਲਾਏ ਮੈਲ ਹਰ ਪਾਇਆ ਜੀਓ, ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀਓ, ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ, ਹੁਕਮ ਮਨ ਸੁਖ ਪਾਇਆ,

ਵਾਹਿ ਜੀਉ। ਧਨਾ ਸ਼੍ਰੀ ਸ਼ਾਂਤ ਮਹਲ ਧਨਾ ਸ਼੍ਰੀ ਮਹੱਲਾ ਪੰਜਵਾਂ ਸ਼ਾਂਤ ਇੱਕਿਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਏ ਜੀਉ। ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਏ ਜੀਉ। ਭਜ ਸੰਗ ਸਾਧੂ ਇੱਕ ਅਰਾਧੂ ਜਨਮ ਮਰਨ ਦੁਖ ਨਾਸੇ। ਧੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜੰਕੀ ਫਸੇ। ਭੈ ਭਰਮ ਨਾਠੇ ਛੁੱਟੀ ਗਾਠੇ ਜਮ ਪੰਥ ਮੂਲ ਨਾ ਆਵੀਏ। ਤੂੰ ਦਾਤਾ ਦਾਤਾਰ ਸਰਬ ਦੁਖ ਭੰਜਨੋ ਜੀਉ। ਦੁਖ ਹਰਤ ਕਰਤਾ ਸੁਖਾ ਸਵਾਮੀ ਸ਼ਰਨ ਸਾਧੂ ਆਇਆ। ਸੰਸਾਰ ਸਾਗਰ ਮਹਾਂ ਬਿਖੜਾ ਪਲ ਏਕ ਮਾਹੇ ਤਰਾਇਆ। ਪੂਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ। ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ। ਆਪ ਲੀਏ ਲੜ ਲਾਏ ਕਿਰਪਾ ਧਾਰੀਏ ਜੀਉ। ਮੋਹ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀਆ ਜੀਉ। ਦਿਆਲ ਸਦਾ ਕਿਰਪਾਲ ਸਵਾਮੀ ਨੀਚ ਥਾਪਣ ਹਾਰਿਆ। ਜੀ ਜੰਤ ਸਭ ਬਸ ਤੇਰੇ ਸਗਲ ਤੇਰੀ ਸਾਰਿਆ। ਆਪ ਕਰਤਾ ਆਪ ਉਤਾ ਆਪ ਸਗਲ ਵਿਚਾਰੀਆ। ਗੁਣਵੰਤ ਨਾਨਕ ਗੁਣ ਗਾਏ ਜੀ ਮਾਂ ਹਰ ਜਪ ਜਪੋ ਬਨਵਾਰੀਆ। ਤੇਰਾ ਦਰਸ ਅਪਾਰ ਅਦਨਾਮ ਅਮੋਲੀ ਜੀਉ। ਨਿਤ ਜਪੇ ਤੇਰੇ ਦਾਸ ਪੁਰਖ ਅਤੋਲੀ ਜੀਉ। ਸੰਤ ਰਸਨ ਬੁੱਠਾ ਆਪ ਤੁੱਠਾ ਹਰ ਰਸੇ ਸੇਤੀ ਮਾਤਿਆ। ਗੁਰਚਰਨ ਲਾਗੇ ਮਹਾਂ ਭਾਗੇ ਸਦਾ ਆਂਦਿਨ ਜਾਗਿਆ। ਸਦਾ ਸਦਾ ਸਿਮਰਤਬੇ ਸਵਾਮੀ ਸਾਸ ਸਾਸ ਗੁਣ ਬੋਲੀ। ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲਈ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕਿਓਂਕਾਰ ਸਤਿਗੁਰ ਪ੍ਰਸਾਦ। ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤਿਨ ਮਰਮ ਨਾ ਜਾਨਾ। ਸੰਤ ਸੰਗਤ ਨਾਮ ਹਿਰਦੇ ਵਸਾਈ ਰਹਾਉ। ਹਨੂਮਾਨ ਸਰ ਗੜ ਸਮਾਨਾ ਸਵਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਵੇਦ ਅਬ ਸਿਮਰਤ ਪੁਰਾਨਾ ਕਮਲਾ ਪਤ ਕਮਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮੇ ਨਾਹੀ ਲਗ ਪਗ ਲਗ ਰਾਮ ਰਹੇ ਸ਼ਰਨਾਹੀ। ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਛੱਟੇ ਤਨ ਸ਼ੀਜੇ। ਕਾਲ ਹੀਰੀ ਫਿਰੇ ਬਦਕ ਜਿਉ ਕਹੋ ਕਵਣ ਬਿਦ ਕੀਜੇ। ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁਤ ਬਣਤਾ ਕਹੋ ਭਉ ਹੈ ਕਾਕਾ ਰਹਾਉ। ਜਗ ਲਗ ਜੋਤ ਕਾਇਆ ਮੈਂ ਵਰਤੇ ਆਪਾ ਪਸ਼ੂ ਨ ਬੁੱਝੇ। ਲਾਲਚ ਕਰੇ ਜਗ ਜੀਵਨ ਪਤਕਾਰ।

0: ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵ ਨਾਈਆਂ, ਸ਼ਬਦ ਤਾਂ ਗਾਵ ਹਰੀ ਕੇਰਾ, ਮੰਜਿਨੀ ਵਰਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਰਹੋ ਕਰੀ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਕਰਤਾ ਤੇਰਾ, ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਭ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਨ ਕਹਿ ਮਨ ਵਸਿਆ, ਵਾਜ ਸ਼ਬਦ ਗਨੇਰੇ, ਕਹਿ ਨਾਨ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਨ ਸ਼ਾਂਸਾ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬੇਟਾ ਹਾਂ, ਜਿਸ ਦੀਆਂ ਹੈ ਵੱਡੇ ਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਾਬਦ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਾਸ ਕੀਤੇ ਗਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਖੋਸੇ, ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖੋ ਆਦਤ ਕਰਨ ਹਦਵਾਜੇ, ਆਨੰਦ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਾਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਿੰਡ ਸਾਹਿਬ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਲਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਹੋਏ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਜੀ ਤੁਹਾਡਾ ਗੁਰਦਾਸ, ਹਮਾਰੇ ਜੀਵਨ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੇ ਮੇਰਾ ਤੀਨੇ ਤਾਪ, ਨਿਵਾਰਨ ਹਾਰਾ ਦੁੱਖ ਅੰਤਾ ਸੁਖ ਰਾਸ, ਤਾ ਕੋ ਵੀ ਉਹਨਾਂ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ, ਆਪੇ ਜਾਣੇ ਕਰੇ ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖੱਲੇ ਕੀਚੇ ਅਰਦਾਸ, ਅਰਦਾਸ ਕਿਉਂ ਕਾਰ ਸੀ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਾਹਿਬ ਵਾਰ, ਸ਼੍ਰੀ ਭਗਵਤੀ ਜੀ ਕੇ ਪਾਛੇ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਇੱਥੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਾ ਨੌ ਨਦਾਵੇ ਧਾਏ, ਸਭ ਥਾਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਪੰਥ ਦੇ ਬਾਲੀ ਸਤਿਗੁਰੂ ਜੀਓ, ਸਭ ਥਾਂ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਾਂ ਬੋਲੋ ਜੀ, ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਇ ਤੇਗ ਬਾਹੀ, ਦੇਖ ਕੇ ਨਿਠ ਪਿਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਾਂ ਖਾਲਸਾ ਜੀ ਬੋਲੋ ਜੀ, ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਜਿੱਤੇ, ਬੰਦ ਬੰਦ ਕਟਵਾਏ, ਖੋਪਿਆਂ ਲੋਹਿਆਂ ਚਰਖਣਿਆਂ ਚੜੇ, ਤਾਨਾਰਿਆਂ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤਾ, ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਏ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਜੰਗੀਆਂ ਭਜੰਗਣਾਂ ਦੀ ਕਮਾਈ ਦਾ ਧਿਆਨ ਤਾਂ ਖਾਲਸਾ ਜੀ ਬੋਲੋ ਜੀ, ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਤਾਂ ਬੋਲੋ ਜੀ, ਵਾਹਿਗੁਰੂ। ਪਰ ਸਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ, ਜਿਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਹ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਯੁੱਗ ਯੁੱਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨਿਯਮਾਂ ਮਤ ਉੱਚੇ ਮਤ ਕਰ ਆਖਾ ਆਪ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਸਦਾ ਸਾਹਿਜ ਦਾ ਧਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਤੋਂ ਪੰਥ ਨੂੰ ਖੁੱਲ੍ਹ ਰੱਖਣ ਦਾ ਸੇਵਾ ਸੰਵਾਦ ਦਾਨ ਖਾਲਸੇ ਬਖਸ਼ਣਾ। ਇਹ ਨਿਮਾਣੇ ਦੇ ਮਾਣ ਸਤਿਗੁਰੂ ਦੇ ਤਾਣਿਆਂ ਦੇ ਤਾਣ ਸਤਿਗੁਰੂ ਨੀਵ ਟੈਣ ਸਤਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ। ਆਪ ਜੋ ਪਵਿੱਤਰ ਚਰਨਾਂ ਅਰਦਾਸ ਬੇਨਤੀ ਪਾਤਸ਼ਾਹ ਜੀ ਸੁਣੋ ਬੇਨਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈ ਨਾਮ ਆਪਣੇ ਕਰਨ ਕਰਾ ਬਨਹਾਰੇ। ਪਾਤਸ਼ਾਹ ਜੀਓ ਆਪ ਜੀ ਕਿਰਪਾ ਬਖਸ਼ਾਂ ਕਿਤਿਆਂ ਭਰਾ ਪਰਵਾਦ ਅਤੇ ਮੇਰ ਬਖਸ਼ਾਂ ਕਿਤਿਆਂ ਸੱਚੇ ਪਰਿਵਾਰ ਨੂੰ ਪਾਤਸ਼ਾਹ ਜੀ ਹਰ ਰੋਜ਼ ਤੋਂ ਬੱਚੀ ਦੇ ਆਨੰਦ ਕਾਰਜ ਸੱਚਾ ਸਫਲਤਾ ਵਾਸਤੇ ਸੱਚੇ ਪਾਤਸ਼ਾਹ ਜੀਓ। ਆਪ ਦੇ ਪਵਿੱਤਰ ਚਰਨਾਂ ਦਾ ਅਰਦਾਸ ਬੇਨਤੀ ਜੋਤੜੀ ਕਰਕੇ ਸੱਚੇ ਪਾਤਸ਼ਾਹ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ ਪਾਤਸ਼ਾਹ ਜੀ। ਆਪ ਜੀ ਨੇ ਬਖਸ਼ਾਂ ਮੇਰਾ ਕੀਤੀਆਂ ਪਾਤਸ਼ਾਹ ਬਾਣੀ ਆਦਿ ਤੋਂ ਮੱਧ ਤੱਕ ਪਹੁੰਚੇ ਸੱਚਾ ਮੱਧ ਵੱਧ ਕੀ ਅਰਦਾਸ ਅੱਖਰ ਵਾਧਾ ਘਾਟਾ ਭੁਲਚਾ ਮਾਫ਼ ਕਰਨਾ। ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਭੁੱਲਾਂ ਦੇ ਖਿਮਣ ਲੱਗੇ ਤੋਂ ਸੋਤੇ ਪਾਤਸ਼ਾਹ ਬਾਣੀ ਅਕਾਗਰ ਬਿਰਤੀ ਸਾਵਧਾਨਤਾ ਨਾਲ ਬਾਣੀ ਪਣਥਨ ਤਾਂ ਬਲ ਅਤੇ ਬੁੱਧ ਬਖਣੇ ਪਾਤਸ਼ਾਹ ਮੇਰਾ ਕੀਤੀਆਂ ਯਤਨੀ ਦੇ ਦਾਤਾਂ ਬਖਸ਼ਣ ਯਤਨੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁਲਚਾ ਮਾਫ਼ ਕਰਨਾ। ਪਾਤਸ਼ਾਹ ਜੀਓ ਕਿਰਪਾ ਕਰਨ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੇ ਚੜ੍ਹਦੇ ਕਲਾ ਕਰਨੀਆਂ ਪਾਤਸ਼ਾਹ ਜੀਓ। ਸੱਚੇ ਮੇਰਾ ਸੱਚੇ ਪਾਤਸ਼ਾਹ ਚਰਨ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਬਾਣੀ ਮੱਧ ਤੋਂ ਅੰਤ ਤੱਕ ਸੱਚੇ ਪਾਤਸ਼ਾਹ ਅਕਾਗਰ ਬਿਰਤੀ ਸਾਵਧਾਨਤਾ ਨਾਲ ਪੰਡ ਸੁਣੇ ਬਲ ਅਤੇ ਬੁੱਧ ਬਖਣੇ ਪਾਤਸ਼ਾਹ ਜੀ ਮਾਧੇ ਖੁਸ਼ੀਆਂ ਲਾ ਕੇ ਪਾਤਸ਼ਾਹ ਜੀ ਆਪ ਪਵਿੱਤਰ ਚਰਨਾਂ ਵਿੱਚ ਪੰਚਮ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਜੀ। ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਸੱਚੇ ਪਿਆ ਕਰੋ ਕਿਰਪਾ ਸੱਚੇ ਪਾਤਸ਼ਾਹ ਜੀਓ। ਆਪ ਆਪਣੇ ਚੱਲਦੇ ਪ੍ਰਵਾਹ ਵਿੱਚੋਂ ਸੱਚੇ ਪਾਤਸ਼ਾਹ ਪਵਿੱਤਰ ਹੁਕਮ ਬਖਸ਼ੇ ਨਿਹਾਲ ਕਰੋ ਅਤੇ ਹੁਕਮਾਂ ਸਮਰਥ ਕਰਨੇ ਸਮਰੱਥਾ ਬਖਸ਼ੋ। ਛਈ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ। ਬੋਲੇ ਸੋਨਿਆਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
2: ਜੈ ਸ੍ਰੀ ਮਹੱਲਾ ਚੌਥਾ। ਸਤਿਗੁਰ ਸਾਜਨ ਪੁਰਖ ਵਡ ਪਾਇਆ ਹਰ ਰਸਕ ਰਸਕ ਭਾਲਾ ਬੀਗਾ ਮਾਇਆ ਭੰਗਮ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਤਿਸ ਹਰ ਕਾਢੀ ਬਾ ਮੇਰਾ ਮਨ ਰਾਮ ਨਾਮ ਰਸ ਲਾਗੇ ਬਾ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਾਖੇ ਬਾ ਰਹਾਉ ਧਨ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਬ ਉਨ ਮਨ ਲਾਗੂ ਬਾ ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨਕੇ ਭਾਗ ਖੀਨ ਧੁਰ ਪਾਏ ਜਿਨ ਸਤਿਗੁਰ ਦਰਸ ਨਾ ਪਾਏ ਬਾ ਤੇ ਦੂਜੇ ਪਾਏ ਭਵੇ ਗ੍ਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏ ਬਾ ਹਰ ਦਿਹੋ ਬਿਮਲ ਮਤ ਗੁਰਸਾਧ ਪਗ ਸੇਵਾ ਹਮ ਹਰ ਮੀਠ ਲਗਾਏ ਲਗਾਏ ਬਾ ਜਾਂ ਨਾਨਕ ਰੇਣ ਸਾਧ ਪਗ ਸਾਧੇ ਹਰ ਹੋਏ ਦਿਆਲ ਦਿਵਾਏਗਾ ਜੈ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਪਿਤਾ ਤਿਨ ਮਾਤ ਕੀਜੇ ਹਰ ਬਾਂਝਾ ਤਿਨ ਸੁੰਜੀ ਦੇ ਫਿਰੇ ਬਿਨ ਨਾਮੇ ਓਏ ਖਪ ਖਪ ਮੂਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਭਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲ ਜੁਗ ਪਦ ਉਤਮ ਹਰ ਪਾਈਏ ਸਤਿਗੁਰ ਮਾਜਾ ਹੋ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲਬਿਕ ਗਏ ਗਵਾਜਾ ਸਤਿਗੁਰ ਸ਼ਾਹ ਪਾਇਆ ਬੜ ਦਾਣਾ ਹਰ ਕੀਏ ਬਹੁ ਗੁਣ ਸਾਂਝਾ जिन को कृपा करी जग जीवन हर ओर धार्यो मन माजा धर्म राय दर कागद फारे जन नानक लेखा समझा जैत श्री महला चौथा सतसंगत साध पाई बड़ भागी मल चल तो भयो अरूड़ा आना धुन बाजे नित बाजे हरे अमृत तारस लीड़ा मेरे मन जप राम नाम हर रूड़ा मेरे मन तन प्रीत लगाई सतगुर हर मिलियो लाद चपीड़ा रहाओ साकत बंद पै है माया विक संचे लाए जकीड़ा हर के अर्थ खर्च न साके जमकाल सह सिर पीड़ा जिन हर अर्थ शरीर लगाया गुर साधु बहु शरदा लाए मुख धूड़ा हालत पालत हर शोभा पावे हर रंग लगा मन गूड़ा हर हर मेल मेल जन साधु हम साध जना का कीड़ा जन नानक प्रीत लगी पग साध गुर मिल साधु पखान हरियो मन मूड़ा जैत श्री महला चौथा घर दूजा इक्योंकार सतगुर प्रसाद हर हर सिमरो अगम अपारा जित जिस

ਧਾਰੇ, ਹਰ ਹਰ ਅੰਮ੍ਰਿਤ ਬਚਨ ਸੁਣਾਵੋ। ਗੁਰ ਮਿਲਿਆ ਪ੍ਰਗਟ ਹੋਈ ਰਾਮ, ਮਧਸੂਦਨ ਹਰ ਮਾਧੋ ਪ੍ਰਾਨਾ, ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ, ਹਰ ਹਰ ਦਇਆ ਕਰੋ ਗੁਰ ਮੇਲੋ, ਪੁਰਖ ਨਿਰੰਜਨ ਸੋਈ ਰਾਮ, ਹਰ ਹਰ ਨਾਮ ਜਪਾ ਸਦਾ ਸੁਖਦਾਤਾ, ਹਰ ਕੇ ਰੰਗ ਮੇਰਾ ਮਨ ਰਾਤਾ, ਹਰ ਹਰ ਮਹਾਂਪੁਰਖ ਗੁਰ ਮੇਲੋ, ਗੁਰੂ ਨਾਨਕ ਨਾਮ ਸੁਖ ਹੋਈ ਰਾਮ, ਜੈ ਸ੍ਰੀ ਮਹੱਲਾ ਚੌਥਾ, ਹਰ ਹਰ ਹਰ ਹਰ ਨਾਮ ਜਪਾਹਾ, ਗੁਰਮੁਖ ਨਾਮ ਸਦਾ ਲੈ ਲਾਹਾ, ਹਰ ਹਰ ਹਰ ਹਰ ਭਗਤ ਦੜਾਵੋ, ਹਰ ਹਰ ਨਾਮ ਉਮਾਹਾ ਰਾਮ, ਹਰ ਹਰ ਨਾਮ ਦਿਆਲ ਧਿਆਹਾ, ਹਰ ਕੈ ਰੰਗ ਸਦਾ ਗੁਣ ਗਾਹਾ, ਹਰ ਹਰ ਹਰ ਜਸ ਘੂਮਰ ਪਾਵੋ, ਮਿਲ ਸਤ ਸੰਗ ਉਮਾਹਾ ਰਾਮ, ਆਓ ਸਖੀ ਹਰ ਮੇਲ ਮਿਲਾਹਾ, ਸੁਣ ਹਰ ਕਥਾ ਨਾਮ ਲੈ ਲਾਹਾ, ਹਰ ਹਰ ਕਿਰਪਾ ਧਾਰ ਗੁਰ ਮੇਲੋ, ਗੁਰ ਮਿਲਿਆ ਹਰ ਉਮਾਹਾ ਰਾਮ, ਹਰ ਕੀਰਤ ਜਸ ਅਗਮ ਅਥਾਹਾ, ਖਿਨ ਖਿਨ ਰਾਮ ਨਾਮ ਗਾਵਾਹਾ, ਮੋਕੋ ਧਾਰ ਕਿਰਪਾ ਮਿਲੀਏ ਗੁਰ ਦਾਤੇ, ਹਰ ਨਾਨਕ ਭਗਤ ਉਮਾਹਾ ਰਾਮ, ਜੈ ਸ੍ਰੀ ਮਹੱਲਾ ਚੌਥਾ, ਹਰ ਹਰ ਰਾਮ ਰਸਾਲ ਸਲਾਹਾ, ਮਨ ਰਾਮ ਨਾਮ ਭੀਨਾ ਲੈ ਲਾਹਾ, ਖਿਨ ਖਿਨ ਭਗਤ ਘਰੇ ਦਿਨ ਰਾਤੀ, ਗੁਰਮਤਿ ਭਗਤ ਉਮਾਹਾ ਰਾਮ, ਹਰ ਹਰ ਗੁਣ ਗੋਬਿੰਦ ਜਪਾਹਾ, ਮਨ ਤਨ ਜੀਤ ਸ਼ਬਦ ਲੈ ਲਾਹਾ, ਗੁਰਮਤਿ ਪੰਚ ਦੂਤ ਬਸਿਆ ਵੈ,

ਘਰ ਤੀਜਾ ਇੱਕੇ ਓਂਕਾਰ ਸਤਿਗੁਰ ਪ੍ਰਸਾਦ, ਕੋਈ ਜਾਣੇ ਕਵਨ ਹੀ ਜਗਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੇ, ਤਾਂ ਕੀ ਨਿਰਮਲ ਰੀਤ ਰਹਾਉ। ਮਾਤ ਪਿਤਾ ਬਰਤਾ ਸੁਤ ਬੰਦਪ, ਇਸ਼ਟ ਮੀਤ ਅਰ ਭਾਈ ਪੂਰ

ਸੰਤਨ ਕਹਿ ਪਾਈਐ ਜੈ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਦੁੱਪ ਦੇ ਇੱਕਿਓਂਕਾਰ ਸਤਿਗੁਰ ਪ੍ਰਸਾਦ ਦੇ ਸੰਦੇਸਰੋ ਕਹੀਓ ਪ੍ਰਿਯ ਕਹੀਓ ਵਿਸਮ ਭੈ ਮੋਹ ਬੋ ਵਿਦ ਸੁਨਤੇ ਕਹੋ ਸੁਹਾਗਣ ਸਹੀਓ ਰਹਾਓ ਕੋ ਕਹਿ ਤੋ ਸਾ ਬਾਹਰ ਬਾਹਰ ਕੋ ਕਹਿ ਤੋ ਸਾ ਮਹੀਓ ਵਰਨਾ ਦਿਸੇ ਚਿਹ ਨ ਲਖੀਏ ਸੁਹਾਗਣ ਸ਼ਾਂਤ ਬੁਝਈਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕੈ ਸੁਨੋਰੇ ਲੋਗਾਂ ਸੰਤ ਰਸਨ ਕੋ ਬਸਹੀਓ ਜੈ ਸ੍ਰੀ ਮਹੱਲਾ ਪੰਜਵਾਂ ਧੀਰੋ ਸੁਨ ਧੀਰੋ ਪ੍ਰਭ ਕੋ ਰਹਾਓ ਜੀ ਪ੍ਰਾਣ ਮਨ ਤਨ

ਓਂਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗਿਆ ਤਜੀ ਸਿਆਣਪ ਚਿੰਤ ਵਿਸਾਰੀ ਅਹੰਗ ਛੋੜਿਓ ਹਤਿਆਗਿਆ ਰਹਾਓ ਜੋ ਦੇਖੋ ਤੋ ਸਗਲ ਮੋਹਿ ਮੋਹੀਓ ਤੋ ਸ਼ਰਨ ਭਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਭਾਵ ਕੋ ਜੋ ਸੰਤ ਭੇਟੇ ਵਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੇਰੋ ਹਰ ਚਰਨੀ ਚਿੱਤ ਲਾਗ ਜੈ ਸ੍ਰੀ ਮਹੱਲਾ ਪੰਜਵਾਂ ਮਨ ਮੈਂ ਸਤਿਗੁਰ ਧਿਆਨ ਧਰਾ ਦ੍ਰਿੜਿਓ ਧਿਆਨ।

ਕਰਨ ਸਰਨ ਕਰੁਣਾਪਤ ਗਹਿਓ ਚਰਨ ਆਸਰਾ ਨਾਮ ਰੂਪ ਭੈਓ ਅਸਾਧ ਸੰਗ ਭਾਵਨੇ ਦੁਪਾਰ ਪਰਾ ਅਪਿਓ ਪਿਓ ਗਥੀਓ ਭਰਮ ਕਉ ਨਾਨਕ ਅਜਰ ਜਰਾ ਜੈਤ ਸ੍ਰੀ ਮਹੱਲਾ ਪੰਜਵਾਂ ਜਾਕੋ ਭੈ ਗੋਬਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਬਾਕੋ ਵਿਆਧ ਨਕਾਈ ਰਹਾਉ ਦੀਸੇ ਸਭ ਸੰਗ ਰਹੇ ਅਲੇਪਾ ਨਿਆ ਵਿਆਪੇ ਉਨਮਾਈ ਏਕੇ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ਠਾਕੁਰ ਕੀ ਸੇਹੀ ਸੰਤ ਸੁਭਾਈ ਦਿਨ ਕਹਿ ਸੰਗ ਨਾਨਕ ਨਿਸਤਰੀਏ ਜਿੰਦ ਰਸ ਰਸ ਹਰ ਗੁਣ ਗਾਈ ਜੈਤ ਸ੍ਰੀ ਮਹੱਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਣ ਧਨ ਰੂਪ ਅਗਿਆਨ ਮੋਹ ਮਗਨ ਮਹਾਂਪ੍ਰਾਣੀ ਅੰਧਿਆਰੇ ਮੈਂ ਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਪ੍ਰੀਤਮ ਚੰਨ ਕਮਲ ਅਨੂਪ ਅਨੇਕ ਵਾਰ ਕਰੋ ਤੇ ਬੰਧਨ ਮਨੇ ਚਿਰਾਵੋ ਧੂਪ ਹਾਰ ਭਰਿਓ ਤੁਮਰੇ ਪ੍ਰਭ ਦੁਆਰੇ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾਲ ਲਿਓ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੈ ਜੋਰ ਚੰਨ ਗਹੋ ਬਕੋ ਸੁਬਰਸਨਾ ਦੀਜੇ ਪ੍ਰਾਣ ਅਕੋ ਰਹਾਉ ਮੰਤਨ ਨਿਰਮਲ ਕਰਤ ਕਿਆਰੋ ਹਰ ਸਿੰਚੇ ਸੁਦਾ ਸੰਜੋਰ ਇਹ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾਂ ਬਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਬੋ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਜੈ ਸ੍ਰੀ ਮਹੱਲਾ ਪੰਜਵਾਂ ਚਾਤ੍ਰਿਕ ਚਿਤਬਤ ਬਰਸਤ ਮੇ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ ਅਭੈ ਭਗਤ ਕੋ ਨੇਹ ਰਹਾਉ ਅਨੇਕ ਸੁਖ ਚੱਕ ਵੀ ਨਹੀਂ ਚਾਤ ਆਨੰਦ ਪੂਰਨ

ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾ ਪ੍ਰੇਮ ਟਖੋਰੀ ਜਿਨ ਕੋ ਪਾਈ ਤਿੰਨ ਦਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨ ਜਾਈ ਕੁਦਰਤ ਕਵਣ ਹਮਾਰੀ ਲਾਏ ਲੈ ਲੜ ਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸ਼ਰਨ ਦੁਆਰੇ ਜੈ ਸ੍ਰੀ ਮਹੱਲਾ ਪੰਜਵਾਂ ਆਏ ਅਨਕ ਜਨਮ ਭ੍ਰਮ ਸ਼ਰਨੀ ਉਧਰ ਦਿਓ ਅੰਧ ਕੂਪ ਤੇ ਲਾਭੋ ਆਪਣੀ ਚਰਨੀ ਰਹਾਓ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭੋ ਬਿਖਮ ਨਦਰੀ ਜੈ ਤਰਨੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅਭਰਨੀ ਜੈ ਸ੍ਰੀ ਮਹੱਲਾ ਪੰਜਵਾਂ ਹਰ ਜਨ ਸਿਮਰੋ ਹਿਰਦੇ ਨਾਮ ਹਰ ਜਨ ਕੋ ਅਪਦਾ ਨਿਕਟ ਨ ਆਵੇ ਪੂਰਨ ਦਾਸ ਕੇ ਕਾਮ ਰਹਾਓ ਕੋਟ ਬਿਗਨ ਬਿਨ ਸੇ ਹਰ ਸੇਵਾ ਨੇਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਭਉ ਕਿਛ ਨਾਹੀ ਆਦਰ ਦੇਵਤ ਜਾਮ ਦਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨ ਸਤਖਾਮ ਚਰਨ ਕਮ ਹਿਰਦੇ ਗੋ ਨਾਨਕ ਸੁਖ ਸਮੂਹ ਬਿਸਰਾਮ ਜੈ ਸ੍ਰੀ ਮਹੱਲਾ ਨੌਵਾਂ ਇੱਕਿਓਂਕਾਰ ਸਤਿਗੁਰ ਪ੍ਰਸਾਦ ਭੁੱਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤੇ ਤੇ ਆਪ ਬੰਧਾਇਓ ਰਹਾਓ ਸਾਮਿਨਾ ਪਰੀ ਬਿਖੇ ਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਹਾਮੀ ਜੋ ਜਾਨਿਓ ਨਾਹਿਨ ਬਨ ਖੋਜਨ ਕੋ ਧਾਇਓ ਨਾ ਰਤਨ ਰਾਮ ਘਟ ਹੀ ਕੇ ਭੀਤਰ ਜਾ ਕੋ ਧਿਆਨ ਗਿਆਨ ਨ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈ ਸ੍ਰੀ ਮਹੱਲਾ ਨੌਵਾਂ ਹਰ ਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਭੈਓ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ ਰਹਾਓ ਮਹਾਂਪਤਿਤ ਬੁਗਧ ਲੋਭੀ ਫੁਨ ਕਰਤ ਪਾਪ ਅਬਹਾਰਾ ਭੈ ਮਰ ਬੇ ਕੋ ਬਿਨਸਤ ਨਾਹਿਨ ਜੇ ਤੇ ਚਿੰਤਾ ਤਨ ਯਾਰਾ ਕੀਏ ਉਪਾ ਮੁਕਤ ਕੇ ਕਾਰਨ ਦੈ ਦਿਸਕਾ ਉਠ ਧਾਇਆ

ਜੋ ਸਵਾਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਣ ਨਾਮ ਜਗਤ ਮੈਂ ਹਰ ਕੋ ਕਬੂ ਨਾਹੇ ਸੰਭਾਰਾ ਨਾਨਕ ਸ਼ਰਨ ਪਰਿਓ ਜਗ ਬੰਧਨ ਰੱਖੋ ਬਿਰ ਤੁਹਾਰਾ ਜੈਤ ਸ੍ਰੀ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕਿਓਂਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬੋ ਆਂਦੇ ਨੀਤ ਕੋਲ ਘੱਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣ ਜਾਰ ਹਮਾਰੇ ਸੱਜਣ ਇੱਕਰੋਂ ਬੇਨੰਤੀਆਂ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਖਜੰਤੀਆਂ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੇ ਨੈਣ ਹਮਾਰੇ ਪਿਰ ਰੰਗ ਰੰਗਾਰੇ ਇੱਕ ਤਿਲ ਪੀ ਨਾ ਤਰੀਜੈ ਪ੍ਰਭ ਸਿਉ ਮਨ ਲੀਨਾ ਜੋ ਜਲ ਮੀਨਾ ਚਾਤਰਿਕ ਜਿਵੇ ਤਸੰਤੀਆਂ ਜਾਨਾ ਨੇ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝਾਂਤੀਆਂ ਜਾਰ ਬੇਪਰੇ ਹੱਬੇ ਸਕੀਆਂ ਮੂੰਹ ਕਹੀ ਨਾ ਜਹੀਆਂ ਜਾਰ ਬੇ ਹਿਕ ਦੂ ਹਿਕ ਚਾੜੇ ਹਾਂ ਤਿਸ ਚਿਤੇਹੀਆਂ ਹਿਕ ਦੂ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਉ ਠੰਦਾ ਹਾਂ ਕਦ ਪਾਈ ਗੁਣ ਤਾਸਾ ਜਿਨੀ ਮੈਂਡਾ ਲਾਲ ਦਿਜਾਇਆ ਹਾਂ ਕਿਸੇ ਆਗੇ ਮਨ ਡੇਹੀਆਂ ਨਾਨਕ ਹੈ ਸੁਣ ਬਿਨੋ ਸੁਹਾਗਣ ਮੂੰਹ ਦਸ ਡਿੱਖਾਂ ਫਿਰ ਜੇਹੀਆਂ ਜਾਰ ਬੇ ਹਿਕ ਦੂ ਹਿਕ ਜਾਰ ਬੇ ਫਿਰ ਆਪਣ ਭਾਣਾ ਕਿਸ਼ ਨਿਸੀ ਛੰਦਾ ਜਾਰ ਬੈ ਤੈ ਰਾਬਿਆ ਲਾਲਣ ਮੂੰਹ ਦਸ ਦਸੰਦਾ ਲਾਲਨ ਤੇ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਬਾਂ ਪਕੜ ਢਾਕੁਰ ਹੋ ਕਿੱਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ ਤੇ ਸਭੋ ਕਿਛ ਸੁਹੰਦਾ ਜਾਂ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਬਸੰਦਾ ਜਾਰ ਬਿੰਦ ਸੁੱਖ ਸਖੇਂਦੀ ਸਾ ਮੈਂ ਪਾਈ ਬਾਲੋੜਿੰਦਾ ਆਇਆ ਬਜੀ ਵਧਾਈ ਮਹਾਂ ਮੰਗਲ ਰੈਸ ਥੀਆ ਪਿਰ ਦਿਆਲ ਸਦ ਨਭ ਰੰਗੀਆ ਵਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆ ਆਸਾ ਮਨ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸਖੇਂਦੀ ਸਾ ਮੈਂ ਗੁਰ ਮਿਲ ਪਾਈ ਜੈ ਸ੍ਰੀ ਮਹੱਲਾ ਪੰਜਵਾਂ ਸ਼ੰਤ ਘਰ ਦੂਜਾ ਸ਼ੰਤ ਇੱਕਿਓਂਕਾਰ ਸਤਿਗੁਰ ਪ੍ਰਸਾਦ ਸਲੋਕ ਪੂਜਾ ਅਕ ਅਪਾਰ ਪ੍ਰਭ ਕਥਨ ਨ ਜਾਇਆ ਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਣ ਕੌ ਸਮਰੱਥ ਸ਼ੰਤ ਜੋ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗੁਣ ਮੇਰਿਆ ਅਸੰਖ

ਜੋ ਪ੍ਰਭ ਧਿਆਈਏ ਧਿਆਏ ਸੋ ਪ੍ਰਭ ਸਦਾ ਆਪਣਾ ਮਨੇ ਚਿੰਦਿਆ ਪਾਈਏ ਤਜਮਾਨ ਮੋਹ ਵਿਕਾਰ ਦੂਜਾ ਏਕ ਸਿਵਲਿ ਬੁਲਾਈਏ ਅਰਪ ਮਨ ਤਨ ਪ੍ਰਭ ਆਗੇ ਆਪ ਸਗਲ ਮਿਟਾਈਏ ਬਿਨਵੰਤ ਨਾਨਕ ਧਾਰ ਕਿਰਪਾ ਸੱਚ ਨਾਮ ਸਮਾਈਏ ਸਲੋਕ ਰੇਮਨ ਤਾਕੋ ਧਿਆਈਏ ਸਾਬਿਤ ਜਾਂ ਕਹਿ ਹਾਥ ਰਾਮ ਨਾਮ ਧਨ ਸੰਚੀਏ ਨਾਨਕ ਨਿਭੈ ਸਾਥ ਸ਼ੰਤ ਸਾਥੜੀਆ ਪ੍ਰਪੇਕ ਦੂਸਰ ਨਾਹੇ ਕੋਏ ਥਾਨਤ ਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਈਅਲ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ ਗੋਪਾਲ ਗਮਿੰਤ ਅੰਤ ਨਾਹੀ ਬੇਅੰਤ ਗੁਣਤਾ ਕੇ ਕਿਆ ਗਨੀ ਭਜ ਸ਼ਰਨ ਸਵਾਮੀ ਸੁਖਾ ਗਮੀ ਤਿਸ ਬਿਨਾ ਅਨ ਨਾਹੇ ਕੋਏ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿੱਤ ਬੇ ਚਿੱਤ ਬਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਵਾਇਆ ਸ਼ੰਤ ਅਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਇਆ ਜੋਤੀ ਜੋਤ ਰਲੇ ਨਾ ਹਰ ਨਾਮ ਸਿਮਰਤ ਮਿਟੇ ਕਿਲ ਵਿਕ ਬੁੱਝੀ ਤਪਤ ਅਗਾਨਿਆ ਗੈ ਭੁਜਾਲੀ ਨੇ ਦਇਆ ਕੀਨੇ ਆਪਣੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਜੈ ਸ੍ਰੀ ਮਹਲਾ ਪੰਜਵਾਂ ਭਾਦਾ ਨੂੰ ਸੰਸਾਰ ਗਰਭ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਸਲੋਕ ਮੋਹ ਅਭਿਮਾਨ ਬੁੱਢੇ ਮਰਨ ਚੀਤ ਨਾ ਆਵੇ ਪੁੱਤਰ ਮਿੱਤਰ ਵਿਹਾਰ ਬਨਤਾ ਏ ਕਰਤ ਬਿਹਾਵੇ ਕੁਝ ਦਿਵਸ ਆਏ ਲਿਖੇ ਮਾਏ ਦੁੱਖ ਧਰਮ ਦੁੱਤੋਂ ਡਿੱਠਿਆ ਕਿਰਤ ਕਰਮ ਨਾ ਮਿਟੇ ਨਾਨਕ ਹਰ ਨਾਮ ਧਨ ਨਹੀਂ ਖੱਟਿਆ ਉਦਮ ਕਰੇ ਅਨੇਕ ਹਰ ਨਾਮ ਨਾ ਗਾਵਈ ਭਰਮੇ ਜੋਨ ਅਸੰਕ ਮਰ ਜਨਮੇ ਆਵਈ ਪਛਪੰਖੀ ਸੈਲ ਤਰਬਰ ਗਣਿਤ ਕਛੂ ਨਾ ਆਵੇ ਬੀਜ ਬੋਬਸ ਭੋਗ ਭੋਗੇ ਕੀਆ ਆਪਣਾ ਪਾਵੇ ਰਤਨ ਜਨਮ ਹਰ ਅੰਤ ਜੂਏ ਪ੍ਰਭੂ ਆਪਣਾ ਭਾਵਈ ਬਿਨਵੰਤ ਨਾਨਕ ਭਰਮੇ ਭਰਮਾਏ

ਨੈਣ ਦਿਸੇ ਬਿਨ ਭਜਨ ਇਸੇ ਛੋੜ ਮਾਇਆ ਚਾਲਿਆ ਕਹਿਆ ਨ ਮਾਨੇ ਸਿਰ ਖਾਕ ਸ਼ਾਨੇ ਜਿਨ ਸੰਗ ਮਨ ਤਨ ਜਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨੈਨੇ ਮਨ ਮੈਂ ਬੁੱਠਿਆ ਬਿਨਵੰਤ ਨਾਨਕ ਕੋਟ ਕਾਗਰ ਬਿਨਸ ਬਾਰ ਨਾ ਝੂਠਿਆ ਚਰਨ ਕਮਲ ਸ਼ਰਨਾਏ ਨਾਨਕ ਆਇਆ ਦੁੱਤਰ ਭੈ ਸੰਸਾਰ ਪ੍ਰਭ ਆਪ ਤਰਾਇਆ ਮਿਲ ਸਾਧ ਸੰਗੇ ਭਜੇ ਸ੍ਰੀ ਧਰ ਕਰ ਅੰਗ ਪ੍ਰਭੂ ਜੀ ਤਾਰਿਆ ਮਹਰ ਹਰ ਮਾਨ ਲੀਏ ਨਾਮ ਦੀਏ ਅਵਰ ਕਛੂ ਨਾ ਵਿਚਾਰਿਆ ਗੁਣ ਦਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ ਜੈ ਸ੍ਰੀ ਮਹੱਲਾ ਪੰਜਵਾਂ ਬਾਰ ਸਲੋਕਾਂ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤ ਨਾਨਕ ਸਰਬਤ ਰਮਣ ਨਾਨਕ ਅਸਨਾ ਅਗਨਾਸਨ ਜਗਦੀਸ਼ਰ ਹੈ ਵੇਖਣ ਸੁਨ ਸੁਨਾਮ ਨੂੰ ਮਨ ਮੈਂ ਦੜੀਐ ਸਾਚ ਪੂਰਿਓ ਸਰਬਤਰ ਮੈਂ ਨਾਨਕ ਹਰ ਸੰਗ ਰਾਜ ਪੌੜੀ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ

नानक दयाल पुरख कृपा करे हिक सेवी हिक समला हर एक पै अरदास नाम बखर तन संचिया नानक सच्ची रास पौड़ी प्रभ दयाल बेअंत पूरन इक एहो सब कुछ आपे आप दूजा कहा क्यो आप करो प्रभ दान आपे आप लियो आवन जाना हुक्म सब ने चल तुथ्यो थेओ नानक मंगे दान कर कृपा नाम दियो जैतसी बाणी भगता की इक ओंकार सतगुर प्रसाद नात कछुआ ना जानो मन माया के हाथ बकानो रहाओ तुम कहियत हो जगत गुर स्वामी हम कहियत कल जुग के कामी इन पंचन मेरो मन जो बगारियो पल पर हर जीते अंतर पारियो जत देखो तत दुखी रासी अजो न पथियो निम गपै साखी गौतम नार उमाप स्वामी सीस तरन सहस पग गामी इन दूतन खल बुध कर मारियो बड़ो निलाज अजो नहीं हारियो कैव रविदास कहां कैसे कीजे बिन रघुनाथ शरण का की लीजे एक ओमकार सतनाम करता पुरख निरभो निर्वैर अकाल मूरत जूनी सह पंगुर प्रसाद राग टोडी महला चौथा कर पहला हर बिन रह न सके मन मेरा मेरे प्रीतम प्राण हर प्रभ गुर मेले बहर न पव जल फेरा रहाओ मेरे हीरे हीरे लोच लगी प्रभ केरी हर नैनो हर प्रभ हेरा सतगुर दयाल हर नाम दड़ाया हर पादर हर प्रभ केरा हर डंगी हर नाम प्रभ पाया हर गोविंद हर प्रभ केरा हर हृदय मंतन मीठा लागा मुख मस्तक पाक चंगेरा लो बिकार जना मन लागा हर विसरिया पुरख चंगेरा ओ मन मुख मूड गिया नी कहिए तिन मस्तक पाग मंदेरा विवेक बुद्ध सतगुर ते पाई गुर ज्ञान गुरु प्रभ केरा जन नानक नाम गुरु गुरु ते पाया तुर मस्तक पाग लखेरा टोडी महला पंजवा कर पहला दो पदे इक ओंकार सतगुर प्रसाद संतन अवर न काहू जानी बेपरवा सदा रंग हर के जाको पाख स्वामी रहा ऊच समाना ठाकर तेरा अवर न काहू तानी ऐसो अमर मिलियो पगतन को राज रहे रंग ज्ञानी रोग सोग दुख जरा मरा हर जने नहीं निकटानी निरपोह रहे लिव एके नानक हर मन मानी टोडी महला पंजमा हर बिसरत सदा खवारी ताको तूखा कहा हाँ व्यापे जाको ओट तहारी राव बिन सिमरन जो जीवन बलना सर्प जैसे अर जारी नव खंडन को राज कमावे अंत चले गोहारी गुण दान गुण तिन ही गाए जाको कृपा धारी सो सुखिया तन उस जन्मा नानक तिस बलिहारी टोडी महला पंजमा कर दूजा चौपदे इक ओंकार सतगुर प्रसाद तायो रे मन दै दिस्तायो माया मगन स्वाद लो मोयो तिन प्रभ आप लायो रहाओ हर कथा हर जस साद संग तिस्यो एक महत ना एहो मन लायो बिकस्यो पेख रंग संभ को पर ग्रह जोहन जायो चरण कमल स्यो पाओ न कीनो ने सतपुरख मनायो तावत को तावे बौ पाती जो तेली बल्द परमायो नाम दानिश ना न कियो इक निमख न कीरत गायो नाना झूठ लाए मन तो क्यों न बजायो अपनायो पर पकार न कबू किए नहीं सतगुरु से वित्यायो पांच दूत रच संगत को सट मतवारो मदमायो करो किए नहीं सतगुरु से वित्यायो पांच दूत रच संगत को सट मतवारे मदमायो करो बेंती साध संग हर भगत बछल सुन आयो नानक पाग परियो पर हर पाचे राख लाज अपनायो टोडी महला पंजमा मानक बिन बूजे विरथा आया अनक सा शिंगार बो करता ज्यो मृतक उड़ाया राव ताए ताए किरपन शर्म कीनो कतर करी है माया दान पुण्य संतन सेवा कित ही काज न आया कर आ परन सवारी सेजा कामन थाट बनाया संग न पायो अपने परते पेख पेख दुख पाया सारो दिन मजूरी करता तो मसूहल शराया खेद पयो बेगारी न्याई करके काम न आया
ਪਿਉ ਅਨਗ੍ਰਹਿ ਜਾ ਕੋ ਪ੍ਰਭ ਕੋ ਤੇ ਸਿਰ ਦੇ ਨਾਮ ਵਸਾਇਆ ਸਾਧ ਸੰਗਤ ਕੇ ਪਾਛੇ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਵਸੋ ਹਿਰਦੇ ਹਰਨੀਤ ਤੈਸੀ ਬੁਧ ਕਰੋ ਪਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਤੂਰਾ ਮਸਤਕ ਲੈ ਲਾਵੋ ਮਹਾਪਤੇ ਪਤਿਤ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕਿਉਂ ਤੁਮਾਰੋ ਪਾਵੋ ਜੋ ਤੂੰ ਦੇ ਤਹੀ ਤੇ ਤ੍ਰਿਪਤਾ ਤ੍ਰਿਪਤੇ ਆਨਕ ਤੂ ਤਾਵੋ ਸਦੀ ਨਿਟ ਜਾਣੋ ਪ੍ਰਭ ਸਵਾਮੀ ਸਗਲ ਰਹਿਣ ਹੋ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈਏ ਸਦਾ ਸਦਾ ਹਮ ਸ਼ੋਰੇ ਤੁਮਰੇ ਤੂੰ ਪ੍ਰਭ ਹਮਰਾ ਮੀਰੋ ਨਾਨਕ ਬਾਰਕ ਤੂੰ ਮਾਤ ਪਿਤਾ ਮੁਖ ਨਾਮ ਤਮਾਰੋ ਖੀਰੋ ਟੋਡੀ ਮਹਲਾ ਪੰਜਵਾਂ ਕਰ ਦੂਜਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਂਗੋ ਦਾਨ ਠਾਕਰ ਦਮ ਅਬਰ ਕੁਛ ਮੇਰੇ ਸੰਗ ਨ ਚਾਲੇ ਮਿਲੇ ਕਿਰਪਾ ਗੁਣ ਗਾਮ ਰਹਾਓ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਤਾਏ ਤਾਏ ਬਹੁ ਵਿਦ ਕੋ ਤਾਵੇ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੇ ਸਗਲ ਬਾਤ ਹੈ ਖਾਮ ਕੌ ਨਾਨਕ ਸੰਤ ਰੇਨ ਮਾਂਗੋ ਮੇਰੋ ਮਨ ਪਾਵੇ ਬਿਸਰਾਮ ਟੋਡੀ ਮਹਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨੇ ਸਦਾਰੇ ਜੀ ਪ੍ਰਾਣ ਸੁਖ ਇਸ ਮਨ ਕੋ ਵਰਤਨ ਏ ਹਮਾਰੇ ਰਹਾਓ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਵਾਰੇ ਨਾਮ ਸਖਾਈ ਸਦਾ ਮੇਰੇ ਸੰਹਰ ਨਾਮ ਕੋ ਨਿਸਤਾਰੇ ਬਿਖੇ ਬਲਾਸ ਕਹੀਤ ਬਥੇਰੇ ਚਲਤ ਨ ਕਛੂ ਸੰਗਾਰੇ ਇਸਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੇ ਟੋਡੀ ਮਹਲਾ ਪੰਜਵਾਂ ਨੀਕੇ ਗੁਣ ਗਉ ਮਿਠੀ ਰੋਗ ਮੁਖੁਜਲ ਨਾ ਮਨ ਨਿਰਮਲ ਹੋਈ ਹੈ ਤੇਰੋ ਰਹੇ ਹਾਂ ਉਹਾਂ ਲੋਗ ਰਹਾਓ ਚਰਨ ਪਖਾਰ ਕਰੋ ਗੁਰ ਸੇਵੇ ਮਨੇ ਚਰਾਵੋ ਭੋਗ ਛੋੜ ਆਪਤ ਬਾਦ ਅੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕੌ ਨਾਨਕ ਏਕ ਬਿਨ ਦੂਜਾ ਅਵਰਨ ਕਰਨੇ ਜੋਗ ਟੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਤੁਮਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਰਹਾਓ ਅਵਰਨ ਸੂਜੇ ਦੂਜੀ ਠਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਲੇਖੇ ਛੂਟੇ ਹਮ ਨਿਰਗੁਣ ਲਿਓ ਅਬਾਰੀ ਸਦ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਏ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਾਓ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਨ ਮਰਨ ਦੂਤੇ ਛੂਟੇ ਭਵ ਜਲ ਜਗਤ ਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਪੇ ਦਿਆਲਾ ਸ਼ਿਵ ਕੈ ਬਾਣ ਸਿਰ ਕਾਟਿਓ ਰਹਾਓ ਕਾਲ ਜਲ ਜੋ ਜਮ ਜੋ ਨ ਸਾਕੇ ਸੱਚ ਕਾ ਪੰਥਾ ਥਾਟਿਓ ਖਾਚ ਖਾਤ ਖਰਚਤ ਕਿਛ ਨਿਖੁਟ ਨਾਹੀ ਰਾਮ ਰਤਨ ਤਨ ਖਾਟਿਓ ਭਸਮਾ ਪੂਤ ਹੋਆ ਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਉ ਕਹੇ ਜਨ ਨਾਨਕ ਸਭ ਦੇਖੇ ਲੋਕ ਸਵਾਇਆ ਟੋਡੀ ਮਹਲਾ ਪੰਜਵਾਂ ਕਿਰਪਨ ਤਨ ਮਨ ਕਿਲ ਵਿਖ ਪਰੈ ਸਾਧ ਸੰਗ ਭਜਨ ਕਰ ਸਵਾਮੀ ਟਾਕਨ ਕੋਇਕ ਹਰੇ ਰਹਾ ਅਨੇਕ ਛਿਦਰ ਬਹੁਤ ਤੇ ਛੁਟਕਤ ਥਾਮ ਨਾ ਜਾਈ ਕਰੇ ਜਿਸਕਾ ਬਹੁਤ ਤਿਸ ਅਰਾਦੇ ਖੋਟੇ ਸੰਗ ਖਰੇ ਸਗਲੀ ਸੈਲ ਉਠਾਵਤ ਚਾਹੇ ਉਹ ਊਹਾਂ ਹੀ ਹੈ ਤਰੇ ਜੋਰ ਸਖਤ ਨਾਨਕ ਕੁਛ ਨਾਹੀ ਪ੍ਰਭ ਰਾਖੋ ਸ਼ਰਨ ਪਰੇ ਟੋਡੀ ਮਹਲਾ ਪੰਜਵਾਂ ਹਰ ਕੇ ਚਰਨ ਕਮਲ ਮਨ ਤਿਆਓ ਕਾਢ ਕੁਠਾਰ ਪਿਤ ਹਾਥ ਹੰਤਾ ਔਖਦ ਹਰ ਕੋ ਨਾਉ ਰਹਾਓ ਤੀਨੇ ਤਾਪ ਨਵਾਰਨ ਹਾਰਾ ਦੁਖੰਤਾ ਸੁਖ ਰਾਸ ਤਾਂ ਕੋ ਬਿਗਨ ਨਾ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈ ਨਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਸੋਡੀ ਟੋਡੀ ਮਹਲਾ ਪੰਜਵਾਂ ਹਰ ਹਰ ਨਾਮ ਸਦਾ ਸਦਾ ਸਦਾ ਸਦ ਜਾਪ ਤਾਰ ਅਨਗ੍ਰਹਿ ਪਾਰ ਬ੍ਰਹਮ ਸਵਾਮੀ ਵਸਤੀ ਕੀ ਨੀ ਆਪ ਰਹਾਓ ਜਿਸਕੇ ਸਹਿ

ਹਰੀ ਹਰ ਨਾਥ ਨਾਨਕ ਸ਼ਰਨ ਭਰੇ ਦੁਖ ਪੰਜਨ ਜਾ ਕਾ ਬੜ ਪ੍ਰਤਾਪ ਟੋਡੀ ਮਹਲਾ ਪੰਜਵਾਂ ਸਵਾਮੀ ਸ਼ਰਨ ਭਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਓ ਖੋਜਤ ਖੋਜਤ ਬਹੁ ਪ੍ਰਕਾਰੇ ਸਰਵ ਅਰਥ ਵਿਚਾਰੇ ਸਾਧ ਸੰਗਤ ਸਾਧ ਸੰਗ ਪਰਮ ਗਤ ਪਾਈਏ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਾਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹਲਾ ਪੰਜਵਾਂ ਕਰ ਤੀਜਾ ਚੌਪ ਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕੁਛ ਨ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਓ ਆਪਣਾ ਰਾਮ ਨ ਚੀਨੋ ਖਿਨੁਆ ਜੋ ਪਰਾਇ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨ ਵਸਾਇਓ ਛੋੜ ਜਾਏ ਬਹੁ ਚਿਤ ਲਾਇਓ ਸੋ ਸੰਚਿਓ ਜਿਤ ਭੂਖ ਦਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਧਰਿਆ ਟੋਡੀ ਮਹਲਾ ਪੰਜਵਾਂ ਮਾਰੇ ਏਕੇ ਹਰੀ ਹਰੀ ਆਨ ਅਵਰ ਸਿਆਵਣ ਨਾ ਕਰੀ ਰਹਾਓ ਬੜੇ ਪਾਗੁਰ ਆਪਣਾ ਪਾਇਓ ਗੁਰਮੁਖੋ ਹਰ ਨਾਮ ਦੜਾਇਓ ਹਰ ਹਰ ਜਾ ਪਤਾ ਵਰਤਨੇ ਮਾਂ ਹਰ ਹਰ ਧਿਆਏ ਕੁਸਲ ਸਭ ਖੇਮਾ ਆਚਾਰ ਬਿਹੋਰ ਜਾਤ ਹਰ ਗੁਨੀਆ ਮਹਾਨੰਦ ਕੀਰਤਨ ਹਰ ਸੁਨੀਆ ਕੌ ਨਾਨਕ ਜਿਨ ਠਾਕਰ ਪਾਇਆ ਸਭ ਕੁਛ ਤਿਸਕੇ ਗ੍ਰਹਿ ਮੇ ਆਇਆ ਟੋਡੀ ਮਹਲਾ ਪੰਜਵਾਂ ਕਰ ਚੌਥਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੂੜੇ ਰੂੜੋ ਮਨ ਹਰ ਰੰਗੋ ਲੋੜੇ ਗਾਲੀ ਹਰ ਨੀ ਨ ਹੋਏ ਰਹਾਓ ਹੋਟ ਟੇਂਡੀ ਦਰਸ਼ਨ ਕਰਨ ਕਾਰਨ ਬੀਥੀ ਬੀਥੀ ਪੇਖਾ ਗੁਰਮਿਲ ਪਰਮ ਗਵਾਇਆ ਇਹ ਵਿਦ ਪਾਈ ਮੈਂ ਸਾਧੂ ਕਿਨੂੰ ਲੇਖ ਲਿਖਿਓ ਤੁਰ ਮਾਥੇ ਇਹ ਵਿਦ ਨਾਨਕ ਹਰ ਨੈਣ ਅਲੋਏ ਟੋਡੀ ਮਹਲਾ ਪੰਜਵਾਂ ਗਰਭ ਗਹਿਲੜੋ ਮੂੜੋ ਹੀ ਓਰੇ ਹੀਓ ਮਹਾਰਾਜ ਰੀ ਮਾਇਓ ਦੀ ਹਰ ਨਿਆਈ ਮੋਹ ਭਾਕਿਓ ਰੇ ਰਹਾਓ ਕਣੋ ਕਣੋ ਕਣੋ ਸਦ ਲੋੜੇ ਬਿਨ ਲੈਣੇ ਕੈਠੇ ਪਾਇਓ ਰੇ ਮੈਂ ਰਾਜ ਰੋਗਾ ਥੂ ਬਹੁ ਸਿਓ ਲੁਬੜਿਓ ਨੈ ਪਾਗੜਿਓ ਸਹਿ ਪਾਇਸ ਜੋਯੋ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲ ਪ੍ਰਾਸ਼ਤ ਮਿਟਿਓ ਰੇ ਜਾ ਕੋ ਲੈਣੋ ਮੈਂ ਰਾਜਰੀ ਗਾਠਿਓ ਜਨ ਨਾਨਕ ਗਰਵਾਸ ਨਾ ਪੜਿਓ ਰੇ ਟੋਡੀ ਮਹਲਾ ਪੰਜਵਾਂ ਕਰ ਪੰਜਵਾਂ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਐਸੇ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋ ਕਰ ਹੰਗ ਰੋਗ ਏ ਤੰਤੇ ਸਗਲ ਦੂਰ ਕੀਨ ਰਹਾਓ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੇ ਸ਼ਬਦ ਮੇਰੇ ਹੀਰੇ ਦੀਨ ਰੂਪਨ ਰੂਪ ਮੇਰਾ ਕੁਛ ਨਾ ਵਿਚਾਰਿਓ ਪ੍ਰੇਮ ਗਿਓ ਮੋਹ ਹਰ ਰੰਗ ਪੀਨ ਪੇਖਿਓ ਲਾਲਨ ਪਾਠ ਬੀਚ ਹੋਏ ਨੰਦ ਚਿਤਾ ਹਰ ਕੇ ਪਨੀਤ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕਰ ਤਿਸ ਹੀ ਕੋ ਤੀਨ ਟੋਡੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣਦਾਰ ਜੀਵਨ ਤਨ ਮੋਰੇ ਦੇਖਣ ਕੋ ਦਰਸ਼ਨ ਪ੍ਰਵਨੀਤ ਬਾਟ ਕਾਢ ਤੋ ਸਾ ਸੰਗ ਮੋਰੇ ਮਨ ਆਪਣੇ ਕਿਉ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਪੈ ਮਨ ਨਿਰਮਲ ਕਰ ਕਿਰਪਾ ਆਪਣੇ ਕਰਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜਗਾਦ ਭਗਤਨ ਕੈ ਮੀਤ

ਆਪੇ ਵੇਖੇ ਹਰ ਵਿਕਸੇ ਗੁਰਮੁਖ ਬ੍ਰਹਮ ਵਿਚਾਰੋ ਸੋਹੇ ਮਹੱਲਾ ਚੌਥਾ ਕੀਤਾ ਕਰਨਾ ਸਰਵ ਜਾਏ ਕਿਸ ਕੀ ਜੇ ਜੇ ਕਰ ਸਕੀ ਆਪਣਾ ਕੀਤਾ ਕੁਛ ਨਾ ਹੋਵੇ ਜਿਉਂ ਹਰ ਪਾਵੇ ਤਿਉਂ ਰੱਖੀਏ ਮੇਰੇ ਹਰ ਜਿਉ ਸਭ ਤੇਰੇ ਕੋ ਬਸ ਅਸਾਂ ਜੋਰ ਨਹੀਂ ਜੇ ਕੁਛ ਹਮ ਕਰ ਸਕੇ ਜਿਉਂ ਪਾਵੇ ਤੇ ਵੇ ਬਖਸ਼ ਰਹਾਓ ਸਭ ਜੀਉ ਪਿੰਡ ਦੀਆ ਤੁਧ ਆਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੇ ਤੇ ਕੋ ਕਰ ਕਮਾਵੇ ਜਿਹਾ ਤੁਧ ਤੁਰ ਲਿਖ ਪਾਇਆ ਪੰਚ ਤਤ ਕਰ ਤੁਧ ਸਭ ਸਾਜੇ ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ ਇੱਕ ਨਾ ਸਤਗੁਣ ਮਿਲ ਤੋਂ ਬਹ ਜਾਵੇ ਇੱਕ ਮਾਨਮੁਖ ਕਰੇ ਸੇ ਰੋਵੇ ਹੋਰ ਕੇ ਵਡਿਆਈ ਹੋ ਅਕ ਨਾ ਸਕਾਂ ਹਾਂ ਮੂਰਖ ਮੁਗਦਨ ਸਾਨ ਜਾਂ ਨਾਨਕ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਕਤ ਪਿਓ ਅਜਾਨ ਰਾਗ ਸੁਹੇ ਮਹੱਲਾ ਪੰਜਵਾਂ ਕਰ ਪਹਿਲਾ ਇੱਕੋ ਕਰ ਸਤਗੁਰ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਵੀ ਲਿਖ ਲਾਈ ਸੰਗਤ ਆਸਮੇ ਪਸਾਰਾ ਤਪ ਇੱਕੇ ਇੱਕੰਕਾਰ ਕਮਰ ਰੂਪ ਸਿਸਟਿਓ ਬੇ ਨਸਿਓ ਕਤੇ ਗਏ ਕਤੇ ਆਇਆ ਰਹੋ ਜਲਤੇ ਉੱਠੇ ਅਨਕ ਤਰੰਗਾ ਅਨਕ ਪੋਖਨ ਕੀਏ ਭੋ ਰੰਗਾ ਬੀਜ ਬੀਜ ਬੀਜਿਓ ਭੋ ਪ੍ਰਕਾਰ ਫਲ ਪਾਕੇ ਤੇ ਇੱਕੰਕਾਰ ਸਹਿਜ ਕਟਾ ਮੈਂ ਇੱਕ ਕਸ ਕੱਢ ਫੁੱਟੇ ਤੇ ਉਹੀ ਪ੍ਰਗਸ ਪਰ ਮੋਹ ਮੋਹ ਮਾਇਆ ਬੇਕਾਰ ਪਰਮ ਛੁੱਟੇ ਤੇ ਇੱਕੰਕਾਰ ਓ ਮਨਸੇ ਆਪ ਸਤ ਨਾਹੀ ਨਾ ਕੋ ਅਵੇ ਨਾ ਕੋ ਜਾਏ ਗੁਰ ਪੂਰੇ ਹਮੇ ਮਲ ਤੋਈ ਕੋ ਨਾਨਕ ਮੇਰੀ ਪਰਮ ਗਾਥਾ ਏ ਸੋਹੇ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਸੋਏ ਤਜਵੈਨ ਦੂਜਾ ਨਾਹੀ ਕੋਈ ਜੋ ਜਨ ਸੇਵੇ ਤਿਸ ਪੂਰਨ ਕਾਮ ਦੱਸ ਆਪਣੇ ਕੋ ਰੱਖ ਓਲਾ ਤੇਰੇ ਸ਼ਾਨ ਪੂਰਨ ਦਿਆਲਾ ਤਜਵੈਨ ਕਵਨ ਕਰੇ ਪਿਤ ਪਾਲਾ ਰਹਾਓ ਚਲ ਥਲ ਮੈਂ ਰਵਿਆ ਭਰਪੂਰ ਨਿਕਟ ਵਸੇ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕੁਛ ਨਾ ਪਾਈਏ ਸਾਚ ਲਾਗੇ ਤਾਂ ਹਮੇ ਜਾਈਏ ਜਿਸਾਂ ਲਾਏ ਲੱਗੇ ਸੋ ਓ ਲਾਏ ਗਿਆਨ ਰਤਨ ਅੰਤਰ ਤਿਸ ਜਾਗੇ ਗੁਰਮੁਖ ਜਾਏ ਪਰਮ ਪਦ ਪਾਏ ਗੁਰਪਾਸ਼ਾ ਦੇ ਨਾਮ ਤੇ ਆਏ ਦੋ ਕਰ ਜੋੜ ਕਰੋ ਅਰਦਾਸ ਤੁਧ ਪਾਵੇ ਤਾਂ ਆਣੇ ਰਸ ਕਰ ਕਿਰਪਾ ਆਪਣੇ ਭਗਤੀ ਲਾਏ ਜਾ ਨਾਨਕ ਪ੍ਰਭ ਸਦਾ ਤੇ ਆਏ ਸੋਏ ਮਹੱਲਾ ਪੰਜਵਾਂ ਤਨ ਸੁਹਾਗਣ ਜੋ ਪ੍ਰਭ ਪਛਾਣੇ ਅਮਾਨੇ ਹੁਕਮ ਤਜੇ ਅਮਾਨੇ ਪ੍ਰਭ ਸਨ ਰਾਤੇ ਰਲੀਆਂ ਅਮਾਨੇ ਸੁਣ ਸਕੀਏ ਪਰ ਮਿਲਨ ਨਿਸ਼ਾਨੇ ਮਨ ਤਨ ਆਰ ਪਰ ਤਾਜ ਲਾਜ ਲਖਾਨੇ ਰਖਾਓ ਸਖੀ ਸਹੇਲੀ ਕੋ ਸਮਝ ਆਵੇ ਸੋਏ ਕਮਾਵੇ ਜੋ ਪ੍ਰਭ ਪਾਵੇ ਸਾ ਸੁਹਾਗਣ ਅੰਕ ਸਮਾਵੇ ਗਰਭ ਖੇਲੀ ਮੈਲਾਂ ਪਾਵੇ ਫਿਰ ਪਛਤਾਵੇ ਜਬ ਰਹਿਣ ਬਿਹਾਵੇ ਕਰਮਹੀਣ ਮਨਮੁਖ ਦੁੱਖ ਪਾਵੇ ਬਿਨੋ ਕਰੇ ਜਾਣ ਅੰਦਰ ਪਰ ਨਸੇ ਪ੍ਰਭ ਅਮਨਾਸੇ ਰਿਹਾ ਭਰਪੂਰ ਜਾਂ ਨਾਨਕਾਵੇ ਦੇਖ ਅਧੂਰ ਸੋਹੀ ਮਹੱਲਾ ਪੰਜਵਾਂ ਗਰੇ ਬਸ ਗੌਰ ਕਿੰਨਾ ਹੋ ਕਿੰਨਾ ਦਸ ਦਾਸੇ ਕਾ ਦਿਨੇ ਪਤਾਰ ਸਗਰ ਸਮਗਰੀ ਮੈਂ ਕਰਕੇ ਜੋਰੀ ਅਸਪਿਆਸੇ ਪੈਰ ਕੋ ਲੋੜੀ ਕਵਨ ਕਹਾਂ ਗੁਣ ਕਾਂਤ ਪਿਆਰੇ ਸੁਗਰ ਸੁਰਪ ਦੇ ਅਲਮਰਾਰ ਏ ਰਹਾ ਸਾ ਸ਼ੰਗਾਰ ਪਾਜ ਭੋਜਨ ਪਾਇਆ ਅੰਮ੍ਰਿਤ ਨਾਮ ਤਨ ਮੋਲ ਮੁਖਾਇਆ ਕੰਗਣ ਬਸਤਰ ਗਹਿਣੇ ਬਣੇ ਸੁਹਾਵੇ ਸਾਭ ਤਨ ਸਾਭ ਸੁ ਪਾਵੇ ਜਾਂ ਪੈਰ ਕਰ ਆਵੇ ਗੁਣ ਕਾਵਣ ਕਰ ਕਾਂਤਰ ਜਾਇਆ ਬਸ ਕਰ ਲੀਨਾ ਗੁਰ ਪਰਮ ਚਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਵੜ ਤਿਆਗੀ ਪ੍ਰਪ੍ਰਿਤ ਮੇਰਾ ਪ੍ਰਗਟਿਆ ਸੁਰ ਜੋਤ ਅਜਾਰ ਸੇਜ ਵਸਾਏ ਸਰ ਅਪਾਰਾ ਨਾਭ ਰੰਗ ਲਾਏ ਸੇਜ ਰਾਵਣ ਆਇਆ ਜਾਂ ਨਾਨਕ ਪੈਰ ਤਨ ਮਿਲ ਸੁ ਪਾਇਆ ਸੋਹੇ ਮਹੱਲਾ ਪੰਜਵਾਂ ਹੁਕਮਿਓ ਹਿਓ ਮਿਲਣ ਪ੍ਰਭਤਾਏ ਖੋਦ ਚਰਿਆ ਦੇਖੋ ਪ੍ਰੈ ਜਾਈ ਸੁਨਤ ਅਦੇਸਰੋ ਪ੍ਰੈ ਗ੍ਰਹਿ ਸੇਜ ਬਛਾਏ ਪ੍ਰਮ ਪ੍ਰਮ ਆਇਓ ਤੋ ਨਜ਼ਰ ਨਾ ਪਾਈ ਕਿਨ ਵਿਦ ਹੀਰੇ ਤੇਰੇ ਮਾਨੋ ਮਿਲ ਸਾਜਨ ਹੋ ਤੁਧ ਕਰਵਾਨੋ ਰਹਾਉ ਏਕਾ ਸੇਜ ਬਿਸੇ ਤਨ ਕੰਤਾ ਤਨ ਸੁਤੇ ਫਿਰ ਸਦ ਜਗੰਤਾ ਪਿਓ ਮਧਰੋ ਤਨ ਮਤਵੰਤਾ ਤਨ ਜਾਗੇ ਜੇ ਫਿਰ ਬਲੰਤ ਪੈ ਨਰਾਸੇ ਦਿਨ ਲਾਗੇ ਦੇਸ ਸੰਤਰ ਮੈਂ ਸਗਲੇ ਜਾਗੇ ਖੇਨ ਰਹੇ ਨਾ ਪਾਵੋ ਖੇਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਿਓ ਪਾਗੇ ਪਿਓ ਕਿਰਪਾਲ ਸਾ ਸੰਗ ਮਿਲਾਇਆ ਬੁਝੇ ਤਪ ਤਾ ਕਰੇ ਪਰ ਆਇਆ ਸਗਲ ਸ਼ੰਗਾਰ ਹੁਣ ਬੁਝੇ ਆਇਆ ਕਾਹੋ ਨਾਨ ਗੁਰ ਪਰਮ ਚਕਾਇਆ ਜੈ ਦੇਖਾਂ ਤੈ ਪਰ ਐ ਪਾਈ ਖੋਲਿਆ ਕਪੋੜ ਤਾ ਮਨ ਠਹਿਰਾਈ ਰਹਾਉ ਦੂਜਾ ਸੋਹੇ ਮਹੱਲ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੇ ਮੋਹੇ ਨਿਰਗੁਣ ਕੇ ਦਹ ਤਾਰੇ ਬਹਿ ਖਰੀਦ ਕਿਆ ਕਰੇ ਚਤਰਾਈ ਉਹ ਪਿੰਡ ਜਿਓ ਸਭ ਥਾਰੇ ਲਾਰੰਗਾਲੇ ਪ੍ਰੀਤਾ ਮਨਮੋਹਨ ਤੇਰੇ ਦਰਸ਼ਨ ਕੋ ਹਮ ਥਾਰੇ ਰਹਾਉ ਪ੍ਰਭ ਦਾਤਾ ਮੋਹੇ ਦੀਨ ਪਖਾਰੇ ਤੁਮ ਦਾਤ ਤੁਮ ਸਦਾ ਸਦਾ ਅਪਕਾਰੇ ਜੋ ਕੁਛ ਨਾਹੀਂ ਜੇ ਮੈਂ ਤੇ ਹੋਵੇ ਮੇਰੇ ਠਾਕਰ ਪਾਰੇ ਕਿਆ ਸੇਵ ਕਮਾ

0: क्या कह दे जाबो बेद कित पावो दर सारे मेत नहीं पाए अंत न लिये मन तरसे चरनारे पावो दान टेठ होए मांगो मुख लागे सांतर एनारे जन नानक अगर कृपा तारे प्रभ हाथ दे ने सारे सोहे महला पंच का दूजा एक ओंकार सतगुर प्रसाद सेवा थोरे मांगण बहुता मैं न पावो कह तो पोता जो प्रेम ने तिसके रिसा कूड़े मुर्ख की हाठे सराहो पेख दखाले सचना कमावे कहत मैली नेक नावे अतीत सदाए माया का माता माने प्रेत कहे मुख रत कहो नानक प्रभु नु सनिजे कचल कठोर कामे मौत के जे दर्शन दिखे कि बड़े आए तुम सुख दाते परख सवाई रहाओ दूजा सोहे महला पांचवा बुरे काम को ओठ खलोया नाम की बेला पे पैसोया अवसर अपना बुझे ना या ना माया मोहे रंग लपटा रहाओ लोभ लहर को बिस्तर फूल बैठा साजना का दर्शन डिठा कब न समझे अज्ञान गबारा बोहर बोहर लपटे जन जा रहाओ बिखे नाद कारण सुख पीना हर जा सुन आसमान के ना दृष्ट ना है रे पे तंदे छोड़ जाए झूठे सब तंदे रहाओ कौ नानक प्रभ बख्श करे जे कर कृपा मोहे सत्संग दीजे तो कुछ पाइए जो ये रहना जिससे भी जाए तिस नाम लेना रहाओ सोहे महल पांचवा कर में ठाकर नजर न आवे गल में पान ले लटकावे पर में पोला सक फिरता निर्भर लेखा मरता रहाओ जिस पहाड़ को ठाकर कहता ओ पहाड़ ले उसको डब गुणे हार लोन हरामे पहन आपना पर ग्रामे गुरमे नान कठा कर जाता जाल थल में एल पून अविदाता सुहे महला पंचमा लालन रावे कवन गतिरे सके बतावो मुझे मतेरे सुबह सुबह सवे अपने प्रीतम के रंग रते रहाओ पाप पलोवो संग नैन पतेरे जहां बठावो तो ततेरे जब तब संजम दियो जतेरे एक नमक मिलावो हुए प्राण पतेरे मान तान एन मुत तेरे ठाकर गुणी घेरा कोड़ दास जाके दरबारे नमक नमक बसे ते नाले हो कुछ ना है सब कुछ तेरा ओत पोत नानक संग बसेरा सोहे महला पंचमा सुख सहज जाके ओच द्वारे तामे बसे भक्त प्यारे सहज कथा प्रभु के अत मीठी भर ले कहो नेत्र ठीठी रहो तै नीत गा तै गीत नाद अखड़े संगा उहा शांत करे हरंगा तै मरना जीवन सुख न हर खां सच नाम के अमृत वरखा गुज कथी ए गुर ते जाने नानक बोले हर हर वाणी सोहे महला पंचमा जाके दर्श पाप कोट तारे पेट संग ए पवजल तारे ओ साजन ओ मित प्यारे जो हम को हर नाम अचतार ए राव जाका शब्द सुनो सुख सारे जाकी टह जमजो जम दूत बदारे जाके तीर के इस मने सदारे जाके सिमरन मुख उजलारे प्रभ के सेवक प्रभ आप सवारे शरणान ते सत बलिहारे सोहे महला पंचमा रहन न पावे सुरनर देवा ओट सदाए कार मोहन जन सेवा जीवत पेखे जिन हर हर त्याय साध संग तनी दर्शन पाया रहाओ बास सा शब पारी मारना जो दिसे सो कले खाना कूड़े मोहि लपट लपटाना छोड़ चले आता फिर पछताना कृपा दान नानक करो दात नाम तेरा जप ये दिन रात सोही महला पंचमा कट कर आंतर तुम्हें सारे सगल समगरे सो तुम्हारे तुम प्रीतम तुम प्राण अंधारे तुम्हें पीख पीख मान पीख सारे ए रहाओ आन की जोन परम परम परम हरे ओड गई अवस संगारे अगम गोचर अगम अपारे नानक सिमरे दन रह नारे सोहे महला पंचमा कबन काज माया बढ़े आए जां को बिन सत्व न काई ए सपना हो बत नहीं जाने चेत विस्ता महे लपटा ने रहाओ महा मोहे मोहा गबारा पुख पुख और सदार ओच ते ओच जां का दरबारा कई जानत ब ਵਿਨੇ ਅਪਾਰਾ ਦੂਸਰ ਹੋਆ ਨਾ ਹੋਏ ਜਪ ਨਾਨਕ ਪ੍ਰਭ ਇੱਕ ਹੋਸੋਈ ਸੋਏ ਮਹੱਲਾ ਪੰਜਵਾਂ ਸਿਮਰ ਸਿਮਰ ਜਾਂ ਕਹੋ ਜੀਵਾਂ ਚਰਨ ਕਮਲ ਤੇਰੇ ਤੋਏ ਤੋਏ ਪੀਵਾਂ ਸੋ ਹਰ ਮੇਰਾ ਅੰਤਰ ਜਾਮੇ ਪਾਜਨਾ ਕੇ ਸੰਗ ਸੁਆਮੀ ਰਹਾ ਸੁਣ ਸੁਣ ਅਵਤ ਨਾਮ ਤੇ ਆਵਾਂ ਆਠ ਪੈਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਅਨੰਤਾ ਗੁਣ ਅਪਾਰ ਪਰਮਾਨੰਦਾ ਜਾਂ ਕੇ ਸਿਮਰਨ ਕੁਛ ਪਾਉਣਾ ਵਿਆਪੇ ਸਦਾ ਸਦਾ ਨਾਨਕ ਹਾਰ ਜਾਪੇ ਸੋ ਇਹ ਮਹੱਲਾ ਪੰਜਵਾਂ ਗੁਰ ਕੇ ਬਚਨ ਦੇ ਧਿਆਨ ਤਾਰੇ ਰਸਨਾ ਜਪ ਜਪੋ ਬਨਵਾਰੀ ਸਫਲ ਮੋਤ ਦਰਸ਼ਨ ਬਲਿਹਾਰੀ ਚਰਨ ਕਮਲ ਪ੍ਰਾਣ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਓ ਸਾ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕਰੋ ਲੋਮ ਓਹੇ ਤਾਰੀ ਦਰਰ ਨਾਮ ਦਾਨ ਇਸ਼ਨਾਨ ਸਚਾਰੀ ਕਹ ਨਾਨਕਿਓ ਤਤ ਵਿਚਾਰੀ ਰਾਮ ਨਾਮ ਜਪੋਰ ਅਤਾਰੀ ਸੋਹੇ ਮਹੱਲਾ ਪੰਜਵਾਂ ਲੋਭ ਮੋਹੇ ਮਗਨ ਅਪਰਾਧੀ ਕਰਨ ਹਰ ਕੇ ਸੇਵਨ ਸਾਧੀ ਪਤਤ ਪਾਵਣ ਪ੍ਰਭ ਨਾਮ ਤੁਮਾਰੇ ਰਾਖ ਲਿਓ ਮੋਹੇ ਨਿਰਗੁਣੇ ਹਰੇ ਰਹੋ ਤੂੰ ਦਾਤਾ ਤੂੰ ਅੰਤ ਰਜਾਮੀ ਕਾਚੀ ਦੇ ਮਾਨ ਕਵਿਆਨੇ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਆਗਰ ਤਨ ਜਨ ਅੰਗਵਾਇਆ ਦੁਖ ਪੰਜਾਂ ਜਗ ਜੀਵਨ ਹਰਾਇਆ ਸਗਲ ਤਿਆਗ ਨਾਨਕ ਸਰਨਾਇਆ ਸੋਹੇ ਮਹੱਲਾ ਪੰਜਵਾਂ ਪੇਖ ਚਾਸ ਯਤ ਅੰਦਾ ਸੁਣੇ ਤੋ ਸੁਣੀਏ ਨਾਹੀ ਨਿਕਸ ਬਸ ਕੋ ਜਣ ਇੰਦੂਰੇ ਪਾਪੀ ਭਾਵ ਕਮਾਹੀ ਜੋ ਕੁਛ ਕਾਰ ਜਿਤ ਛੁੱਟੇ ਪ੍ਰਾਣੀ ਹਰ ਹਰ ਨਾਮ ਜਪ ਅੰਮ੍ਰਿਤਵਾਨ ਏ ਰਹਾਓ ਕੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕੁਛ ਨ ਜਾਤਾ ਰਾਖ ਪਚਾਏ ਮਾਟੀ ਕਾ ਪਾਂਡਾ ਆਤਕ ਚਵਲ ਮਿਲੇ ਜਾਂ ਪਾਂਡਾ ਕਾਮ ਕਰੋ ਲੋ ਮੋਹੇ ਵਾਂਦਾ ਮਹਾਂ ਘਰ ਮੈਂ ਕੁਰਤ ਜਾਤਾ ਨਾਨਕੀ ਅਰਦਾਸ ਨਿਜੇ ਬੁੜਤ ਪੋਤ ਪ੍ਰਭ ਮੇਰ ਏਲੀਜੇ ਸੋਹੀ ਮਹੱਲਾ ਪੰਜਵਾਂ ਜੀਵਤ ਮਰੇ ਬੁਝੇ ਪ੍ਰਭ ਸੋਏ ਤਿਜਨ ਕਰਨ ਪ੍ਰਾਪਤ ਹੋਏ ਸੁਣ ਸਾਜਨ ਇੰਦੁ ਤਰ ਤਈਏ ਮਿਲ ਸਾਧੂ ਹਰ ਨਾਮ ਉਚਰੀ ਏ ਰਹਾਓ ਏਕ ਬਿਨਾ ਦੂਜਾ ਨਹੀਂ ਜਾਣੇ ਕਟ ਕਰ ਅੰਤਰ ਪਾਰ ਪਛਾਣੇ ਜੋ ਕੁਛ ਕਰੇ ਸੋਏ ਪਲ ਮਾਨੇ ਔਹਦ ਅੰਤ ਕੀ ਕੀਮਤ ਜਾਣੇ ਕੋ ਨਾਨਕ ਦੇ ਸਜਾਨ ਬਲਿਹਾਰੀ ਜਾਂ ਕਹਿ ਦੇ ਬਸੇ ਮਹਾਰਾਰੀ ਸੋਹੇ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸ਼ੇਸ ਕੋ ਦੀ ਆਧਾਰ ਗੁਰ ਕੇ ਚਰਨ ਕਮਲ ਮਾਨ ਤਿਆਏ ਦੁੱਖ ਦਰਦ ਇਸ ਤਨ ਤੇ ਜਾਏ ਰਹਾਓ ਪਵਜਾ ਡੋਬਤ ਸਤਗੁਰ ਕਾਂਡੇ ਜਨਮ ਜਨ ਕਾ ਟੁੱਟਾ ਕਾਂਡੇ ਗੁਰ ਕੀ ਸੇਵਾ ਕਰੋ ਦਹ ਰਾਤ ਸੁਖ ਸਹਿਜ ਮਨ ਆਵੇ ਸ਼ਾਂਤ ਬੜੇ ਸਤਗੁਰ ਕੇ ਰਹਿਣ ਬੜ ਭਾਗ ਇਹ ਪਾਵੇ ਨਾਨ ਗੁਰ ਕੋ ਸਤ ਅਲ ਜਾਵੇ ਸੋ ਇਹ ਮਹੱਲਾ ਪੰਜਵਾਂ ਗੁਰ ਆਪਣੇ ਉੱਪਰ ਅਲ ਜਾਈਏ ਆਠ ਪੈਰ ਹਰ ਜਸ ਕਾ ਇਹ ਸਿਮਰੋ ਹਰ ਆਪਣਾ ਸਾਮੇ ਸਗਲ ਕਡਾ ਕਾ ਅੰਤਰ ਜਾਮੇ ਰਹਾ ਚਰਨ ਕਮਲ ਸੁਣ ਲਗੀ ਪ੍ਰੇ ਸਾਚੇ ਪੂਰਨ ਮਾਰੇ ਸੰਤ ਪ੍ਰਸ਼ਾਦ ਬਸੇ ਮਨ ਮਾਹੇ ਜਨਮ ਜਨ ਕੇ ਕਿਲਫ ਜਾਹੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੇ ਸੰਗਰ ਵਾਲਾ ਸੋਹੇ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹ ਬਨੰਤੇ ਸੁਣ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚਿਹਰੇ ਰਹਾਓ ਆਪਣੇ ਚਰਨ ਰਾਖ ਪ੍ਰਭ ਦਾਤੇ ਗੁਰ ਪ੍ਰਸ਼ਾਦ ਕਿਨੇ ਫਿਰ ਲੈ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮਿੱਤਾ ਚਰਨ ਕਮਲ ਬਸੇ ਮੇਰੇ ਚੀਤਾ ਨਾਨਕ ਏਕ ਕਹੇ ਅਰਦਾਸ ਬਿਸਰ ਨਾਹੀਂ ਪੂਰਨ ਗੁਣ ਤਾਸ ਸੋਹੇ ਮਹੱਲਾ ਪੰਜਵਾਂ ਮੇਤ ਸਾਜਨ ਸਰਬੰਧ ਪਾਏ ਜਤ ਕਾ ਦੇਖੋ ਹਰ ਸੰਗ ਸਾਏ ਜਤ ਮੇਰੀ ਪਤ ਮੇਰੀ ਤਨ ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ ਰਹਾਓ ਪਾਰ ਰਾਮ ਜਪ ਪਰੇ ਸਹਨਾਏ ਕੋਟ ਆਵਤ ਤਿਸਬੇ ਤਤਨਾਏ ਹਰ ਚਨ ਛਮ ਹਰ ਚਨ ਛਨ ਗੜਕੋਟ ਹਮਾਰੀ ਕੌਲ ਕੰਟਕ ਜਪ ਤਿਸਨਾ ਵੇਦਾਰੇ ਨਾਨਕ ਦਾਸ ਸਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਰਾਰੀ ਸੋਹੇ ਮਹੱਲਾ ਪੰਜਵਾਂ ਗੌਣ ਕਪਾਲ ਪ੍ਰਭ ਕੇ ਨਿਤ ਗਾਹਾਂ ਆਨੰਦ ਅਨੋਦ ਮੰਗਲ ਸੁਖ ਤਾਹਾਂ ਚਲ ਸਖੀਏ ਪ੍ਰਭ ਰਾਵਣ ਜਾਂ ਸਾਜਨਾ ਕੇ ਚਰਨੇ ਪਾ ਰਾਓ ਕਰ ਬੇਨਤੇ ਜਾਂ ਤੁਰ ਬਛਾਹਾਂ ਜਨ ਜਨ ਕੇ ਕਿਲ ਕਲਾਹਾਂ ਮਾਤਨ ਪ੍ਰਾਣ ਜੀਓ ਅਰਪਾਹਾਂ ਹਰ ਸਿਮਰ ਸਿਮਰ ਮਨ ਮੋਹ ਮਨ ਮੋਹ ਘਟਾਂ ਦੇਨ ਦਿਆਲ ਕਰੋ ਅਸਾਂ ਨਾਨਕ ਦਾਸ ਅਚਰਨ ਸਮਾਹਾਂ ਸੋਹੇ ਮਹੱਲਾ ਪੰਜਵਾਂ ਵੈਕੁੰਠ ਨਗਰ ਜਾਂ ਸੰਤ ਵਾਸਾ ਪ੍ਰਭ ਚਰਨ ਕੰਵਰ ਮਾਹੇ ਨਿਵਾਸਾ ਸੁਣ ਮਾਨ ਤਨ ਤੁਧ ਸੁਖ ਦਿਖ ਲਵੋ ਹਰ ਅਨਕ ਬਿੰਜਨ ਤੁਝ ਭੋਗ ਪਚਾਵ ਰਹਾਓ ਅੰਮ੍ਰਿਤ ਨਾਮ ਪੂੰਚ ਮਨ ਮਾਹੇ ਚਰਸ ਤਾਂ ਕੇ ਵਰਨੇ ਨਾ ਜਾਹਿ ਲੋ ਮੁਆ ਤ੍ਰਿਸ਼ਨਾ ਬੋਝ ਥਾ ਕੇ ਪਾਰ ਬ੍ਰਹਮ ਕੇ ਛਰਨ ਜਨਤਾ ਕੇ ਜਨਮ ਮਰਨ ਕੇ ਪੈ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਤਾਰੇ ਸੋਹੇ ਮਹੱਲਾ ਪੰਜਵਾਂ ਅਨਕ ਬਿੰਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਨਾ ਕਰਿਆ ਤੁਮੇ ਛਡਾਇ ਲਿਓ ਜਨ ਆਪਣਾ ਔਰਜ ਭਰਿਓ ਜਾਲ ਜਗ ਸੁਪਨਾ ਰਹਾਓ ਪਾਰਬਤ ਦੋਖ ਮਹਾ ਬਿਕਰਾਲਾ ਖਿਨਮੇ ਦੂਰ ਕੇ ਦਿਆਲਾ ਸੋਗ ਰੋਗ ਬਿਫਤਾ ਪਾਰੇ ਦੂਰ ਪਏ ਜਪਨਾ ਮਰਾਰੀ ਦ੍ਰਿਸ ਤਾਰ ਲੀ ਨਾ ਲੜ ਲਾਏ ਹਰ ਚਨ ਗਏ ਨਾਨਕ ਸਰਨਾਏ ਸੁਹੇ ਮਹੱਲਾ ਪੰਜਵਾਂ ਦੇਨ ਛਡਾਏ ਦੁਨੀ ਚੋ ਲਾਏ ਦੋਹੇ ਸਰਾਏ ਖਾਨਾਵੇਂ ਕਹਾਏ ਜੋਤਿਸ ਭਾਵੇ ਸ ਪ੍ਰਵਣ ਆਪਣੇ ਕੁਦਰਤ ਆਪੇ ਜਾਣ ਰਹਾਓ ਸੱਚਾ ਤਾਰਾ ਪੁਨ ਭਲਾ ਕਰਾਏ ਦੀਨ ਕੇ ਤੁਸੇ ਦੁਨੀ ਸਰਮਰਾਂ ਤਰੇ ਖੋ ਜਾਗੇ ਜਿਤਿ ਜਲਾਇ ਤਿਤਿ ਕੋ ਲਾਗੇ ਅਗਮ ਗੋਚਰ ਸਾਹਿ ਮੇਰਾ ਨਾਨਕ ਬੋਲੇ ਬੱਲਾ ਐਂ ਤੇਰਾ ਸੋਹੀਏ ਮਹੱਲਾ ਪੰਜਵਾਂ ਪ੍ਰਾਤੇ ਕਾਲ ਹਰ ਨਾਮ ਚਾਰੇ ਇਹ ਤੋਤ ਕੀ ਔੜ ਸਵਾਰੀ ਸਦਾ ਸਦਾ ਜਪੀ ਹਰ ਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਓ ਪ੍ਰਭ ਨਾਸੇ ਰਹਿਣ ਦੇ ਨੰਗਾਓ ਜੀਵਤ ਮਾਰ ਨ ਚਲ ਭਵ ਇਥਾਂ ਸੋ ਸਾਹੂ ਸੇਵ ਜਿਤ ਟੋਟ ਨਾ ਆਵੇ ਖਾਤ ਖਰ ਚੇ ਸੁਖ ਆਨੰਦ ਵਿਹਾਵੇ ਜਗ ਜੀਵਨ ਪੁਖ ਸਾ ਸੰਗ ਪਾਇਆ ਗੁਰ ਪਾਸ਼ਾ ਨਾਨਕ ਨਾਮ ਤੇ ਆਇਆ ਸੁਹੀ ਮਹੱਲਾ ਪੰਜਵਾਂ ਗੁਰ ਪੂਰੇ ਜਪੇ ਦਿਆਲ ਦੁਖ ਵਿੰਸੇ ਪੁਨ ਪਈ ਕਾਲ ਪੇਖ ਪੇਖ ਜੀਵਨ ਦਰ ਤਮਾਰੋ ਚਨ ਕਮਲ ਜਾਇ ਵਲਿਹਾਰਾ ਤਜਮਨ ਠਾ ਕਰ ਕਵਨ ਅਮਾ ਰਹਾਓ ਸਾ ਸੰਗ ਸਾ ਪ੍ਰੇਤ ਬਣ ਆਏ ਪੁਰਬ ਕਰਮ ਲਿਖਤੇ ਤੁਰ ਪਾਈ ਜਾ ਪਾਰ ਨਾਮ ਚਰ ਪ੍ਰਤਾਪ ਜਾਲ ਨਾ ਸਕੇ ਤਿੰਨੇ ਤਾਪ ਨਿਮਖ ਨਾ ਬਿਸਰੇ ਹਰ ਚਰਨ ਤੁਮਾਰੇ ਨਾਨਕ ਮਾਂਗੇ ਦਾਨ ਪਿਆਰੇ ਸੁਹੇ ਮਹੱਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੇ ਦੇਸ ਰਸਨ ਹਰ ਨਾਮ ਆਚਾਰਿਆ ਸੁਣ ਬੇਨਤੀ ਪ੍ਰਭ ਦੀ ਦਿਆਲਾ ਸਾਧ ਗਾਵੇ ਗੁਣ ਸਦਾ ਰਵਲ ਰਹਾਓ ਜੀਵਨ ਜੀਵਨ ਰੂਪ ਸਿਮਰੋ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਹ ਨੇਰਾ ਜਾਨ ਕੇ ਪੋਖ ਤੇਰਾ ਨਾਮ ਹਾਰ ਤੋਂ ਦਾਤਾ ਪ੍ਰਭ ਦੇਵਨ ਹਰ ਰਾਮ ਰਾਮਤ ਸੰਤਨ ਸੁਖ ਮਾਣਾ ਨਾਨਕ ਦੇਵਨ ਹਰ ਸਜਾਨਾ ਸੋਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦਿਸਣਾ ਤਾਤ ਮਿਥਿਆ ਮੋਹ ਬੰਦੇ ਨਿਤ ਪਾਰ ਚ ਮਾਧਵੇ ਪਾਜ ਦੇ ਨੇਤਰਾਣੀ ਜਨਮ ਪਦਾ ਜੀ ਦਰਸ਼ਨ ਇਹ ਰਹਾਉ ਕਰ ਤਪ ਕਾਰ ਦੋ ਕਰ ਚਾਰਤ ਰਾਮ ਨਾਮ ਹਰੇ ਦਿਲ ਨੇ ਤਰਤ ਪਾਰਥ ਬੋਖਸਨ ਔਰ ਬਿਹਾਣੀ ਮੈਂ ਜਗਦੀਸ਼ ਜੈ ਜਗਦੀਸ਼ ਕੀ ਗਤ ਨੇ ਜਾਣੀ ਸ਼ਰ ਸਮਰਾਤ ਗੋਚਰ ਸੁਆਮੀ ਉਦਰ ਨਾਨ ਪ੍ਰਭ ਅੰਤਰ ਜਾਮੀ ਸੋਹੇ ਮਹੱਲਾ ਪੰਜਵਾਂ ਸਾ ਸੰਗ ਤਰੇ ਪੈ ਸਾਗਰ ਹਰ ਨਾਮ ਸਿਮਰ ਰਤਨਾਗ ਸਿਮਰ ਸਿਮਰ ਜੀਵਾ ਨਾਰਾਇਣ ਦੁੱਖ ਰੋਗ ਸੋਗ ਸਾ ਬਿਨਸੇ ਗੁਰ ਪੂਰੇ ਮਿਲ ਪਾਪ ਤਜਾਣ ਰਹਾਓ ਜੀਵਨ ਮਰਨ ਜੀਵਨ ਪਦਵੀ ਹਰ ਕਾ ਨਾਮ ਤਨ ਨਰਮਲ ਸੱਚਾ ਸਵ ਆਠ ਪੈਰ ਪ੍ਰੰਤਿਆਏ ਪੁਰਬ ਲਿਖਤ ਹੋਏ ਤਾਂ ਪਾਈਏ ਛਨ ਪਰੇ ਜਪ ਦੀਨ ਦਿਆਲਾ ਨਾਨਕ ਜਾਚੇ ਸਾਂਤਰ ਵਾਲਾ ਸੁਹੇ ਮਹੱਲਾ ਪੰਜਵਾਂ ਕਰ ਕਾ ਕਾਜ ਨਾ ਜਾਣੇ ਰੂੜਾ ਝੂਠੇ ਤੰਦੇ ਰਚੇ ਮੂੜਾ ਜਿੱਥੋਂ ਲਾਵੇ ਤਿਤ ਲਗਾਂ ਜਾਂ ਤੋ ਦੇਹ ਤੇਰਾ ਨਾ ਜਪਣਾ ਰਹਾਓ ਹਰ ਕੇ ਦਾਸ ਹਰ ਸੇਤੇ ਰਾਤੇ ਰਾਮ ਰਸਾਣ ਆਦਿਨ ਮਾਤੇ ਬਾਂਹ ਪਕੜ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੁੱਟੇ ਗਾਂਢੇ ਉਧਰ ਸਵਾਮੀ ਪ੍ਰਭ ਕਿਰਪਾ ਤਾਰੇ ਨਾਨਕ ਦਾਸ ਅਰਸ਼ਨ ਦੁਆਰੇ ਸੋਹੇ ਮਹੱਲਾ ਪੰਜਵਾਂ ਸੰਤ ਪ੍ਰਸ਼ਾਦ ਨਚਲ ਕਰ ਪਾਇਆ ਸਰਬ ਸੁਖ ਫਿਰ ਲਾਇਆ ਗੁਰ ਤਿਆਏ ਹਰ ਚਰਨ ਮਾਂਚੇ ਨੇ ਤਾਂ ਕੇ ਕਰਤੇ ਅਸਥਰ ਕਿਨੇ ਰਹਾ ਗੁਣ ਗਾਵ ਤਚਤ ਅਵਨਾਸੀ ਤਾਂ ਤੇ ਕਾਟੇ ਜਾਂ ਕੇ ਫਾਸੇ ਕਰ ਕਿਰਪਾ ਲੀਨੇ ਲੜ ਲਾਏ ਸਦਾ ਨੰਦ ਨਾਨ ਗੁਣ ਗਾਏ ਸੋਹੀ ਮਹੱਲਾ ਪੰਜਵਾਂ ਅਮਰਤ ਬਚਨ ਸਾਹਿਬ ਕੀ ਬਾਣੀ ਜੋ ਜੋ ਜਪੇ ਤਿਸ ਕੀ ਗਤ ਹੋਵੇ ਹਰਾ ਨਾਮ ਤੇ ਦਸਨ ਬਖਾਨੇ ਰਹਾਓ ਕਲੇ ਕਾਲ ਕੇ ਮਿਟੇ ਕਲੇਸਾ ਇੱਕੋ ਨਾਮ ਇੱਕੋ ਨਾਮ ਮਨ ਮਾਹੇ ਪ੍ਰਵੇਸ਼ਾ ਸਾਧੂ ਤੁਰ ਮੁਖ ਮਸਤਕ ਲਾਈ ਨਾਨ ਕੁਦਰੀ ਹਰ ਗੌਰ ਸਰਨਾਏ ਸੋਹੀ ਮਹੱਲਾ ਪੰਜਵਾਂ ਕਰ ਤੀਜਾ ਗੋਬਿੰਦ ਗੁਣ ਗਾਓ ਦਿਆਲਾ ਦਰਸ਼ਨ ਦੇਹੋ ਪੂਰਨ ਕਿਰਪਾ ਰਹਾਓ ਕਰ ਕਿਰਪਾ ਤੁਮੇ ਪ੍ਰਿਤ ਪਾਲਾ ਜੋ ਪਿੰਡ ਸਭ ਤੁਮਰਾਵਾਲਾ ਅੰਮ੍ਰਿਤ ਨਾਮ ਚੱਲੇ ਜਪਨਾਲਾ ਨਾਨਕ ਜਾਚੇ ਸਾਂਤਰ ਵਾਲਾ ਸੋਹੇ ਮਹੱਲਾ ਪੰਜਵਾਂ ਦਸਵੇਂ ਦੂਜਾ ਅਬਰ ਨ ਕੋਈ ਆਪੇ ਥੰਮੇ ਸੱਚਾ ਸੋਈ ਹਰ ਨਾਮ ਮੇਰਾ ਆਧਾਰ ਨਾਨਕਾਨ ਸਮਰਥ ਪਰਹਾਉ ਸਭ ਰੋਗ ਮਟਾਵੇ ਨਵਾਂ ਨਰੋਆ ਨਾਨਕ ਰੱਖਾ ਆਪੇ ਹੋਇਆ ਸੋਹੇ ਮਹੱਲਾ ਪੰਜਵਾਂ ਦਰਸ਼ਨ ਕੋ ਲੋਚੇ ਸਭ ਕੋਏ ਪੂਰੇ ਪ੍ਰਾਪਤ ਹੋਏ ਰਹਾਓ ਸਿਆਮ ਸੁੰਦਰ ਤਾਜ ਨੀਂਦ ਕਿਉਂ ਆਏ ਮਹਾ ਮੋਹਣੀ ਦੋਤਾਂ ਲਾਈ ਪ੍ਰੇਮ ਬਚੋ ਕਰਤ ਕਸਾਈ ਨਦੇ ਜਾਣਤਾ ਜਿਸ ਦਿਆ ਨਾ ਪਾਈ ਆਨਕ ਜਨ ਬੀਤੇਨ ਪਰਮਾਈ ਕਰ ਵਾਸਨਾ ਦੇਵੇ ਦੁੱਤਰ ਮਾਏ ਦਿਨ ਰਹਿਣ ਆਪਣਾ ਕੀ ਅਪਾਈ ਕਿਸ ਦੋਸਤ ਨਾ ਦੀਜੇ ਕਿਰਤ ਪਵਾਈ ਸੁਣ ਸਾਜਨ ਸੰਤ ਜਾਨ ਪਾਈ चन छन नानक गात पाई राग सुहे महला पांचवा का चौथा एकोंकार सतगुर प्रसाद पले सो अभिशा पड़े जावे गुण गाए किथे कामना तौल हर जित हर बेसरा एरा अनकरी बेसर संग जित हर प्राप्त चेता जाओ जाओ जल जाओ यह बटपना माया लपटाई पीसन पीस ओण कामरे सुख मान संतो खाए ऐसो राज न किते काज जितना त्रिपता भी नगन फैत रंग एक के ओ सब पै पाठ नंबर बेथ्या जय राज चल पै सब कुछ तुमरे हाथ प्रभ आप करे कराए सस मत रहा नानक दान पाए सोहे महला पंचमा हर का संत प्राण तान तिसका अपने हर पाए में सगल ते जिया हूं ते प्यारा रखे सा का कर बिजना सा चट लव सुने और चरण तल तोड़ मुख लव मिशन बचन बेनती करो दिन की न्याय ताज में अनुसार ने परो हार गुण नेद पाए अब लोकन पुने पुने करो जन का दर सार अमृत बचन मान में सिंचो बंधो अरो भर चित्व मान अस करो जन का संग अमंग नान को प्राप्त दया कर दास चरण लग सुहि महला पंचमा जिन मोहे ब्रह्मांड खंड ताह पै जाओ राख लियो ए बिखरी ज्यो दियो अपना नाम रहो जाते नाही को सके जाके पस जाओ छोड़ जाए सो सगल को फेर फेर लपटाओ करो कृपा करना पते तेरे हर गुण गाओ नान के प्रभ बेनती स संगत समाओ राग सुहि महला पंचमा कर राग सुहि महला पंचमा कर पंचमा पड़ताल एक ओंकार सतगुर प्रसाद प्रीत प्रीत गुरिया मोहन लालना जाप मन गबंद एको अवर नहीं को लेखे संत लाग मने छाड़ दुद के कुरिया रहाओ नरगुण हरिया सरगुण तनिया अन कोठनिया पैन पैन पैन करिया बिच मान कोट भरिया निज मंदर पिरिया तहां आनंद करिया नै मरिया नजरिया केतन जुड़िया ब विद भरिया परको हिरिया बिखना किरिया अब साधु संग परिया हर द्वार खरिया दर्शन करिया नानक गौर मणिया बहर ना फिरिया सोहे मोहला पंचमा रास मंडल किन्नो अखारा सगलो सार रखियो पसारा रहाओ भवद रूप रंग अपारा पेखे खुशी पोग नहीं हारा सब रास लैत वस्त नरारा बन कहने मुखना सारा कहना जाए खेल तुम्हारा नान करैन संत चरनार सुहि महला पंचमा तो मैं आया चरने आया परोसे आया कृपा आया यो पावो यो पावे त्यों रखो स्वामी मार गुरे पठाए अरहाओ महान दुर्त माया जैसे पम चलाया सुन सुन ही डराया करनो तर मराया ग्रह आंध का पाया पाप का सघराया गही और सधाया नान खारते आया अब मैं पूरा पाया रख सुहि महला छेमा रख सुहि महला पंचमा कर छेमा इकों कर सतगुर प्रसाद सतगुर पास बनंती अमले नाम अदारा टुठा सच्चा पाशा ताप गया संसार पक्तना की टेक तो संतना की ओर तो सच्चा सजन हर अरहाओ सच तेरी सामगरे सच तेरा दरबारा सच तेरे खजनिया सच तेरा पसारा तेरा रुक अगम है अनुप तेरा दसारा हो करवाने तेरे सेवका जिन्हा नाम प्यारा सबे इच्छा पूरिया जा पाया अपारा गौर नानक बिखिया पार ब्रह्म तेरे चरना का बलिहार रख सुहि महला पंचमा कर सतमा इकों कर सतगुर प्रसाद तेरा पाणा तुहे मनाए जितनो होए दयाल सोई पोजो तुद पावे तू सर्विया फिर फल मेरे राम राय संता निक तुम्हारी ज्योति पावे स परवान मान तन तु जीत आधार ए रहाओ तू दयाल कृपाल कृपा नित मन सा पूर्ण हो रहा भक्त तेरे सा प्राण पत प्रीतम तो भक्तन का प्यारा तो तहो अपार अत उच्च कोई अवन तेरे पंते अरदास मारी सामे बिसर नहीं सकदा ते दिन रहन सस सगुण गावा जे सामे तो पावा नाम तेरा सुख नानक मांगे सब टूटे पावा सुहि महला पंचमा बिसरे नाहे जितो कबो सो थान तेरा के आठ पै जितो दत्याई नर्मल हो ए देहा मेरे राम हो सो थान पालन आया खोज कोई प्यासा संग तेन सन्नाई पाए रहो बेत पड़े पर में हारे एक तेल ने कीमत पाए साथ सिद्ध फिरे बिल्लाते ते भी मोहे माई दास अवतार राजे हो बरते महादे अतुता तेन की अंतना पायो तेरा लाए थके पे पुत सह सुख अनंत नाम रस हर संते मंगल गाया ਸਫਲ ਦਰਸ਼ਨ ਭੇਟਿਆ ਗੁਰੂ ਨਾਨਕ ਤਾਂ ਮਨ ਤਨ ਹਰ ਧਿਆਇ ਸੁਹੀ ਮਹੱਲਾ ਪੰਜਵਾਂ ਕਰਮ ਧਰਮ ਖੰਡ ਜੋ ਦੇਸੇ ਤਿੰਨ ਜਮ ਜਗੋ ਤੇ ਲੁੱਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਹੈ ਸਿਮਰਤ ਜਿਸ ਛੋਟੇ ਸੰਤੋ ਸਾਗਰ ਪਾਰ ਉਤਰੀਏ ਜੀ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੇ ਤਰੀ ਏ ਰਹਾਓ ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲ ਮਹਿ ਮਹਿਲ ਭਰੀਏ ਸਾ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ ਵੇਦ ਸਭ ਸ਼ਾਸਤ ਇਨ ਪੜਿਆ ਮੁਕਤ ਨ ਹੋਈ ਇੱਕ ਖਜੇ ਗੁਰਮੁਖ ਜਾਪੇ ਤਿਨਕੇ ਨਿਰਮਲ ਹੋਈ ਖੱਤਰੀ ਬ੍ਰਾਹਮਣ ਸੋਧ ਬੈਸ ਉਪਦੇਸ਼ ਚੌਬਾਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਦਰੇ ਸੋ ਕਲਮੇ ਕਾਟ ਕਰ ਨਾਨਕ ਮਾਂਝਾ ਸੋਈ ਮਹੱਲਾ ਪੰਜਵਾਂ ਜੋ ਕੁਛ ਕਰੇ ਸੋਈ ਪ੍ਰਭ ਮਾਨੇ ਉਹ ਰਾਮ ਨਾਮ ਰੰਗ ਰਾਤੇ ਤਿਨਕੇ ਸਭ ਸਭਨੇ ਥਾਏ ਜਿਨ ਪ੍ਰਭ ਕੇ ਚਰਨ ਪ੍ਰਾਤੇ ਮੇਰੇ ਰਾਮ ਹਰ ਸੰਤਨ ਜੀਵਣ ਨਾ ਕੋਈ ਭਗਤ ਬਣ ਆਏ ਪ੍ਰਭ ਆਪਣੇ ਜਿਉ ਜਲ ਥਲ ਮੈ ਅਲਸੋਈ ਰਹਾਓ ਕੋਟ ਪ੍ਰਾਦੀ ਸਤਸੰਗ ਉਦਰੇ ਜਾਮ ਤਾਂ ਕਿ ਨੇੜਨ ਆਵੇ ਜਨ ਜਨ ਕੇ ਵਿਛੜਿਆ ਹੋਵੇ ਤਿੰਨ ਹਰ ਲਵੇ ਮਾਇਆ ਮੋਹ ਪਰਮ ਪਹੁ ਕਾਟੇ ਸੰਤ ਸ਼ਰਨ ਜੋ ਆਵੇ ਜਿਹਾ ਮਨੋਰਥ ਕਰ ਰਦੇ ਸੋ ਸਾਂਤਨ ਤੇ ਪਾਵੇ ਜਾਨਕੀ ਮਹਿਮਾ ਬੇਤਕ ਪਰਨੋ ਜੋ ਪ੍ਰਭ ਆਪਣੇ ਪਾਣੇ ਕਹੁ ਨਾਨਕੀ ਸਤਿਗੁਰ ਪਿਟਿਆ ਤੇ ਸਭ ਤੇ ਪਏ ਨਿਕਾਣੇ ਸੋ ਇਹ ਮਹੱਲਾ ਪੰਜਵਾਂ ਮਹਾਂ ਅਗੰਤੇ ਤੁਝ ਹੱਥ ਦੇ ਰਾਖੇ ਪਏ ਤੇਰੀ ਸਨਾਈ ਤੇਰਾ ਮਾਣ ਤਾਂ ਅੰਤਰ ਹੋਰ ਦੂਜੀ ਅਸਚਕਾਏ ਮੇਰੇ ਰਾਮ ਰਾਏ ਤੁਧ ਚਿਤ ਆਈਏ ਉਮਰੇ ਤੇਰੇ ਟੇਕ ਪ੍ਰਵਸਾ ਤੁਮਰਾ ਜਪ ਨਾਮ ਤੁਮਾਰਾ ਉਧਰ ਇਰਹਾਓ ਆਂਧ ਕੋਪ ਤੇ ਕੱਢ ਲਈਏ ਤੁਮ ਆਪ ਲੈ ਕਿਰਪਲ ਸਰ ਸਮੋਲ ਸਰਬ ਸੁਖ ਦਈਏ ਆਪ ਕਰੇ ਪਿਤ ਪਲ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਢ ਛਡਾਈ ਆਪਣੇ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਪਰਮ ਗੈ ਪੈ ਮੋਹ ਬਿਨਾਸੇ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖਦਾਤੇ ਪਿਟਿਆ ਸਤ ਗੁਰ ਪੂਰਾ ਸੋਹੇ ਮੁਹੱਲਾ ਪੰਜਵਾਂ ਜਬ ਕੁਛ ਨਾ ਸਿਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੇ ਠਾਕਰ ਰਚਨਾ ਰਚਾਇਆ ਮੇਰੇ ਰਾਮ ਰਾਜ ਤੁਤੇ ਕੁਛ ਨਾ ਹੋਈ ਆਪੇ ਕਰਤਾ ਆਪ ਕਰਾਏ ਸਨ ਰਾਂਝਨ ਹੋਈ ਰਹਾਓ ਗਣਤੀ ਗਣੇ ਨਾ ਛੁੱਟੇ ਕਤੋਂ ਕੋਚੇ ਦੇ ਆਣੇ ਕਿਰਪਾ ਕਰੋ ਪ੍ਰਭ ਕਰਨੇ ਹਾਰਾ ਤੇਰੇ ਬਖਸ਼ਣ ਅਲੇ ਜੇ ਜਨ ਸਭ ਤੇਰੇ ਕੀਤੇ ਘੜ ਘੜ ਤੂੰ ਧਿਆਈਏ ਤੇਰੀ ਗਤ ਮੈਂ ਤੂੰ ਹੈ ਜਾਣੇ ਕੁਦਰਤ ਕੇ ਮਨਾ ਪਾਈਏ ਨਰਗਣ ਮੁਕਦਾ ਜਾਣ ਅਗਿਆਨ ਨੇ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਪਾਣਾ ਸੋਹੇ ਮਹੱਲਾ ਪੰਜਵਾਂ ਪਾਕਟੜੇ ਹਰ ਸੰਤ ਤੁਮਾਰੇ ਜਿਨ ਕਾਰ ਤਨ ਹਰ ਨਾਮਾ ਪ੍ਰਵਾਨ ਗਣੇ ਸਹੀ ਇਹ ਆਏ ਸਫਤ ਨਾ ਕੇ ਕਾਮਾ ਮੇਰੇ ਰਾਮ ਹਰ ਜਾਨ ਕੇ ਹੋ ਬਲ ਜਾਈ ਕਿਸਾਂ ਕਾ ਕਰ ਚਵਲ ਟਲਾਵਾਂ ਚਰਨ ਤੋੜ ਮੋਖ ਲਾਏ ਰਹਾਓ ਜਨ ਮਰ ਦੋਹਾਂ ਮਨ ਨਾਹੇ ਜਨ ਪਕਾਰੀ ਆਏ ਜੀ ਦਾਨ ਦੇ ਭਗਤ ਇਹ ਲੈਣ ਹਰ ਸਨ ਲੈਣ ਮਲਾਏ ਸੱਚਾ ਅਮਰ ਸੱਚੇ ਪਾਤਸ਼ਾਹੇ ਸੱਚੇ ਸਿੱਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਤੇ ਤਿੰਨ ਜਾਤੇ ਪੱਖਾਂ ਫੇਰੀ ਪਾਣੀ ਟੋਵਾਂ ਹਰ ਜਨ ਕੇ ਭੀਸਣ ਭੀਸ ਕਮਾਵਾਂ ਨਾਨਕੀ ਪ੍ਰਭੋਸ ਬਿਨੰਤੀ ਤੇਰੇ ਜਾਨ ਦੇਖਣ ਪਾਵਾਂ ਸੋਹੇ ਮਹੱਲਾ ਪੰਜਵਾਂ ਪਾਰ ਰਾਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹੋਰ ਚਰਨ ਤੁਰਦੇ ਸੇਵਕ ਮਾਂਗੇ ਤੇਰੇ ਦਰਸ਼ਨ ਕੋਬਲੇ ਹਾਰਾ ਮੇਰੇ ਰਾਮ ਰਾਏ ਜਿਉਂ ਰੱਖੇ ਤਿਉਂ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੋਕਤ ਬਹੁਤ ਯੁਕਤ ਤੇਰੀ ਸੇਵਾ ਜਿਸਨੂੰ ਆਪ ਕਰਾਵੇ ਜਹਾਂ ਪਕਾਉਂਟ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ ਕਰਵਾਣ ਜਾਈ ਉਸ ਵੇਲਾ ਸਵਾਮੀ ਜਿਤ ਤੁਮਰੇ ਦੁਆਰੀ ਆਇਆ ਨਾਨਕੋ ਪ੍ਰਪੇ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੋਹੇ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾਨੰਦਾ ਜਿਸ ਵਿਸਰੇ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਜੋ ਤੂੰ ਸਦਾ ਤਿਆ ਮੇਰੇ ਸਾਹਿਬ ਤੁਮ ਮਹਿਮਾਨ ਨਿਮਾਣੇ ਦੋਸ ਕਰੀ ਪਰਬ ਆਪਣੇ ਅੱਗੇ ਸੁਣ ਸੁਣ ਜੀਵਾਂ ਤੇ ਬਾਣੀ ਰਹਾਓ ਚਰਨ ਤੋੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਵਚਨ ਦਿੱਤੀ ਔਰ ਤਾਰੀ ਤੋ ਕਿਰਪਾ ਤੇ ਸੰਗ ਭਾਈ ਅੰਤਰ ਕੀ ਗਤ ਤੋਂ ਪੈ ਜਾਣੇ ਅੰਤਰ ਕੀ ਗਤ ਤੁਧ ਪੈ ਸਾਰੇ ਤੋ ਜੀਵੜ ਅਵਨ ਕੋਈ ਜਿਸਨੂੰ ਲਾਏ ਲਹੇ ਸੋ ਲਾਗੇ ਭਗਤ ਤੁਮਾਰਾ ਸੋਈ ਦੋਏ ਕਾ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਸਾਹ ਸਾਸ ਨਾਨਕ ਅਰਾਧੇ ਆਠ ਪੈਰ ਗੁਣ ਗਾਵਾ ਸੋਹੇ ਮਹੱਲਾ ਪੰਜਵਾਂ ਜਿੱਥੇ ਸਿਰ ਉੱਪਰ ਤੋਂ ਸਵਾਮੀ ਸੁਧ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੇਤਨ ਜਾਣੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਕੁਛ ਭਉ ਨਾਹੀਂ ਜਾਮ ਨਾਹੀਂ ਆਵੇ ਨੇਰੇ ਰਹਾਓ ਜੋ ਤੇਰੇ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ ਨਾ ਮਿੱਟੇ ਕੋਈ ਸਤਿਗੁਰ ਕਹੋ ਦੇ ਲਸਾ ਨਾਮ ਤੇ ਅਣ ਸੁਖ ਫਲ ਪਾਣ ਆਠ ਪੈਰ ਅਰਾਧੇ ਤੇਰੀ ਸ਼ਰਨ ਤੇਰੇ ਪ੍ਰਭਾਸੇ ਪੰਚ ਦੁਸ਼ਟ ਲੈ ਐਸਾ ਦੇ ਗਿਆਨ ਧਿਆਨ ਕੁਛ ਕਰਮ ਨਾ ਜਾਣ ਸਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੈਨ ਕਲ ਰੱਖੇ ਮੇਰੀ ਸੋਹੀ ਮਹੱਲਾ ਪੰਜਵਾਂ ਸਗਲ ਤਿਆਗ ਗੁਰ ਸ਼ਰਨੇ ਆਇਆ ਰੱਖੋ ਰੱਖਣ ਹਾਰੇ ਜਿੱਤੋਂ ਲਾਏ ਤੇ ਤਾਂ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਵੇਂ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾ ਨਿਤ ਸਵਾਮੀ ਰਹਾਓ ਆਠ ਪੈਰ ਪ੍ਰਭਾਪਣ ਤੇ ਆਈਏ ਗੁਰ ਪ੍ਰਸ਼ਾਦੀ ਤੋ ਤਰੀਏ ਆਪ ਤਿਆਗ ਹੋਏ ਸਭ ਰਹਿਣਾ ਜੀਵ ਤਿਆ ਉਮਰੀਏ ਸਫਲ ਜਾਨਵ ਤਿਨਕਾ ਜਗ ਪਿੱਤਰ ਸਾ ਸੰਗ ਨੋ ਜਾਪੇ ਸਗਲ ਮਨੋਰਥ ਤਿਨਕੇ ਪੁਨ ਜਿਸ ਦਇਆ ਕਰੇ ਪ੍ਰਭ ਆਪੇ ਦੇਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸ਼ਰਨ ਦਿਆਲਾ ਕਰ ਕਿਰਪਾ ਆਪਣਾ ਦਾਸ ਦੇਜੇ ਨਾਨਕ ਸਾਦਰ ਵਾਲਾ ਰਾਗ ਸੋਹੀ ਅਸਪਤੀਆਂ ਮਹੱਲਾ ਪਹਿਲਾ ਕਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਾਂਤ ਮਲਬ ਹੋਈ ਨਾ ਮੈਂ ਰੂਪ ਨਵਾਂ ਕੇ ਨੈਣਾ ਨਾ ਕੁਲ ਟੰਗ ਨਾ ਮਿੱਠੇ ਵਹਿਣਾ ਰਹਾਓ ਸਹਿ ਸ਼ਿੰਗਾਰ ਕਾਵਣ ਕਰ ਆਵੇ ਤਾਂ ਸਵਗੁਣ ਜਾਂ ਕੰਤ ਇਹ ਪਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਸਾਹਿਬ ਅੰਤ ਨਾ ਸਾਹਿਬ ਸਿਮਰੈ ਜਾਏ ਸੁਰਤ ਮੋਤ ਨਾਹੀਂ ਚਤਰਾਏ ਕਰ ਕਿਰਪਾ ਪ੍ਰਭ ਲਾਭੋ ਪਾਈ ਖਰੇ ਸਿਆਣੇ ਕੰਤ ਨ ਪਾਣੀ ਮਾਇਆ ਲਗੇ ਪਰਮ ਪਲਾਣੀ ਹਮੇ ਜਾਏ ਤਾਂ ਕੰਤ ਸਮਾਈ ਤੋ ਕਾਵਣ ਪਿਆਰੇ ਨਵਨੀ ਪਾਈ ਆਨਕ ਜਾਂ ਵਿਸ਼ਰ ਦੁੱਖ ਪਾਇਆ ਕਰ ਗੈ ਲਿਹੋ ਪ੍ਰੀਤਮ ਪ੍ਰਭਰਾਇਆ ਪੰਡਤ ਨਾਨ ਸਾ ਹੈ ਪੇ ਹੋਸੇ ਜੇ ਪਾਵੇ ਪਿਆਰਾ ਤੈ ਵੇਸੇ ਸੋਹੀ ਮਹੱਲਾ ਪਹਿਲਾ ਕਰ ਨਾਮਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਕੱਚਾ ਰੰਕ ਸਮਕ ਥੋੜੇ ਦੇ ਚੋਰ ਜਿਓ ਬਿਨਾਂ ਮੈਂ ਪ੍ਰਾਂ ਭੁੱਲੀਆਂ ਠੱਗ ਮੁੱਠੀ ਕੁੜੇ ਅੜ ਜਿਓ ਸੱਚੇ ਸੱਚੇ ਰੱਤਿਆ ਜਨਮ ਦੂਜੀ ਵਾਰ ਜਿਓ ਰੰਗੇ ਕਿਆ ਕਹਿ ਰੰਗੀਏ ਜੋ ਰੱਤੇ ਰੰਗ ਲਾਏ ਜਿਓ ਰੰਗਣ ਰੰਗੀਏ ਸੱਚੇ ਸੱਚੇ ਰਹਾਓ ਚਾਰੇ ਕੁੰਡਾਂ ਜੇ ਪਵੇ ਬਿਨ ਪੱਗਾਂ ਤਨ ਨਹੀਂ ਜਿਓ ਅਵਗਣ ਮੁੱਠੇ ਜੇ ਫਰੇ ਬਨਕ ਬਦਕ ਥਾਏ ਨਾ ਪਾਏ ਜੋ ਗੁਰ ਰੱਖੇ ਸੇ ਉਭਰੇ ਸ਼ਬਰਤ ਮਨ ਮਾਏ ਜਿਓ ਚਿੱਟੇ ਜਿਨਕੇ ਕੱਪੜੇ ਮੈਲੇ ਚਿਤਕ ਠੋਰ ਜਿਓ ਤੈਨ ਮੁੱਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜਿਓ ਮੂਲ ਨਾ ਬੁੱਝੇ ਆਪਣਾ ਸੇ ਪਸੂਆਂ ਸੇ ਟੋਰ ਜਿਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤਨ ਮੰਗੇ ਸੁੱਖ ਜਿਓ ਕਰਤਾ ਚੇਤਨਾ ਆਵੇ ਫਿਰ ਫਿਰ ਲਾਗੇ ਦੁੱਖ ਜਿਓ ਦੁੱਖ ਸੁੱਖ ਦਾਤਾ ਮਨ ਮਸੇ ਤੇਤਾ ਤਨ ਕੈਸੇ ਭੁੱਖ ਜਿਓ ਬਾਕੀ ਵਾਲਾ ਤਲਵੀਏ ਸਿਰ ਮਾਰੇ ਜੰਝਲ ਜਿਓ ਵਾਲੇ ਵਾਲਾ ਬਾਕੀ ਵਾਲਾ ਤਬਲੀਏ ਸਿਰ ਮਾਰੇ ਜਾਂਦਾ ਜਿਓ ਲੇਖਾ ਮੰਗੇ ਦੇਵਣਾ ਪੁੱਛੇ ਕਰ ਵਿਚਾਰ ਜਿਓ ਸੱਚੇ ਕੀਲ ਉਭਰੇ ਬਖਸ਼ੇ ਬਖਸ਼ਣ ਹਾਰ ਜਿਓ ਅਨਕੋ ਕਿ ਮਿੱਤੜਾ ਖਾਕ ਰਲੇ ਮਲ ਜਿਓ ਵੋ ਰੰਗ ਦੇਖ ਭਲਾਇਆ ਪੁਲ ਪੁਲ ਅਵੇ ਜਾ ਜਿਓ ਨਜ਼ਰ ਪ੍ਰਭ ਤੇ ਛੁੱਟੀਏ ਨਰੀ ਮੇਲ ਮਲਾਏ ਜਿਓ ਗਾਫਰ ਗਿਆਨ ਵੀ ਹੋਣਿਆ ਗਰਬ ਗਿਆਨ ਭਲ ਜਿਓ ਖਿੱਚੋ ਤਾਣ ਬਗੂਚੀ ਬੁਰਾ ਭਲਾ ਦੋਏ ਨਾਲ ਜਿਓ ਬਿਨ ਸ਼ਬਦੇ ਪੈਰ ਰੱਤਿਆ ਸਭ ਜੋ ਹੀ ਜਮਕਾ ਜਿਨ ਕਰ ਕਾਰਨ ਤਾਰਿਆ ਸਭ ਸੇ ਦੇ ਅਧਾਰ ਜਿਓ ਸੋ ਕਿਆ ਮਨੋ ਵਸਾਰੀਏ ਸਦਾ ਸਦਾ ਦਾਤਾਰ ਜਿਓ ਨਾਨਕ ਨਾਮ ਨਾ ਵਿਸਰੇ ਨੈ ਤਾਰਾਂ ਆਧਾਰ ਜਿਓ ਸੋਹੇ ਮਹੱਲਾ ਪਹਿਲਾ ਕਾਫੀ ਕਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਹਣ ਜਾਨ ਦਲਾਮ ਗੁਰਮੁਖ ਪਾਇਆ ਮਨ ਤਨ ਹੋਏ ਚਲਾਮ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਬਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹਾਓ ਮਨ ਤਨ ਸੱਚ ਸਲਾਏ ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹੋ ਜੀਵਾਂ ਗੁਰ ਸਰ ਅੰਤਰ ਤੂੰ ਵਸੇ ਮਨ ਮਾਹੇ ਸਜੇ ਰਸਰਸੇ ਮੂਰਖ ਮਨ ਸਮਝ ਆਏ ਅੱਖੋ ਕੇਤੜਾ ਮਨ ਖੋਰ ਗੁਣ ਗਾਏ ਰੰਗ ਰੰਗ ਤੜਾ ਨਿਤ ਨਿਤ ਨਿਤ ਨਿਤ ਦੇ ਸਮਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਹੀਂ ਦੁੱਖ ਸੰਤ ਆਪਣਾ ਮਨ ਭਰਮ ਪਲਾਣਾ ਨਾ ਤਿਸ ਰੰਗ ਹੈ ਮਰਸੇ ਹੋਏ ਵਡਾਣਾ ਮਨ ਤਾਨ ਪੰਗ ਹੈ ਗੁਰ ਕੀ ਘਰ ਕਮਾਏ ਲਾਹ ਕਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇੱਕ ਨਾਨਕੇ ਦਾਸ ਜੇ ਤੁਸ ਪਾਪ ਸੀ ਮਹਿੰਦੀ ਜੇ ਨਾਮ ਨਿਵਾਸ ਹਰ ਗੁਣ ਗਾਪ ਸੀ ਮੋਹ ਸੋਹੀ ਮਹੱਲਾ ਪਹਿਲਾ ਜੋ ਆਰਨ ਲੋਹਾ ਪਾਏ ਭੰਨ ਕਢਾਈਏ ਤਿਉਂ ਸਾਗ ਜੋਨੀ ਪਾਏ ਭਵੇ ਪਵਾਈਏ ਮੇਰੇ ਬੁੱਝੇ ਸਭ ਦੁੱਖ ਦੁੱਖ ਤੋਂ ਮਾਮਣਾ ਹੋਮੇ ਆਵੇ ਜਾਏ ਪਰਮ ਲਾਵਣਾ ਰਹਾਓ ਤੂੰ ਗੁਰਮੁਖ ਰੱਖਣ ਹਰ ਹਰ ਨਾਮ ਤਿਆਈਏ ਮਿਲੇ ਤੁਝੇ ਰਜਾਏ ਸ਼ਬਦ ਕਮਾਈਏ ਤੂੰ ਕਰ ਕਰ ਦੇਖੇ ਆਪ ਦੇਹ ਸੋ ਪਾਈਏ ਤੂੰ ਦੇਵੇ ਥਾਪ ਥਾਪ ਦਰ ਵੇ ਨਾਈਏ ਦੇਹੀ ਹੋਵੇ ਖਾ ਪਵਣ ਅਡਾਈਏ ਇਹ ਕਿੱਥੇ ਕਰ ਆਉਣ ਤੱਕ ਮਹਿਲ ਨਾ ਪਾਈਏ ਜਿਹੋ ਦੇਵੀ ਅੰਧ ਕੋਰ ਕਬ ਮਹਾਈਏ ਗਰਮ ਉਸੇ ਕਰ ਚੜ ਕੇ ਸਰ ਉਹ ਆਈਏ ਗੁਰਮੁਖ ਚੋਰ ਨਲਾ ਘਰ ਨਾਮ ਜਗਾਈਏ ਸ਼ਬਦ ਮਾਰੀ ਆਗ ਜੋਤ ਦਿਪਾਈਏ ਲਾਲ ਰਤਨ ਹਾਰ ਨਾਮ ਗੁਰ ਸੁਰਤ ਵਜਾਈਏ ਸਦਾ ਰਹੇ ਨੇ ਕਾਮ ਸਦਾ ਰਹੇ ਨੇ ਕਾਮ ਜੇ ਗੁਰਮੁਖ ਪਾਈਏ ਰਾਧਨੇ ਹਰ ਨਾਮ ਮਨ ਵਸਾਈਏ ਨਾਨਕ ਮੇਲ ਮਲਾਏ ਜੇ ਤੁਧ ਪਾਈਏ ਜਿਉਂ ਨਾਨਕ ਮੇਲ ਮਲਾਏ ਜੇ ਪਾਵੇ ਸੋਈ ਮਹੱਲਾ ਪਹਿਲਾ ਮਨੁਣ ਨਾਮ ਸਾਰ ਐਨਸ ਤਿਆਈਏ ਜਿਉਂ ਰੱਖੇ ਕਿਰਪਾ ਤਾ ਤਿਵੇਂ ਸੁਖ ਪਾਈਏ ਮੈਂ ਅੰਦਲੇ ਹੱਥ ਨਾਮ ਲੱਕਣੇ ਢੋਹਣੇ ਰਹਾਓ ਸਾਹਿਬ ਰਹਾਓ ਸਾਹਿਬ ਕੇ ਮੈਂ ਅੰਦਲੇ ਹਰ ਨਾਮ ਲੱਕਣੇ ਢੋਹਣੇ ਰਹੋ ਸਾਹਿਬ ਕੀ ਟੇਕ ਨਾਮ ਮੋਹਣੇ ਰਹਾਓ ਜੈ ਦੇਖੋ ਤਾਂ ਨਾਲ ਗੁਰ ਦਿਖਾਲਿਆ ਅੰਤਰ ਵਾਰ ਪਲ ਛਪਨੇ ਹਾਲਿਆ ਸੇਵੇ ਸਤਗੁਰ ਪਾਏ ਨਾਮ ਨਿਰੰਜਣਾ ਤੁਧ ਪਾਵੇ ਤਿਵੇ ਰਚਾ ਏ ਭਰਾ ਪਉ ਪੰਜਣਾ ਜਨਮਤ ਹੀ ਦੁੱਖ ਲਾਗੇ ਮਰਨਾ ਆਏ ਕੇ ਜਨਮ ਪਰਵਰ ਹਰ ਗੁਣ ਕਾ ਏਕੇ ਹੋ ਨਾਹੀਂ ਤੂੰ ਹੋਵੇ ਤੁਧੇ ਸਾਜਿਆ ਆਪ ਆਪੇ ਥਾਪ ਥਾਪ ਸ਼ਬਦ ਨੇ ਬਾਜਿਆ ਦੇਹੀ ਪਰਮ ਰਾਏ ਨ ਜਾਪੇ ਕਹਿ ਗਿਆ ਆਪੇ ਰਿਹਾ ਸਮਾਏ ਸਭ ਸਮਤ ਪਿਆ ਤੂੰ ਨਾਹੇ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਵੇਖਾ ਦੁਰ ਅੰਤਰ ਭੀ ਤੂੰ ਹੈ ਮੈਂ ਦੀਜੇ ਨਾਮ ਨੇ ਵਾਸ ਅੰਤਰ ਸ਼ਾਂਤ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਾਤ ਦੇ ਰਾਗ ਸੂਹੇ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਤੀਆਂ ਇੱਕੋ ਕਰ ਸਤਿਗੁਰ ਪ੍ਰਸ਼ਾਦ ਨਾਮੇ ਹਿੱਤੇ ਸਭ ਕੁਛ ਹੋਇਆ ਬਿਨ ਸਤਿਗੁਰ ਨਾਮ ਨ ਜਾਪੇ ਗੁਰ ਕਾ ਸ਼ਬਦ ਮਹਾਰਸ ਮਿੱਠਾ ਮੇਰੇ ਚਾਖੇ ਸ਼ਾਦ ਨ ਜਾਪੇ ਕੌਡੀ ਬਦਲੇ ਜਨਮ ਗਵਾਇਆ ਚਿੰਨਸ ਨਹੀਂ ਆਪੇ ਗੁਰਮੁਖ ਹੋਵੇ ਸੋ ਇੱਕੋ ਜਾਣੇ ਹਮੇ ਦੁੱਖ ਨ ਸੰਤਾਪੇ ਬਲਿਹਾਰੀ ਗੁਰ ਆਪਣੇ ਬਿੱਟੋਂ ਜਿਨ ਸੱਚੇ ਸੈਲੇ ਬੁਲਾਏ ਸ਼ਬਦ ਚਿੰਨ ਆਤਮ ਪ੍ਰਗਾਸਿਆ ਸਹਿਜੇ ਰਿਹਾ ਸਮਾ ਈ ਰਹਾਓ ਗੁਰਮੁਖ ਆਵੇ ਗੁਰਮੁਖ ਬੁੱਝੇ ਗੁਰਮੁਖ ਸ਼ਬਦ ਵਿਚਾਰੇ ਜੋ ਪਿੰਡ ਸਭ ਗੁਰ ਤੇ ਉਪਜੇ ਗੁਰਮੁਖ ਕਾਰ ਸਵਾਰੇ ਮਨ ਅੰਧਾ ਅੰਤ ਕੁਮਾਰ ਬਿਨ ਖੱਟੇ ਸੰਸਾਰੇ ਮਾਏ ਮੋਹ ਸਦਾ ਦੁੱਖ ਪਾਏ ਬਿਨ ਗੁਰ ਤਪਿਆਰੇ ਸੋਏ ਸੇਵਕ ਯੇ ਸਤਿਗੁਰ ਸੇਵੇ ਚਾਲੇ ਸਤਿਗੁਰ ਪਾਏ ਸੱਚਾ ਸ਼ਬਦ ਸੇਵਤ ਹੈ ਸੱਚੇ ਸੱਚਾ ਮਨ ਵਸਾਏ ਸੱਚੇ ਬਾਣੀ ਗੁਰਮੁਖ ਆਖੇ ਹਮੇ ਵਿਚੋਂ ਜਾਏ ਆਪੇ ਦਾਤਾ ਕਰਮ ਹੈ ਸੱਚਾ ਸੱਚਾ ਸ਼ਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸੱਚੇ ਰੰਗ ਰਤ ਗੁਰ ਕੇ ਸ਼ਬਦ ਸੁਆਏ ਮਾਨਮੁਖ ਸਾਧ ਹੀ ਕੂੜ ਅਬੋਲੇ ਵਿਖ ਬੀਜੇ ਵਿਖ ਖਾਏ ਜਮ ਕਾਲ ਪਾਂਦਾ ਤਿਛਨਾ ਦਾਦਾ ਬੈਨ ਗੌਰ ਕਵਣ ਛਡਾਏ ਸੱਚਾ ਤਿਥ ਜਿਤ ਸਰ ਸਤ ਨਾਭ ਗੁਰਮੁਖ ਆਪ ਜਾਏ ਆੜ ਸਰ ਤਿਥ ਗੁਰ ਸ਼ਬਦ ਦਿਖਾਏ ਤਿਤ ਨਾਤੇ ਮਲ ਜਾਏ ਸੱਚਾ ਸ਼ਬਦ ਸੱਚ ਹੈ ਨਿਰਮਲ ਨਾ ਮਨ ਲੱਗੇ ਨਾ ਲਾਏ ਸੱਚੇ ਸੱਚੇ ਸਹਿਲਾ ਪੂਰੇ ਗੁਰ ਤੇ ਪਾਏ ਮਨ ਤਨ ਸਭ ਕੁਛ ਹੋਰ ਤਿਸ ਤੇਰਾ ਗੁਰਮੁਖ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਮੇ ਵਿੱਚੋਂ ਜਾਏ ਗੁਰ ਕੇ ਸਾਖੇ ਸਹਿਜੇ ਚਾਖੇ ਤਿਛਨਾ ਆਗਨ ਵਜਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਈ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੇ ਪਾਏ ਪੇ ਆਰੇ ਸੱਚੇ ਬੜਾਏ ਗੁਰ ਤੇ ਪਾਏ ਸੱਚੇ ਨਾਲ ਪਿਆਰੇ ਇੱਕੋ ਸੱਚਾ ਸਮੇਂ ਵਰਤੇ ਬਿਰਲਾ ਕੋ ਵਿਚਾਰੇ ਆਪੇ ਮਿਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾ ਅਰੇ ਸੱਚੇ ਸ਼ਬਦ ਸਵਾਰੇ ਸਭੋ ਸਾਹਿਬ ਸਭ ਸੱਚ ਵਰਤੇ ਗੁਰਮੁਖ ਕੋ ਇਹ ਜਾਣੇ ਜੰਮਣ ਵਰ ਨਾ ਮੁਕਤੋ ਵਰਤੇ ਗੁਰਮੁਖ ਪਛਾਣੇ ਨਾਮ ਤੇ ਆਏ ਤਾਂ ਸਤਿਗੁਰ ਪਾਏ ਜੋ ਕਿਛ ਹੈ ਸੋ ਫਲ ਪਾਏ ਨਾਨਕ ਤਿਸਕਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗੁਆਏ ਸੂਹੀ ਮਹੱਲਾ ਪੰਜਵਾਂ ਸੂਹੀ ਮਹੱਲਾ ਤੀਜਾ ਕਾਇਆ ਕਾਵਣ ਆਸ ਵਾਲੋ ਪਿਰ ਵਸੇ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੇ ਪਾਸ ਸਦਾ ਰੰਗ ਰਾਤਾ ਹਮੇ ਵਿੱਚੋਂ ਜਾਲੇ ਬਹੁ ਬਹੁ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੇ ਸੱਚ ਸਮਾਨ ਇਹ ਰਹਾਓ ਕਾਇਆ ਅੰਦਰ ਸਭ ਕੁਛ ਵਸੇ ਖਾਂਡ ਮੰਡਲ ਪਾਤਾ ਲਕਾਇਆ ਜਗ ਜੀਵਨ ਦਾਤਾ ਵਸੇ ਸਪਨਾ ਕਰੇ ਪਿਤ ਪਾ ਲਕਾਇਆ ਕਾਮਣ ਸਦਾ ਸੇ ਗੁਰਮੁਖ ਨਾਮ ਸਮਾਲ ਲਕਾਇਆ ਅੰਦਰ ਆਪੇ ਵਸੇ ਆਲਖਣ ਲਖਿਆ ਜਾਏ ਮਨਮੁਖ ਮੁਗਧ ਬੁੱਝੇ ਨਹੀਂ ਬਾਹਰ ਪਾਲਣ ਜਾਏ ਸਤਗੁਰ ਸੇਵੇ ਸਦਾ ਸੁਖ ਪਾਏ ਸਤਗੁਰ ਅਲਖ ਦਿੱਤਾ ਲਖਾਏ ਕਾਇਆ ਅੰਦਰ ਰਤਨ ਪਦਾਰਥ ਪਤ ਪਰੇ ਭੰਡਾਰਾ ਇਸ ਕਾਇਆ ਅੰਦਰ ਨਾਮ ਨਾਉ ਨਾਉ ਖੰਡ ਪ੍ਰਥਮੀ ਹਾਟ ਪਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨਾ ਪਾਈਏ ਗੁਰ ਕੇ ਸ਼ਬਦ ਵਿਚਾਰਾ ਕਾਇਆ ਅੰਦਰ ਧੋਲ ਤਲਾਵੇ ਆਪੇ ਧੋਲਣ ਹੋਰਾ ਇਹੋ ਮਨ ਰਤਨ ਜਵਾਹਰ ਮਾਣ ਕੇ ਇਹੋ ਮਨ ਰਤਨ ਜਵਾਹਰ ਮਾਣ ਤਿਸਕਾ ਮੋਲ ਅਫਾਰਾ ਮੋਲ ਕੇ ਤਹੀ ਨਾਮ ਪਾਈਏ ਨਾਹੀ ਨਾਮ ਪਾਈਏ ਗੁਰ ਵਿਚਾਰਾ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਭਰਮ ਪਲਾਏ ਜਿਸਰਾ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਿਤਰਾਈ ਕਾਇਆ ਅੰਦਰ ਵਸੇ ਗੁਰ ਪਾਛਾ ਦੀ ਪਾਈ ਕਾਇਆ ਅੰਦਰ ਬ੍ਰਹਮ ਵਿਸਮੇ ਸਭ ਉਪਤੇ ਸੰਸਾਰ ਆਪੇ ਸੱਚੇ ਆਪਣਾ ਖੇਲ ਰਚਾਇਆ ਆਵਾ ਗੁਣ ਪਸਾਰਾ ਪੂਰੇ ਸਤਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਗੁਰ ਸੇਵੇ ਸੱਚੇ ਆਪ ਸਵਾਰੀ ਬਿਨ ਨਾਮੇ ਦਾ ਢੋਈ ਨਾਹੀਂ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਤਾਰੀ ਰਾਗ ਸੋ ਇਹ ਮਹਲਾ ਤੀਜਾ ਕਾਰ ਦਸਵਾਂ ਇਕੋਂਕਾਰ ਸਤਿਗੁਰ ਪ੍ਰਸ਼ਾਦ ਦੁਨੀਆਂ ਨਾ ਸਲਾਈ ਜੋ ਮੋਰ ਬੰਸੇ ਲੋਕਾਂ ਨਾ ਸਲਾਈ ਜੋ ਮੋਰ ਖੋਕ ਥੇ ਬਾਹੂ ਮੇਰੇ ਸਾਹਿਬਾਂ ਬਾਹੋ ਬਾਹੂ ਗੁਰਮੁਖ ਸਦਾ ਸਲਾਈਆ ਸੱਚਾ ਬੇਪਰਵਾਹ ਰਹਾਉ ਦੁਨੀਆਂ ਕੇਰੀ ਦੋਸਤੇ ਮਨਮੁਖ ਦਾਨ ਜਮ ਲਾਨ ਜਮ ਪਰਵਦੇ ਮਾਰੀਏ ਮੇਲਾ ਨਾ ਲਹਨ ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ ਆਤਮਰਾ ਪਰਗਤ ਸਹਿ ਸੱਜੇ ਸੁਖ ਰਹਨ ਗੁਰ ਕਾ ਸ਼ਬਦ ਵੇ ਸਾਰਿਆ ਦੂਜੇ ਪੈਰ ਚੰਨ ਤਿਸਨਾ ਭੁੱਖ ਨਾ ਉਤਰੇ ਆਂਦਨ ਜਲ ਤਫਰਨ ਦੁਸ਼ਟਾਂ ਨਾਲ ਦੋਸਤੀ ਨਾਲ ਬੈਰਾਂ ਨਾਲ ਸੰਤਾਂ ਨਾਲ ਦੋਸਤਾਂ ਨਾਲ ਦੋਸਤੀ ਨਾਲ ਸੰਤਾਂ ਵੈਲ ਕਰਨ ਆਪ ਡੁਬੇ ਕਟਨਾਮ ਸਗਲੇ ਕੋ ਲੜਵਨ ਨਿੰਦਾ ਭਲੇ ਕਿਸੇ ਕੀ ਨਾਹੀਂ ਮਨੁੱਖ ਮੁਗਧ ਕਰਨ ਮੁੱਖ ਕੌਲੇ ਤਿੰਨ ਨਿੰਦਕਾ ਨਰਕੇ ਕੋਲ ਪਵਨ ਇਹ ਮਨ ਐਸਾ ਸੇਵੇ ਤੈਸਾ ਹੋਵੇ ਜੈ ਇਹ ਮਨ ਜੈਸਾ ਸੇਵੇ ਤੈਸਾ ਹੋਵੇ ਜੇ ਕਰਨ ਕੋਈ ਖਾਵਣਾ ਕਹਿਣਾ ਕੁਛ ਨਾ ਜਾਏ ਮਹਾਂਪੁਰਖਾਂ ਕਾ ਬੋਲਣਾ ਹੋਵੇ ਤੇ ਪਰ ਥਾਏ ਉਹ ਅੰਮ੍ਰਿਤ ਪਲੇ ਭਰਪੂਰ ਹੈ ਉਹਨਾਂ ਤਿਲ ਮਾਇਗਰ ਕਾਣੇ ਗੁਣ ਸੰਗਰੇ ਅਬਰਾ ਅਪਦੇ ਸੈਨ ਸੇਵੜ ਭਾਗੇ ਜੇ ਨਾ ਮਿਲ ਰਹੇ ਆਂਦੇ ਨਾਮ ਲੈਣ ਦੇਸੇ ਰਸਵਾਏ ਜਿਨ ਪਾਏ ਵੇਦਨ ਇੱਕੋ ਹੈ ਦਤਾਰ ਐ ਸੱਚਾ ਆਪ ਤਨੇ ਮੈਂ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮਿਲ ਲੈ ਸੋ ਪ੍ਰਭ ਸਦਾ ਸਮਲ ਮਨ ਮਿਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮਿਲੇ ਤਾਂ ਮਿਲ ਰਹੇ ਹਮੇ ਸ਼ਬਦ ਜਲਾਏ ਸੋ ਸਾਹੋ ਸੱਚਾ ਬਿਸਰੇ ਤਰੈ ਜੀਵਨ ਸੰਸਾਰ ਨਦਰ ਪ੍ਰੇ ਨਾ ਬਿਸਰੇ ਗੁਰਮਤੀ ਵਿਚਾਰ ਸਤਗੁਰ ਮਿਲੇ ਤਾਂ ਮਿਲ ਰਹਾ ਸੱਚ ਰੱਖਾਂ ਔਰ ਤਾਰ ਮਿਲਿਆ ਹੋਵੇ ਨਾ ਵਿਛੜੇ ਗੁਰ ਕੇ ਹਿਤ ਪਿਆਰ ਫਿਰ ਸਲਾਹੀ ਆਪਣਾ ਗੁਰ ਕੇ ਸ਼ਬਦ ਜਨ ਮਿਲ ਪ੍ਰੀਤਮ ਸੁਖ ਪਾਇਆ ਸਭਵਾਨ ਤੇ ਨਰ ਮਨਮੁਖ ਮਨ ਪੀਜੀ ਆਤਮ ਅੜੇ ਚਿਤ ਕਠੋਰ ਸਪੇ ਦੁੱਧ ਪਿਆਈਏ ਅੰਤਰ ਵਿਸਨ ਕੋਰ ਆਪ ਕਰੇ ਕਿਸ ਆਖੀ ਆਪੇ ਬਖਸ਼ਣ ਹਰ ਗੁਰ ਸ਼ਬਦੀ ਮਹਿਲ ਉਤਰੇ ਤਾਂ ਸੱਚ ਬਣਿਆ ਸ਼ੰਗਾ ਸੱਚਾ ਸਭ ਸਹੁ ਸੱਚੇ ਬਣ ਜਾ ਰੇ ਉੱਥੇ ਕੂੜੇ ਨਾ ਠੇਕਾਨਾ ਉਹਨਾਂ ਸੱਚ ਨਾ ਉਹਨਾਂ ਸੱਚ ਨਾ ਉਹਨਾਂ ਸੱਚ ਨ ਪਾਵੇ ਦੁਖੇ ਮਾਹੇ ਪਹਿਚਾਨ ਹਮ ਇਹ ਮੇਲਾ ਜਗ ਫਿਰੇ ਮਾਝ ਮੈਂ ਭਰ ਉਵਰ ਪਿਆ ਕਰ ਕਮਾਵਣਾ ਕੋਈ ਨਾ ਮੇਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਸਲਾਹੇ ਸੱਚ ਮਨ ਦਾ ਸੱਚੇ ਸਚਾਰ ਗੁਰ ਪੂਰੇ ਪੂਰੇ ਮੱਥ ਐਨ ਸਨਮਤੇ ਹਮੇ ਮੇਰਾ ਬੜ ਰੋਗ ਹੈ ਵਿੱਚੋਂ ਆਪ ਰਹਾਏ ਗੁਰ ਸਲਾਹੇ ਆਪਣਾ ਨਿਵ ਪਾਏ ਮਹਾਨਤਾ ਸੌਂਪੀ ਅਗੇ ਤਰੇ ਵਿੱਚੋਂ ਆਪ ਗਵਾਏ ਖਿੱਚੋ ਤਾਂਡ ਗੁੱਚੇ ਹਮੇ ਮੇਰਾ ਛੱਡ ਤੂੰ ਸੱਚ ਹਮੇ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰ ਨ ਮਿਲੇ ਸੇ ਪਾਇਰਾ ਸੱਚੇ ਸ਼ਬਦ ਲਗਾਨ ਸੱਚ ਮਿਲੇ ਸੇ ਨਾ ਵਿਛੜੇ ਦਸ ਜੇ ਦੇ ਸੰ ਸੇ ਪਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗਣ ਵਿਕਣ ਪਲ ਰਣਗੁਣ ਕੇ ਸਾਂਝ ਕਰਨ ਗੁਣ ਕੇ ਸਾਂਝ ਸੁਖ ਉਪਜੇ ਸੱਚੇ ਭਗਤ ਕਰਨ ਗੁਣ ਬਣ ਜੇ ਗੁਰ ਸ਼ਬਦ ਸਿਉ ਲੋਹ ਨਾਮ ਲੈਣ ਸੋਨਾ ਰੂਪਾ ਪਾਪ ਕਰ ਕਾ ਸੱਚੇ ਚੱਲੇ ਨਾ ਚੱਲਦੇ ਨਾਲ ਬਿਨ ਨਾਮੇ ਨਾਲ ਚੱਲ ਸੇ ਸਭ ਉੱਠੇ ਜਾਮ ਕਾ ਮਨ ਕਾ ਤੁਸ ਹਰ ਨਾਮ ਹੈ ਹਿਰਦੇ ਰੱਖੋ ਸਮਾਲ ਇਹੋ ਖਰਚ ਖੋਟੇ ਗੁਰਮੁਖ ਇਹ ਨਾਲ ਇਹ ਮਨ ਪੁਲੋ ਪੁਲਿਆ ਜਾਸੇ ਭਗਤ ਗਵਾਏ ਇਹ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸੱਚ ਤੇ ਹਰ ਕੀ ਕੀਮਤ ਨਾ ਪਵੇ ਹਰ ਜਾ ਜਸ ਲਿਖਣਾ ਜਾਏ ਗੁਰ ਕੇ ਸ਼ਬਦ ਮਾਨ ਤਾਂ ਰੁਪਏ ਹਰ ਸਰੇ ਸਮਾਏ ਸੋ ਸਾਹੋ ਮੇਰਾ ਰੰਗਲਾ ਰੰਗੇ ਸਹਿ ਸਵੈ ਕੌਣ ਰੰਗ ਤਾਂ ਚੜੇ ਜਾਂ ਫਿਰ ਕੇ ਅੰਕ ਸਮਾਏ ਚਿਰੀ ਬਛੰਨੇ ਪੀ ਮਿਲਣ ਜੋ ਸਤਗੁਰ ਸਹਿਵਾਨ ਅੰਤ ਨਾਵ ਨਿਭ ਨਾਮੇ ਖਾਏ ਖਾਚਣ ਲੈ ਨਖੁੱਟੀ ਹਾਰ ਗੁਣ ਸਹਿਜ ਰਵਾਨਾ ਉਹ ਜਨਮੇ ਨਾ ਮਰੇ ਨਾਵੇ ਦੁੱਖ ਸਨ ਗੁਰ ਰੱਖੇ ਸੇ ਉਭਰੇ ਹਰ ਸੰਕੇਲ ਕਰਾਂ ਸੱਜਣ ਇਹ ਨਾ ਵਿਛੜੇ ਜੇ ਆਂਦਨ ਮਿਲੇ ਰਹਾ ਇਸ ਜਗ ਮੈਂ ਮਿਲੇ ਜਾਣੇ ਨਾਨਕ ਸੱਚ ਲਹਨ ਸੂਹੀ ਮਹੱਲਾ ਪੰਜਾ
1: ਸੂਹੀ ਮਹੱਲਾ ਤੀਜਾ ਹਰ ਜੀ ਸੁਖਮ ਆਗਮ ਹੈ ਕਿਤ ਵਿਦ ਮਿਲਿਆ ਜਾਏ ਗੁਰ ਕੇ ਸ਼ਬਦ ਭਰਮ ਕੱਟੀਏ ਅਚਿਤ ਬਸੇ ਮਨ ਆਏ ਗੁਰਮੁਖ ਹਰ ਹਰ ਨਾਮ ਜਪਾਨ ਹੋ ਤਿਨ ਕੇ ਬਲਿਹਾਰ ਨੇ ਮਨ ਹਰ ਗੁਣ ਸਦਾ ਰਵਾਨ ਰਹੋ ਗੁਰ ਸਰ ਬ੍ਰਹਮਾਨ ਸਰੋਵਰ ਹੈ ਬੁਢਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਨ ਰੰਗ ਸਿਉ ਗੁਰਮੁਖ ਨਾਲ ਲਗਨ ਤੁਰ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲਹਿਨ ਬੁਢਭਾਗੀ ਕਰ ਖੋਜਿਆ ਪਾਇਆ ਨਾਮ ਨਦਾਨ ਗੁਰਪੂਰੇ ਬਖਾਲਿਆ ਪ੍ਰਭ ਆਤਮ ਰਾਮ ਪਛਾਣ ਸਵਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨ ਕੋਏ ਗੁਰਪ੍ਰਸਾਦੀ ਮਨ ਬਸੇ ਤਿਤ ਘਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਬਸੇ ਸਭ ਸਭ ਥਾਏ ਮੰਦਾ ਕਿਸਨੋ ਆਖੀਏ ਸ਼ਬਦ ਵੇਖੋ ਲਿਵ ਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ ਗੁਰਮੁਖ ਏਕੋ ਬੁਝਿਆ ਏਕ ਸਮਾਏ ਸਮਾਏ ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਏ ਜਾ ਨਾਨਕ ਹਰ ਆਰਾਧਿਆ ਹਰ ਚਰਨੀ ਚਿਤ ਲਾਏ ਰਾਗ ਸੂਈ ਅਸ਼ਟਪਦੀਆਂ ਮਹੱਲਾ ਚੌਥਾ ਕਰ ਦੂਜਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਲਾ ਮਿਰ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਬਚਾਏ ਦਰਸ਼ਨ ਹਰ ਦੇਖਣ ਕੇ ਤਾਂ ਏ ਕਿਰਪਾ ਕਰੇ ਤਾਂ ਸਤਿਗੁਰ ਮਿਲ ਹੈ ਹਰ ਨਾਮ ਹਰ ਹਰ ਨਾਮ ਧਿਆਈ ਰਹੋ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੇ ਧਿਆਈ ਜੇ ਭੁੱਖ ਦੇ ਤਈ ਤਹੀ ਰਾਜਾ ਦੁੱਖ ਵਿੱਚ ਸੁਖ ਮਨਾਏ ਦੁੱਖ ਵਿੱਚ ਸੁਖ ਮਨਾਏ ਤਨ ਮਨ ਕਾਠ ਕੜ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੇ ਜੋ ਦੇਵੇ ਸੋ ਖਾਈ ਨਾਨ ਗਰੀਬ ਟਹਿ ਪਿਆ ਦੁਆਰੇ ਹਰ ਮੇਲ ਲਿਓ ਵਡਿਆਈ ਅੱਖੀ ਕਾਠ ਤਰੀ ਝਰਨਾ ਤਰ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ ਜੇ ਮਾਰ ਕੱਢ ਵਿਹੇ ਪੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜ ਨਾ ਜਾਏ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਬਿਸਰੀਏ ਮਰ ਜਾਈ ਬਾਰ ਬਾਰ ਜਾਈ ਗੁਰੂ ਉੱਪਰ ਪੈ ਪੈਰੀ ਸੰਤ ਮਨਾਏ ਨਾਨਕ ਵਿਚਾਰਾ ਪਿਆ ਦਵਾਨਾ ਹਰ ਤੋਂ ਦਰਸ਼ਨ ਕੇ ਤਾਏ ਝੱਖੜ ਝਾਗੀ ਮੀਂਹ ਬਰਸੇ ਪੀ ਗੁਰ ਦੇਖਣ ਜਾਏ ਸਮੁੰਦਰ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਗੁਰ ਪੈ ਜਾਏ ਜਿਉ ਪੁਰਾਣੇ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਏ ਜਿਉ ਧਰਤੀ ਸੂਬ ਕਰੇ ਜਲ ਬਰਸੇ ਤਿਉ ਸਿੱਖ ਗੁਰੂ ਮਿਲ ਬਕਸਾਏ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਵਿਨੋ ਬੁਲਾਏ ਨਾਨਕੀ ਬੇਨਾਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਵਿੱਚ ਦੇ ਤੁਝੇ ਧਿਆਏ ਜੋ ਤੁਧ ਸੇਵੇ ਸੋ ਤੂੰ ਹੈ ਹੋਵੇ ਤੁਧ ਸੇਵਕ ਪੈ ਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਪਾਵੇ ਤਿਸ ਦਿਵਾਈ ਜਿਸ ਤੂੰ ਦੇ ਸੋ ਜਨ ਪਾਏ ਹੋਰ ਨੇ ਫਲ ਸਭ ਚਤਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਏ ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਏ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਸਿੱਖ ਬੋਲੇ ਸੋ ਥਾਏ ਪਾਏ ਮਨਮੁਖ ਕਿਸ ਥਾਏ ਨਾ ਪਾਏ ਪਾਲਾ ਕੱਕਰ ਬਰਫ ਬਰਸੇ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰੇ ਤਰਾਏ ਅਨੇਕ ਅਪਾ ਕਰੀ ਗੁਰ ਕਾਰਨ ਗੁਰ ਭਾਵੇ ਸੋ ਥਾ ਪਾਏ ਰਹਿਣ ਦਿਨ ਸਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਪਿਆ ਸਾਏ ਨਾਨਕਾ ਜਿਉ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਕਾਈ ਨਾਨਕਾ ਪ੍ਰਭੂਰ ਰਿਹੋ ਹੈ ਜਤਕਤ ਤਤ ਗੋਸਾਈ ਰਾਗ ਸੂਈ ਮਹੱਲਾ ਚੌਥਾ ਅਸ਼ਟਪਦੀਆਂ ਕਰ ਦਸ ਮਾਏ ਓਂਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇ ਉਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਮੈਂ ਹਰ ਜਿਉ ਹਰ ਹਰ ਨਾਮ ਵਿਸਾਹੋ ਗੁਰ ਪੂਰੇ ਧਿਆ ਪਾਇਆ ਅੰਮ੍ਰਿਤ ਅਗਮ ਅਗ ਥਾਂ ਰਹੋ ਹੋ ਸਤਿਗੁਰ ਵੇਖ ਵਿਕਸਿਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲੀਆਂ ਪਾਇਆ ਮੁੱਖ ਦੁਆਰ ਸਤਿਗੁਰ ਵਿਹੀ ਨਾਮ ਕਾ ਜੇ ਮਿਲੇ ਤਾਂ ਤੁਨ ਮੰਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪਿਆਈਓ ਸੁੱਤਿਆਂ ਗੁਰ ਸਲਾਹੀਏ ਉੱਠਸਿਆਂ ਪੀ ਗੁਰੂ ਅਲਾਈਏ ਗੁਰ ਅਲਾਹੋ ਕੋਈ ਐਸਾ ਗੁਰਮੁਖ ਜੇ ਮਿਲੇ ਹੋ ਤਾਂ ਕਿ ਧੋਵਾਂ ਪਾਓ ਕੋਈ ਐਸਾ ਸਜਣ ਲੋੜ ਲਵੇ ਪ੍ਰੀਤਮ ਦੇ ਮਲਾਏ ਸਤਿਗੁਰ ਮਿਲੀਏ ਹਰ ਪਾਇਆ ਮਿਲਿਆ ਸਹਿਜ ਸਪਾਏ ਸਤਿਗੁਰ ਸਾਗਰ ਗੁਰ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ ਉਹ ਤਿਸ ਬਿਨ ਕੜੀ ਨਾ ਜੀਵਿਓ ਬਿਨ ਦੇਖੇ ਮਰ ਜਾਓ ਜੋ ਮਛਲੀ ਬਿਨ ਪਾਣੀਏ ਰਹਿ ਨਾ ਕਿਤੇ ਅਪਾਏ ਤਿਉਂ ਹਰ ਬਿਨ ਸੰਤ ਨਾ ਜੀਵੀ ਬਿਨ ਹਰ ਨਾਮੇ ਮਰ ਜਾਏ ਮੈਂ ਸਤਿਗੁਰ ਸੇਤੀ ਪਿਰ ਹੜੀ ਕਿਉਂ ਗੁਰ ਬਿਨ ਜੀਵਾਂ ਮਾਂ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰ ਹਰ ਨਵਰਤਨ ਹੈ ਗੁਰ ਟੁੱਠਾ ਦੇਵੇ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦੜਾਏ ਜਿਸ ਪ੍ਰਾਪਤ ਸੋ ਲਹਿ ਗੁਰ ਚਰਨੀ ਲਾਗੇ ਆਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਤਿਸ ਦੇਵਾਂ ਮਨ ਆਪਣਾ ਨਿਰਲਭ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸਜਾਣ ਸਤਿਗੁਰ ਮੀਤ ਮਲਾਇਆ ਮੈਂ ਸਦਾ ਤਿਰਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ ਰਾਮ ਨਾ ਤਨ ਸੰਚਿਆ ਸ਼ਬਦ ਪੂੰਜੀ ਰਾਸ ਨਾਨਕ ਦਰਗੇ ਮੰਨਿਆ ਗੁਰ ਪੂਰੇ ਸਵਾਸ ਰਾਗ ਸੂਈ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਔਰ ਜਿਰੇ ਉਹ ਵਿਖਿਆ ਕੇ ਸੰਗਾ ਮਨ ਹੈ ਵਿਆਪਤ ਅਨਕ ਤਰੰਗਾ ਮੇਰ ਮਨ ਆਗਮ ਅਗੋਚਰ ਕਥ ਪਾਈਏ ਪੂਰਨ ਪਰਮੇਸ਼ਰ ਰਹੋ ਮੋਹ ਮਗਨ ਮੈਂ ਰਿਹਾ ਬੇਆਪੇ ਅਤ ਤ੍ਰਿਸ਼ਨਾ ਕਹੂੰ ਨਹੀਂ ਤਰਾਪੇ ਬਸ ਬਸ ਇਹ ਕ੍ਰੋਧ ਸਰੀਰ ਚੰਡਾਰਾ ਗਿਆਨ ਨਾ ਸੁੱਜੇ ਮਹਾਂ ਗੁਬਾਰਾ ਭਰਮਤ ਵਿਆਪਤ ਜਰੇ ਕਬਾਰਾ ਜਾਣ ਨ ਪਾਈਏ ਪ੍ਰਭ ਦੁਰਬਾਰਾ ਆਸਾਂ ਦੀਸਾਂ ਬੰਦ ਪੁਰਾਣਾ ਮੈਲ ਨ ਪਾਵੇ ਫਿਰਤ ਬਗਾਨਾ ਸਗਲ ਵਿਆਦ ਕੇ ਬਸ ਕਰ ਦੀਨਾ ਫਿਰਤ ਪਿਆਸ ਜਿਉਂ ਜਲ ਬਿਨ ਮੀਨਾ ਕਸੂ ਸਿਆਨ ਉਕਤਨ ਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲਿਓ ਨਾਨਕ ਅਰਦਾਸੇ ਨਾਨਕ ਅਰਦਾਸੇ ਪਿਓ ਕਿਰਪਾਲ ਸਾਧਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਓ ਦੂਜਾ ਰਾਗ ਸੂਈ ਮਹੱਲਾ ਪੰਜਵਾਂ ਘਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਖ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸੁਨਾਏ ਨਾਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਓ ਅਨਾਥਾ ਨਾਥ ਭਗਤ ਪੈ ਮੇਟਣ ਸਾਧ ਸੰਗ ਜਮਦੂਤ ਨ ਪੇਟਣ ਜੀਵਨ ਰੂਪ ਅਨੂਪ ਤਿਆਲਾ ਰਵਣ ਗੁਣਾ ਕੱਟੀਏ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੇ ਰੋਗ ਰੂਪ ਮਾਇਆ ਨਾ ਵਿਆਪੇ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਈ ਪੰਚ ਬਟਵਾਰੇ ਮਨ ਬਚ ਕਰਮ ਪ੍ਰਭ ਏਕ ਤਿਆਏ ਸਰ ਭਲਾ ਸੋਈ ਜਨ ਪਾਏ ਧਾਰਨ ਗ੍ਰਹਿ ਆਪਣਾ ਪ੍ਰਭ ਕਿੰਨਾ ਕੇਵਲ ਨਾਮ ਭਗਤ ਰਸ ਦੀਨਾ ਆਦਿ ਅੰਤ ਮਮ ਅੰਤ ਪ੍ਰਭ ਸੋਈ ਨਾਨਕ ਤੇ ਸੁਣ ਅਵਰ ਨਾ ਕੋਈ ਰਾਗ ਸੂਈ ਮਹਲਾ ਪੰਜਵਾਂ ਅਸ਼ਟਪਦੀਆਂ ਕਰ ਨੌਵਾਂ ਏਕੋ ਆਕਾਰ ਸਤਿਗੁਰ ਪ੍ਰਸ਼ਾਦ ਜਿਨ ਡਿੱਠਿਆ ਮਨ ਰਹਿਸੀਏ ਕਿਉਂ ਪਾਈਏ ਤਿੰਨ ਸੰਗ ਜੀਓ ਸੰਤ ਸਜਨ ਮਨ ਮਿੱਤਰ ਸਲਾਹਨ ਪ੍ਰਭ ਸਿਉ ਰੰਗ ਜੀਓ ਤਿੰਨ ਸਿਉ ਪ੍ਰੀਤ ਨਾ ਟੁੱਟ ਹੀ ਕਬੂ ਨਾ ਹੋਵੇ ਭੰਗ ਜੀਓ ਪਾਰਵਨ ਪ੍ਰਭ ਕਰ ਦਿਆ ਗੁਣ ਗੁਣ ਗਾਵਾਂ ਤੀਰੇ ਨਿਤ ਜੀਓ ਆਏ ਮਿਲੋ ਸੰਤ ਸਜਨਾ ਅਨਾਮ ਜਪ ਮਨ ਮਿੱਤ ਜੀਓ ਰਹ ਦੇਖੇ ਸੁਣੇ ਨ ਜਾਣ ਈ ਮਾਇਆ ਮੋਹ ਅੰਧ ਜਿਉ ਕਾਚੀ ਦੇਹਾ ਬਵਿਣ ਸੁਣੇ ਕੂੜ ਕਮਾਵੇ ਤੰਦ ਜਿਉ ਨਾਮ ਤੇ ਹਵੇ ਸੇ ਜਣੇ ਚੱਲੇ ਗੁਰ ਪੂਰੇ ਸੰਬੰਧ ਜਿਉ ਹੁਕਮੇ ਜੁਗਮੇ ਆਇਆ ਚੱਲਣ ਹੁਕਮ ਸੰਜੋਗ ਜਿਉ ਹੁਕਮੇ ਪਰਪੰਚ ਪਸਰਿਆ ਹੁਕਮ ਘਰੇ ਪਰਸ ਪੇ ਭੋਗ ਜਿਉ ਜਿਸਨੂੰ ਕਰਤਾ ਬਿਸਰੇ ਤਿਸੇ ਵਿਛੋੜਾ ਸੋਗ ਜਿਉ ਆਪਣੇ ਭਰਵ ਪਾਣਿਆ ਦਰਗੇ ਪੈਂਦਾ ਜਾਏ ਜਿਉ ਇੱਥੇ ਸੁਖਮੁਖ ਉਜੜਾ ਇੱਕੋ ਨਾਮ ਧਿਆਏ ਜੀ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਏ ਜੀ ਥਾਨ ਸੰਤਰ ਰੱਬ ਰਿਹਾ ਸਰਬ ਜੀ ਅੰਮ੍ਰਿਤ ਪਾਲ ਜੀ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀ ਮਨ ਤੇ ਕਬੂ ਨਾ ਬਿਸਰੇ ਜਾ ਆਪੇ ਹੋਏ ਦਿਆਲ ਜੀ ਆਵਣ ਜਾਣਾ ਰਹਿ ਗਏ ਮਨ ਟੁੱਟ ਮਨ ਬੁੱਠਾ ਨਿਰੰਕਾਰ ਜੀ ਤਾਂ ਕਾਂਤ ਨ ਪਾਈਏ ਦੂਜਾ ਅਗਮ ਅਪਾਰ ਜੀ ਜਿਸ ਪ੍ਰਭ ਆਪਣਾ ਬਿਸਰੇ ਸੋ ਮਰ ਜੰਮੇ ਲਖਵਾਰ ਜਿਉ ਸਾਚ ਨਿਉ ਤਿੰਨ ਪ੍ਰੀਤਮਾ ਜਿਸ ਮਨ ਬੁੱਠਾ ਆਪ ਜਿਉ ਗੁਣ ਸਾਂਝੀ ਤਿੰਨ ਸੰਗ ਬਸੇ ਆਠ ਪੈਰ ਪ੍ਰਭ ਜਾਪ ਜਿਉ ਸਾਰੰਗ ਰਤੇ ਪਰਮੇਸ਼ਰੇ ਬਿਨਸੇ ਸਗਲ ਸੰਤਾਪ ਜਿਉ ਤੂੰ ਕਰਤਾ ਤੂੰ ਕਾਰਨ ਹਰ ਹਰ ਤੂੰ ਹੈ ਏਕ ਅਨੇਕ ਜਿਉ ਤੂੰ ਸਮਰਥ ਤੂੰ ਸਰ ਮੈਂ ਤੂੰ ਹੈ ਬੁੱਧ ਵਿਵੇਕ ਜਿਉ ਨਾਨਕ ਨਾਮ ਸਦਾ ਜਪੇ ਭਗਤ ਜਨਾ ਕੀ ਠੇਕ ਜਿਉ ਰਾਗ ਸੂਈ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦਸਮਾ ਕਾਫੀ ਏਕ ਓਮਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੇ ਸਾਈ ਪੀ ਤੈਂਜੀ ਕਾਢੀਆਂ ਜਿਨ੍ਹਾਂ ਨੇ ਦੁਜਾਣੇ ਲੱਗਾ ਚੂਰ ਮਰੋ ਸੇ ਵਾਢੀਆਂ ਉਹ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮੈਂਜਾ ਆਸਰਾ ਰਾ ਸੱਜਣ ਤੂੰ ਐ ਸਹਿਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਮਾਣੀ ਮਾਣੀਆਂ ਜੇ ਤੂੰ ਟੁੱਟਾ ਕਿਰਪਾਲ ਨਿਦਾਨ ਤਾਂ ਦੂਜਾ ਬਖਾਲ ਇਹ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ ਭਾਵ ਜਲਾਈ ਪੰਥੋਂ ਨੈਣੀ ਦਰਸ ਦਿਖਾਲ ਸਰਮਣੀ ਸੁਣੀ ਕਹਾਣੀਆਂ ਜੇ ਗੁਰ ਥੀਵੇ ਕਿਰਪਾਲ ਕਿਤੀ ਲੱਖ ਕਰੋੜ ਪਿਰੀਏ ਰੋਮ ਨਾ ਪੂਜਣ ਤੇਰਿਆਂ ਤੂੰ ਸਾਹੀ ਹੋ ਸਾਹੋ ਹੋ ਕਹਿ ਨਾ ਸਕਾਂ ਗੁਣ ਤੇਰਿਆਂ ਸਈਆਂ ਤੋਂ ਅਸੰਖ ਮਜ ਹੋ ਆਬ ਬਦਾਣੀਆਂ ਇੱਕ ਭੋਰੀ ਨਦਰ ਨਿਹਾਲ ਦੇ ਦਰਸ਼ ਰੰਗ ਮਾਣੀਆਂ ਜੇ ਡਿੱਠੇ ਮਨ ਧੀਰੀਏ ਕਿਲ ਵਿਖ ਮੰਜਣ ਦੂਰੇ ਸੋਕ ਬਿਸਰੇ ਮਾਓ ਮੈਂ ਜੋ ਰਿਹਾ ਭਰਪੂਰੇ ਹੋ ਨਮਾਣੀ ਟੈ ਪਈ ਮਿਲਿਆ ਸਹਿਜ ਸੁਭਾਏ ਪੂਰਵ ਲਿਫਾ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਈ ਮਹੱਲਾ ਪੰਜਵਾਂ ਸਿਮਰਤ ਸਿਮਰਤ ਬੀਦ ਪਰਾਣ ਪਕਾਰਨ ਪੋਥੀਆਂ ਨਾ ਮਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਦਨ ਅਪਾਰ ਰੁਨਿਆ ਸੁੱਖ ਨਾ ਪਾਨਿਆ ਮੂਰ ਨਾ ਬਿਛੁਨਿਆ ਮੇਰੀ ਮੇਰੀ ਤਾਰ ਬੰਧਨ ਬੱਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਧ ਸੁਧ ਸੋਧ ਤਤ ਵਿਚਾਰਿਆ ਨਾ ਮਿਨਾ ਸੁਖ ਨਾਏ ਸਰ ਪਰ ਹਾਰਿਆ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੁੱਝੇ ਸਭ ਬਾਦ ਜੋਨੀ ਪਰਮ ਤੇ ਜਿਨਾ ਕੋ ਪੈ ਦਿਆਲ ਤਿਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬਜਾਏ ਆਪ ਨੇੜਾ ਤਿਸ ਹੈ ਬਿਸਰ ਨਾਹੀ ਦਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਰਾਗ ਸੂਈ ਮਹੱਲਾ ਪਹਿਲਾ ਕੂਚੱਜੀ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਮਾਜਕ ਚੱਜੀ ਅਮਾਮਣ ਡੂਸੜੇ ਹੋ ਹੋ ਸੋ ਰਾਵਣ ਜਾਓ ਜਿਓ ਇੱਕ ਇੱਕ ਦੂ ਇੱਕ ਚੜ੍ਹਾਉਂਦਿਆਂ ਕੌਣ ਜਾਣੇ ਮੇਰਾ ਨਾਂ ਹੋ ਜੇ ਜਿਨੀ ਸਖੀ ਸੌ ਰਾਵਿਆ ਸੇ ਅੱਬੇ ਅੰਬੀ ਛਾਵੜੀ ਹੈ ਜਿਓ ਸੇ ਗੁਣ ਮਾਂਜਣਾ ਆਮਣੀ ਹੋ ਕਹਿ ਜੀ ਦੋਸ਼ ਧਰਿਓ ਜੀ ਕਿਆ ਗੁਣ ਤੇਰੇ ਬਿਥਰਾ ਹੋ ਕਿਆ ਕਿ ਨਾ ਕਿਆ ਕਿਆ ਕਿ ਨਾ ਤੇਰਾ ਨਾਂ ਹੋ ਜੇ ਇੱਕ ਤੋਲ ਨਾ ਅੰਬੜਾ ਹੋ ਸਦ ਕਰਵਾਣੇ ਤੇਰੇ ਜਾਓ ਜੇ ਸੋਨਾ ਰੁਪਾ ਰੰਗਲਾ ਮੋਤੀ ਤੇ ਮਾਣਕ ਜਿਉ ਸੇ ਵਸਤੂ ਸੇ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜਿਉ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ ਹੋ ਇੰਨੀ ਟੋਲੀ ਭੁੱਲਿਆ ਸ ਤਿਸ ਕਾਂਤਨ ਬੈਠੀ ਪਾਸ ਜਿਉ ਅੰਬਰ ਕੂੰਜਾਂ ਕੋਲੀਆਂ ਬਗ ਬੈਠੇ ਆਏ ਜਿਉ ਸਾਂ ਤਨ ਚੱਲੀ ਸੋਹਰੇ ਕਿਆ ਮੂੰਹ ਦੇਸੀ ਅੱਗੇ ਜਾਏ ਜਿਉ ਸੁੱਤੀ ਸੁੱਤੀ ਚਾਲਥੀ ਆ ਭੋਲੀ ਬਾਟੜੀ ਆਸ ਜਿਉ ਤੇ ਸਹਿ ਨਾਲੋਂ ਮੁੱਤੀਆਂ ਸਹਿ ਦੁੱਖਾਂ ਕੋ ਤਰਿਆ ਤਰਿਆਸ ਜਿਉ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕੀ ਅਰਦਾਸ ਜਿਉ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਲੀ ਰਾਤ ਜਿਉ ਸੂਈ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਉ ਤੁਧ ਅੰਤਰ ਹੋ ਸੁਖ ਵਸਾ ਤੂੰ ਅੰਤਰ ਸੁਵਾਸ ਜਿਉ ਭਾਣੇ ਤਖਤ ਵਡਾਈਆਂ ਭਾਣੇ ਭੇਖ ਅਦਾਸ ਜਿਉ ਭਾਣੇ ਥਲ ਸਿਰ ਸਰ ਬਹਿ ਕੰਵਲ ਫੁੱਲੇ ਆਕਾਸ਼ ਜਿਉ ਭਾਣੇ ਪਵਜ ਲੰਘੀਏ ਭਾਣੇ ਮਜਪਰਿਆਸ ਜਿਉ ਭਾਣੇ ਸੁਸੋ ਰੰਗਲਾ ਸਿਵਤਰਤ ਅਗੁਣ ਤਾਸ ਜਿਉ ਭਾਣੇ ਸੋਮ ਪਿਆ ਵਲਾ ਹੋ ਆਵਣ ਜਾਣ ਮੋਏ ਆਸ ਜਿਉ ਤੂੰ ਸੋ ਅਗਮ ਤੋਲਮਾ ਹੋ ਕਹਿ ਕਹਿ ਟੈ ਪਿਆਸ ਜਿਉ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੁੱਖ ਪਿਆਸ ਜਿਉ ਗੁਰ ਸ਼ਬਦੀ ਸੋ ਪਾਇਆ ਚਿਤ ਨਾਨਕੀ ਅਰਦਾਸ ਜਿਉ ਸੂਈ ਮਹੱਲਾ ਪੰਜਵਾਂ ਗੁਣ ਬੰਤੀ ਜੋ ਦਿਸੇ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜਿਉ ਆਖਾਂ ਬਿਰਸਾ ਜੀ ਕੀ ਗੁਰ ਸੱਜਣ ਦੇ ਮਲਾਏ ਜਿਉ ਸੋਈ ਦਸ ਉਪਦੇਸਲਾ ਮੇਰਾ ਮਨ ਅਨੰਤ ਨਾ ਕਾਉ ਜਾਏ ਜਿਉ ਇਹੋ ਮਨ ਤੇ ਕੂ ਡੇਵਸਾ ਮੈਂ ਇਹ ਮਨ ਤੇ ਕੂ ਡੇਵਸਾ ਮੈਂ ਮਾਰਗ ਦੇ ਬਤਾਏ ਜਿਉ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਸਰ ਨਾਏ ਜਿਉ ਮੈਂ ਆਸਾ ਰੱਖੀ ਚਿੱਤ ਮੈਂ ਮੇਰੇ ਸਭੋ ਦੁੱਖ ਗਵਾਏ ਜਿਓ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੁਕਾਰ ਕਮਾਏ ਜੇ ਤਿਆਗੇ ਮਨ ਕੀ ਮਤਰੀ ਬਸਾਰੇ ਦੂਜਾ ਪਾਓ ਜਿਓ ਇਉਂ ਪਾਵੇ ਹਰ ਦਰਸਾ ਬੜਾ ਨਾ ਲੱਗੇ ਤੱਤੀ ਬਾਓ ਜਿਓ ਹੋ ਆਮੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜਿਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕਿਆ ਪਸਾਓ ਜਿਓ ਮੈਂ ਬੋੜ ਨਾ ਤ੍ਰਿਸ਼ਨਾ ਭੁੱਖੜੀ ਹੂੰ ਰੱਜਾ ਤ੍ਰਿਪਤ ਅਕਾਏ ਜਿਓ ਜੋ ਗੁਰ ਦਿਸੇ ਸਿੱਖੜਾ ਤਿਸ ਨਿਮਣ ਲਾਗੋ ਪਾਏ ਜਿਓ ਰਾਗ ਸ਼ਾ ਰਾਗ ਸੂਈ ਸ਼ਾਂਤ ਮਹੱਲਾ ਪਹਿਲਾ ਗਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਰ ਜੋ ਨੇ ਮੱਤ ਪਈ ਅੜੀਏ ਕਰ ਪਹਾਉਣੀ ਬਲਰਾਮ ਜਿਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਰ ਗੁਣ ਨਾ ਸਮਾਵਣੀ ਬਲਰਾਮ ਜਿਓ ਗੁਣ ਸਾਰ ਨਾ ਜਾਣੀ ਪਰਮ ਭਰਾਣੀ ਜੋ ਮਨ ਬਾਤ ਗਵਾਇਆ ਬਾਰ ਕਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਸਮਾਇਆ ਸਤਿਗੁਰ ਪੂਛਣਾ ਮਾਰਗ ਚੱਲੀ ਸੁੱਤੀ ਰਹਿਣ ਬਿਹਾਣੀ ਨਾਨਕ ਬਲਤਨ ਰੰਡੀਪਾ ਬਿਨ ਫਿਰ ਤਨ ਕਮਲਾਣੀ ਬਾਬਾ ਮੈਂ ਵਰਦੀ ਮੈਂ ਹਰ ਬਰ ਪਾਵੇ ਤਿਸ ਕੀ ਬਲਰਾਮ ਜਿਓ ਰਵ ਰਿਹਾ ਜੁਗ ਚਾਰ ਤ੍ਰਿਬਣ ਬਾਣੀ ਜਿਸ ਕੀ ਬਲਰਾਮ ਜਿਓ ਤ੍ਰਿਵਗਣ ਕੰਤ ਰਵੇ ਸੁਭਾਗਣ ਅਵਗਣ ਮੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰਿਆ ਪਰ ਪੂਰੇ ਹਰ ਕੀ ਨਾਰ ਸੁ ਸਰਬ ਸੁਭਾਗਣ ਰਣ ਨਾ ਮੇਲੇ ਬਿਸੇ ਨਾਨਕ ਮੈਂ ਬਰ ਸੱਚਾ ਪਾਵੇ ਜੁਗ ਜੁਗ ਪ੍ਰੀਤ ਮੁਟੇ ਤੈਸੇ ਬਾਬਾ ਲਗਣ ਗਣਾਏ ਹਾਂ ਵੀ ਬੰਜਾ ਸੋਰੇ ਬਲਰਾਮ ਜਿਓ ਸਾਹਾ ਹੁਕਮ ਰਜਾਏ ਸੋ ਨਾ ਟਲੇ ਜੋ ਪ੍ਰਭ ਕਰੇ ਬਲਰਾਮ ਜਿਓ ਕਿਰਤ ਪਿਆ ਕਰ ਤੇ ਕਰ ਪਾਇਆ ਮਿਟ ਨਾ ਸਕੇ ਕੋਈ ਜਾਂਜੀ ਨਾ ਨਿਰਹਿ ਨ ਕੇਵਲ ਰਵ ਰਿਹਾ ਤਿਤ ਲੋਈ ਮਾਏ ਨਰਾਸੀ ਰੋਈ ਬਛੁਨੀ ਬਾਲੀ ਬਾਲੇ ਹਿਤੇ ਨਾਨਕ ਸਾਚ ਸਭ ਦੇ ਸੁੱਖ ਮਹਿਲੀ ਗੁਰਚਰਨੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨੇ ਆਵੇ ਕਰ ਪਈਏ ਬਲਰਾਮ ਜਿਓ ਰੈਸੀ ਵੇਖ

ਕੇ ਗੁੜ ਕਾ ਕੂੜ ਕਪਟ ਨਾ ਦੋਏ, ਮੇਰਾ ਤਨ ਰਤਾ ਗੁਣ ਹੈ ਰਵੇ, ਗੁਮਨ ਪਾਵੇ ਸੋਏ, ਸਾਹਿਬ ਸੋ ਸਹਿਲਾਈਆਂ ਜਿਨ ਕਾਰਨ ਕਿਆ, ਮੈਲ ਲਾਗੀ ਮਨ ਮੈਲ ਲਾਗੀ ਮਨ ਮੈਲੀਏ, ਕਿਨੇ ਅੰਮ੍ਰਿਤ ਪੀਆ ਮੱਥ ਅੰਮ੍ਰਿਤ ਪੀਆ, ਇਹ ਮਨ ਦੀਆ ਗੁਰ ਪੈ ਮੂਲ ਕਰਾਇਆ, ਆਪਣਾ ਪ੍ਰਭ ਵਸੈ ਜਿਸ ਪਛਾਤਾ, ਜਾ ਮਨ ਸੱਚੇ ਲਾਇਆ ਤਿਸ ਨਾਲ ਗੁਣ ਗਾਵਾਂ, ਜੇ ਤਿਸ ਪਾਵਾਂ ਕਿਉਂ ਮਿਲੇ ਹੋਏ ਪਰਾਇਆ, ਸਾਹਿਬ ਸੋ ਸਹਿਲਾਈਏ ਜਿਨ ਜਗਤ ਉਪਾਇਆ, ਆਇਆ ਗਿਆ ਕੀ ਨਾ ਆਇਓ ਕਿਉਂ ਆਵੇ ਜਾਤਾ, ਪ੍ਰੀਤਮ ਸਿਉ ਮਨ ਮਾਨਿਆ ਹਰ ਸਿੱਤੀ ਰਾਤਾ, ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿੰਬ ਕਾ ਕੋਟ ਉਸਾਰਿਆ, ਪੰਜ ਪੂ ਨਾ ਕੋਈ ਆਪਸ ਰਹਿੰਦਾ, ਜਿਨ ਸੱਚ ਕਾ ਪਿੰਡ ਉਪਸਵਾਰਿਆ, ਹਮ ਅਵਗੁਣ ਹਾਰੇ ਹਮ ਅਵਗੁਣ ਹਾਰੇ, ਤੂੰ ਸੁਣ ਪਿਆਰੇ ਤੁਧ ਭਾਵੇ ਸੋਈ, ਤੁਧ ਭਾਵੇ ਸੱਚ ਸੋਈ, ਆਵਣ ਜਾਣਾ ਨਾ ਥੀਏ ਸੱਚੀ ਮਤ ਹੋਈ, ਅੰਜਣ ਤੈਸਾ ਅੰਜਣ ਜੈਸਾ ਐਸ ਤੈਸਾ ਅੰਜੀਏ, ਜੈਸਾ ਪਿਰ ਪਾਵੇ ਸਮਝੇ ਸੂਝੇ ਜਾਣੀਏ, ਜੇ ਆਪ ਜਣਾਵੇ ਆਪ ਜਣਾਵੇ, ਮਾਰਗ ਪਾਵੇ ਆਪੇ ਮਨੁਆ ਲੇ, ਕਰਮ ਸਕਰਮ ਕਰਾਏ ਆਪੇ, ਕੀਮਤ ਕੌਣ ਆਪੇ ਇਹ, ਤੰਤ ਮੰਤ ਪਾਖੰਡ ਨਾ ਜਾਣਾ, ਰਾਮ ਹਿਰਦੇ ਮਨ ਮਾਨਿਆ, ਅੰਜਣ ਨਾਮ ਤੇ ਸੇਤੇ ਸੁੱਜੇ, ਗੁਰ ਸ਼ਬਦੀ ਸੱਚ ਜਾਣਿਆ, ਸਾਜਣ ਹੋਵਣ ਆਪਣੇ ਕਿਉਂ ਪਰ ਕਰ ਪੁਜਾਹੀ, ਸਾਜਣ ਰਤੇ ਸੱਚ ਗੇ ਸੰਗੇ ਮਨ ਮਾਹੇ, ਮਨ ਮਾਹੇ ਸਾਜਣ ਕਰੇ ਰਲੀਆਂ, ਕਰਮ ਧਰਮ ਸੁਭਾਇਆ, ਅੱਠ ਸਿੱਟ ਤੀਰਥ ਪੁੰਨ ਪੂਜਾ, ਨਾਮ ਸੱਚਾ ਪਾਇਆ ਆਪ ਸਾਜੇ ਥਾਪ ਵੇਖੇ, ਤਿਸੇ ਭਾਣਾ ਪਾਇਆ, ਸਾਜਣ ਰੰਗ ਰੰਗੀਲੜੇ ਰੰਗ ਲਾਲ ਬਣਾਇਆ, ਅੰਧਾ ਗੂਜੇ ਥੀਏ ਕਿਉਂ ਪਾਦਰ ਜਾਣੇ, ਆਪ ਮੁਸੇ ਮਤ ਹੋਛੀਏ ਕਿਉਂ ਰਾਹ ਪਛਾਣੇ, ਕਿਉਂ ਰਾਹ ਪਛਾ ਕਿਉਂ ਰਾਹ ਪਜਾਵੇ, ਮਹਿਲ ਪਾਵੇ ਅੰਧ ਕੀ ਮਤ ਅੰਧਲੀ, ਬਿਨ ਨਾਮ ਹਰ ਕੇ ਕੁਛ ਨ ਸੁਝੇ, ਅੰਧੋ ਬੁੱਢੋ ਤੰਦਲੀ, ਦਿਨ ਰਾਤ ਚਾਨਣ ਚਾਓ ਉਪਜੇ, ਸ਼ਬਦ ਗੁਰ ਕਾ ਮਨ ਬਸੇ, ਕਰ ਜੋੜ ਗੁਰ ਪੈ ਕਰ ਬਨਾਤੀ, ਰਾਹ ਪਾਦਰ ਗੁਰ ਦੱਸੇ, ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਕਿਸ ਪੇ ਖੁੱਲੋਂ ਗੰਢੜੀ, ਦੁਖੀ ਪਰ ਆਇਆ ਦੁਖੀ ਪਰ ਆਇਆ, ਜਗਤ ਸਵੈ ਕੌਣ ਜਾਣੇ ਬਿਦਮੀਰੀਆਂ, ਆਮਣੇ ਜਾਮਣੇ ਖਰੇ ਡਰਾਵਣੇ, ਟੋਟ ਨਾ ਆਵੇ ਫੇਰੀਆਂ, ਨਾਮ ਵੀ ਹੋਣੇ ਊਣੇ ਚੁਣੇ ਨਾ ਗੁਰ ਸ਼ਬਦ ਸੁਣਾਇਆ, ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰ ਆਇਆ, ਗੁਰਮੇਲੀ ਗੁਰ ਆਪਣੇ ਸੁਭਰਪੂਰ ਲੈਣਾ, ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ, ਸ਼ਬਦ ਪਤੀ ਜੇ ਅੰਕ ਭੇਜੇ ਜੋ ਮਹਿਲ ਮਾਲਾ ਅੰਤਰੇ, ਆਪ ਕਰਤਾ ਕਰੇ ਸੋਈ ਪ੍ਰਭ ਆਪ ਮਾਨਤ ਨਿਰੰਤਰੇ, ਗੁਰ ਸ਼ਬਦ ਮੇਲਾ ਸਾਂ ਸੁਹੇਲਾ, ਬਜੰਤ ਅਨਹਦ ਪੀਣਾ, ਗੁਰਮੇਲੀ ਕਰ ਆਪਣੇ ਸੁਭਰਪੂਰ ਲੈਣਾ, ਕੀਤਾ ਕਿਆ ਸਲਾਈਏ ਕਰ ਵੇਖੇ ਸੋਈ, ਤਾਂ ਕੀਮਤ ਨਾ ਪਵੇ ਜੇ ਲੁੱਚੇ ਕੋਈ, ਕੀਮਤ ਸੋ ਪਾਵੇ ਆਪ ਜਣਾਵੇ, ਆਪ ਭੁੱਲ ਨਾ ਭੁੱਲੇ, ਜੈ ਜੈ ਕਾਰ ਕਰੇ ਤੁਧ ਪਾਵੇ, ਗੁਰ ਕੇ ਸ਼ਬਦ ਅਮੁੱਲ ਏ, ਹੀਣੋ ਨੀਚ ਕਰੋ ਬਨਾਤੀ, ਸੱਚ ਨਾ ਛੋਡੋ ਪਾਈ, ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ, ਰਾਗ ਸੋਈ ਸ਼ਾਂਤ ਮਹੱਲਾ ਤੀਜਾ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੁੱਖ ਸੁਰਲਾ ਹਰ ਤੇ ਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਤੇ ਹਵੋ, ਜਨਮ ਜਨਮ ਕੇ ਦੁੱਖ ਨਿਵਾਰੇ, ਬਲਿਹਾਰੀ ਗੁਰੀ ਆਪਣੇ ਬਟੋਹੋਂ ਜਿਨ ਕਾਰਜ ਸਭ ਸਵਾਰੇ, ਹਰ ਪ੍ਰਭ ਕਿਰਪਾ ਕਰੇ ਹਰ ਜਪ, ਸੁੱਖ ਫਲ ਹਰ ਨਾਮ ਪਾਵੋ, ਨਾਨਕੇ ਸੁਣੋ ਜਨ ਪਾਈ, ਸੁਖ ਸੁਰਲਾ ਹਰ ਤੇ ਆਵੋ, ਸੁਣ ਹਰ ਗੁਣ ਪੀਨੇ ਸਹਿਸ ਪਾਏ, ਗੁਰਮਤਿ ਸਹਿਜੇ ਨਾਮ ਤਿਆਏ, ਜਿਨ ਕੋ ਤੁਰ ਲਿਖਿਆ ਤਿਨ ਗੁਰੂ ਮਿਲਿਆ, ਤਿਨ ਜਨਮ ਮਰਨ ਪਾਓ ਭਾਗਾ, ਅੰਦਰੋਂ ਦੁਰਮਤ ਦੂਜੀ ਖੋਈ, ਜਸੋ ਜਨ ਹਰ ਲਿਵਲਾਗਾ, ਜਿਨ ਕੋ ਕਿਰਪਾ ਕਿੰਨੀ ਮੇਰੇ ਸਵਾਮੀ, ਤਿਨ ਆਂਦਨ ਹਰ ਗੁਣ ਗਾਏ, ਸੁਣ ਮਨ ਪੀਨੇ ਸਹਿਜ ਸੁਭਾਏ, ਜੁਗ ਮੈਂ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੇ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ, ਸਹਿਜੇ ਗੁਣ ਗਾਵੇ ਦਿਨ ਰਾਤੀ, ਕਿਰਬੇ ਸਭ ਗਵਾਏ, ਸਭ ਕੋ ਤੇਰਾ ਤੂੰ ਸਭਨਾ ਕਾਹੂੰ, ਤੇਰਾ ਤੂੰ ਹਮਾਰਾ, ਜੁਗ ਮੈਂ ਰਾਮ ਨਾਮ ਨਿਸਤਾਰਾ, ਸਾਜਣ ਆਏ ਬੁੱਠੇ ਘਰ ਮਾਏ, ਹਰ ਗੁਣ ਗਾਵੇ ਤ੍ਰਿਪਤ ਅਕਾਹੇ, ਹਰ ਗੁਣ ਗਾਏ ਸਦ ਤ੍ਰਿਪਤਾ ਸੀ, ਫਿਰ ਭੂਖ ਨ ਲਾਗੇ ਆਏ, ਦੇ ਦਿਸ ਪੂਜ ਦੇ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਤਿਆਏ, ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੇ, ਸਾਜਣ ਆਏ ਬੁੱਠੇ ਘਰ ਮਾਏ, ਏਕ ਓਂਕਾਰ ਸਤਿਗੁਰ ਪ੍ਰਸ਼ਾਦ,
ਰਾਸ ਹੋਈ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਾਲਿਆ ਜਿਉਂ ਰਾਖੇ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਸੋ ਗੁਰਮੁਖ ਹੋਵੇ ਹੋਮੇ ਸ਼ਬਦ ਜਲਾਇਆ ਰਾਮ ਹੋਮੇ ਸ਼ਬਦ ਜਲਾਏ ਮੇਰੇ ਮਨ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਪਦ ਕਰੇ ਦਿਨ ਰਾਤੀ ਗੁਰਮੁਖ ਆਵਖ ਬਖਾਣੀ ਭਗਤਾਂ ਕੀ ਚਾਰ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਮਸੋਏ ਦਰ ਸੱਚ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਥ ਹੈ ਭਗਤ ਹਰ ਕੇ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਵੇ ਜਿਨ ਗੁਣ ਅਵਗੁਣ ਪਛਾਣੇ ਰਾਮ ਪਛਾਣੇ ਰਾਮ ਗੁਰ ਔਗਣ ਪਛਾਣੇ ਹਰ ਨਾਮ ਬਖਾਣੇ ਪੈ ਭਗਤ ਮਿੱਠੀ ਲਾਗੀ ਅੰਧਿਨ ਭਗਤ ਕਰੇ ਦਿਨ ਰਾਤੀ ਕਰ ਹੀ ਮੈਂ ਹੈ ਬਰਾਗੀ ਭਗਤੀ ਰਾਤੇ ਸਦਾ ਨ ਨਿਰਮਲ ਹਰ ਜਿਉਂ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੇ ਦਸ ਸਾਚੇ ਅੰਧਿਨ ਨਾਮ ਸੰਭਾਲੇ ਮਨਮੁਖ ਭਗਤ ਕਰੇ ਬਿਨ ਸਤਿਗੁਰ ਬਿਨ ਭਗਤ ਸਤਿਗੁਰ ਭਗਤ ਨ ਹੋਈ ਰਾਮ ਹੋਮੇ ਮਾਇਆ ਰੋਗ ਬੇ ਆਪੇ ਮਰ ਜਨਮੇ ਦੁੱਖ ਹੋਈ ਰਾਮ ਮਨ ਜਨਮੇ ਦੁੱਖ ਹੋਈ ਦੂਜੇ ਭਾਏ ਪਰ ਜਬ ਕੋਈ ਬਿਨ ਗੁਣ ਤੱਤ ਨ ਜਾਣਿਆ ਭਗਤ ਵੀ ਹੋਣਾ ਸੱਚ ਭਗਤ ਵੀ ਹੋਣਾ ਸਭ ਜਗ ਪਰ ਮੈਂ ਅੰਮ੍ਰਿਤ ਗਿਆ ਅੰਤ ਗਿਆ ਪਛਤਾਨਿਆ ਘੋਟਮ ਦੇ ਕਿੰਨੇ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੇ ਪਾਏ ਪਤ ਖੋਈ ਭਗਤਾਂ ਕੇ ਕਰ ਕਾਰਜ ਸੱਚਾ ਹਰ ਗੁਣ ਸਦਾ ਬਖਾਣੇ ਰਾਮ ਭਗਤ ਖਜਾਨਾ ਆਪੇ ਦਿਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਪਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਖੋਟ ਸਦਾ ਖੁੱਟ ਕਦੇ ਨੋ ਖੁੱਟੇ ਹਰ ਦਿਆਂ ਸਹਿਜ ਸਵਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੇ ਸ਼ਬਦ ਸਵਾਇਆ ਨਾਨਕ ਆਪੇ ਬਖਸ਼ ਬਣਾਇਆ ਜੁਗ ਜੁਗ ਸੋਭਾ ਜੁਗ ਜੁਗ ਸੋਭਾ ਪਾਇਆ ਸੋਈ ਮਹੱਲਾ ਤੀਜਾ ਸ਼ਬਦ ਸੱਚੇ ਸੱਚ ਸੋਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹੋਮੇ ਸਭ ਕਿਰਵੇ ਘਾਟੇ ਸੱਚ ਰੱਖਿਆ ਸੱਚ ਰੱਖਿਆ ਉਰ ਤਾਰੇ ਰਾਮ ਸੱਚ ਰੱਖਿਆ ਉਰ ਤਾਰੇ ਦੂਤਰ ਤਾਰੇ ਫਿਰ ਪਵਜਲ ਧਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜੈ ਸੱਚ ਬਖਾਲਿਆ ਸੋਈ ਸੱਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੇ ਸਭ ਸੋਈ ਨਾਨਕ ਸੱਚਾ ਸਾਹਿਬ ਸੱਚੀ ਨਾਹੀ ਸੱਚ ਨਿਸਤਾਰਾ ਹੋਈ ਸੱਚੇ ਸਤਿਗੁਰ ਸੱਚ ਬਜਾਇਆ ਪਤ ਰਾਖੇ ਸੱਚ ਸੋਈ ਰਾਮ ਸੱਚਾ ਭੋਜਨ ਨਾਮ ਸਦਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਾਰੇ ਨਾ ਗਰਬ ਨ ਜੂਨੀ ਬਾਸਾ ਜੋਤੀ ਜੋਤ ਮਲਾਈ ਸੱਚ ਸਮਾਏ ਸੱਚ ਨਾਹੇ ਪ੍ਰਗਾਸਾ ਜਿਨੀ ਸੱਚ ਜਾਤਾ ਸੱਚੇ ਹੋਏ ਨਿਰ ਅੰਦਰ ਧਨ ਅੰਦਰ ਸੱਚ ਧਿਆਨ ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ ਤਾਂ ਵਿਛੜ ਦੁੱਖ ਨ ਪਾਈ ਨੇ ਵਿਛੜ ਦੁੱਖ ਨ ਪਾਏ ਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੋਹਲਾ ਹੋਈ ਰਾਮ ਨਿਰਮਨ ਗੁਣ ਸੱਚੇ ਤਨ ਮਨ ਸੱਚਾ ਵਿੱਚ ਸੱਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੇ ਸੱਚੋ ਬੋਲੇ ਸੋ ਸੱਚ ਕਰੇ ਸੋ ਹੋਏ ਜੇ ਦੇਖਾ ਤਾਂ ਤੈਂ ਸੱਚ ਪਸਰੀਆ ਅਵਰਨ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੇ ਮਨ ਜਨਮੇ ਦੂਜਾ ਹੋਈ ਨਾਨਕ ਸਭ ਕੁਛ ਆਪੇ ਕਰਤਾ ਆਪ ਕਰਾਵੇ ਸੋਈ ਆਪ ਕਰਾਵੇ ਸੋਈ।

0: ਜਾਣਨ ਹੋਆ ਪ੍ਰਭ ਰਬ ਰਿਹਾ ਸਭ ਥਾਈ ਰਾਮ ਪ੍ਰਭ ਤਾ ਰਬ ਰਿਹਾ ਸਰੇ ਪ੍ਰਭ ਰਬ ਰਿਹਾ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਸ ਕਾਲੀ ਮੇਰੇ ਪ੍ਰਭ ਬਾਣੀ ਸੱਚ ਸ਼ਿੰਗਾਰ ਬਣਾਇਆ ਕਾਮ ਨਿਰਮਲ ਹੋਮੇ ਮਲ ਖੋਈ ਨਿਮ ਗੁਰਮਤਿ ਸੱਚ ਸਮਾਏ ਨਾਨਕ ਆਪ ਮਲਾਈ ਕਰਤੇ ਨਾਮ ਨਵੇਂ ਨਿਭ ਨਾਮ ਨਵੇਂ ਨਿਧ ਪਾਏ ਸੂਈ ਮਹੱਲਾ ਭਤੀਜਾ ਹਰ ਸੱਚੇ ਹਰ ਗੁਣ ਗਾਮ ਹਰ ਗੁਰਮੁਖ ਪਾਏ ਰਾਮ ਅੰਧਿਨੋ ਸ਼ਬਦ ਰਹੋ ਰਵੋ ਅਨਹਦ ਸ਼ਬਦ ਬਜਾਏ ਰਾਮ ਅਨਹਦ ਸ਼ਬਦ ਬਜਾਏ ਹਰ ਜਿਉ ਕਰ ਆਏ ਹਰ ਗੁਣ ਗਾਵਿਓ ਨਾਰੀ ਅੰਧਿਨ ਭਗਤ ਕਰੇ ਗੁਰ ਆਗੇ ਜਾ ਥਾਂ ਕੰਤ ਧਨ ਕੰਤ ਪਿਆਰੇ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਸੇ ਜਨ ਬੁਝ ਸ਼ਬਦ ਸਹਾਏ ਨਾਨ ਤਿਨ ਕਰ ਸਦੀ ਸੋਲਾ ਹਰ ਕਰ ਕਿਰਪਾ ਕਰ ਆਏ ਭਗਤਾ ਮਨ ਆਨੰਦ ਪਿਆ ਹਰ ਨਾਮ ਰਹੇ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਇਆ ਨਵ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿ ਸਮਾਵੇ ਸ਼ਬਦ ਮੇੜ ਮਲਾਏ ਨਾਨਕ ਸਫਲ ਜਨਮ ਤਿਨ ਕੀਰਨ ਜੇ ਸਤਿਗੁਰ ਹਰ ਮਾਰਗ ਪਾਏ ਸਤ ਸੰਗਤ ਸਿਉਂ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ ਗੁਰ ਕੇ ਸ਼ਬਦ ਸਦ ਜੀਵਨ ਮੁਕਤ ਪਏ ਹਰ ਕੇ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਲਾਏ ਮਨੁ ਹਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਚ ਕਾਂਧਿਨ ਨਾਮ ਸਮਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦੀ ਸੁਲਜ ਸਤਿਗੁਰ ਸੇਵ ਸਮਾਏ ਮਿਰ ਸਤਿਗੁਰ ਜਗ ਭਰਮ ਪਰਾਇਆ ਹਰ ਕਾ ਮੈਲ ਨ ਪਾਇਆ ਰਾਮ ਗੁਰਮੁਖੇ ਇੱਕ ਮੇਲ ਮੜਾਇਆ ਤਿਨ ਕੇ ਦੁੱਖ ਗਵਾਇਆ ਰਾਮ ਤਿਨ ਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਰੰਗ ਹਰ ਕੇ ਭਗਤ ਸਦਾ ਦਿਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸੱਚੀ ਪਤ ਕਰੇ ਦਰੇ ਜਾਪੇ ਕਰ ਕਰ ਦਰ ਸੱਚਾ ਸੋਈ ਨਾਨਕ ਸੱਚਾ ਸੋਲਾ ਸੱਚੀ ਸੱਚ ਬਾਣੀ ਸ਼ਬਦ ਹੀ ਸੁਖ ਪਾਈ ਸੂਈ ਮਹੱਲਾ ਤੀਜਾ ਜੇ ਲੋੜ ਹੈ ਕਾ ਬਾਰ ਬਾਲ ਲੜੀਏ ਤਾਂ ਗੁਰਚਰਨੀ ਚਿਤ ਲਾਏ ਰਾਮ ਸਦਾ ਹੋਏ ਸੁਹਾਗਣੀ ਹਰ ਜਿਉ ਮਰੇ ਨ ਜਾਏ ਰਾਮ ਹਰ ਜਿਉ ਮਰੇ ਨ ਜਾਏ ਗੁਰ ਕੇ ਸਹਿਜ ਸੁਭਾਏ ਸਾਂ ਤਨ ਕੰਤ ਪਿਆਰੀ ਸੱਚ ਸਾਜਮ ਸਦਾ ਹੈ ਨਿਰਮਲ ਗੁਰ ਕੇ ਸ਼ਬਦ ਸਿੰਗਾਰੀ ਮੇਰਾ ਪ੍ਰਭ ਸੱਚਾ ਸਦੀ ਸੱਚਾ ਜਿਨ ਆਪੇ ਆਪ ਅਪਾਇਆ ਸਹਿਜੇ ਆਪ ਅਪਾਇਆ ਨਾਨਕ ਸਦਾ ਫਿਰ ਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਫਿਰ ਅਪਾੜਿਆ ਬਾਲੜਿਆ ਦਿਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਪਿਆ ਤਿਤ ਤਨ ਮੈਲਣਾ ਰਾਤੀ ਰਾਮ ਤਿਤ ਮਨ ਮੈਲਣਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਲਾਏ ਅੰਧਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤੀ ਪਾਇਆ ਸਹਿਜ ਮਲਾਏ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਬਰ ਫਿਰ ਰਾਵੇ ਰੰਗ ਵਿੱਚ ਰਾਤੜੀਏ ਫਿਰ ਮੈਲ ਮਹਿਲ ਤਿੰਨ ਕਾ ਪਾਇਆ ਰਾਮ ਸੋ ਸੋਤ ਨਿਰਮਲ ਦਾਤਾ ਜਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਪਾਣੀ ਅੰਧਿਨ ਗੁਣ ਗਾਵੇ ਦਿਨ ਸੱਚੇ ਕਥਿਆ ਕਥ ਖਾਣੀ ਯੁਗ ਚਾਰੇ ਸੱਚਾ ਇੱਕੋ ਵਰਤੇ ਬਿਨ ਗੁਰ ਕਿਨੇ ਨਾ ਪਾਇਆ
1: ਕਮਣ ਮਨ ਸਹੋਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਨਿਰਮਲ ਹੋਆ ਰੱਖਿਆ ਔਰ ਧਾਰੇ ਰਾਮ ਹਰ ਰੱਖਿਆ ਔਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਾਇਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸ ਮਨ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੇ ਸ਼ਬਦ ਸਵਾਰੇ ਸੂਹੀ ਮਹੱਲਾ ਤੀਜਾ ਸੋਹਲੜਾ ਰਾਮ ਨਾਮ ਗੁਰ ਸਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੇ ਰਾਮ ਨਾਮ ਪਿਆਰੇ ਰਾਮ ਰਾਮਨ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਪਾਣੀ ਆਵਣ ਜਾਣਾ ਰਹੇ ਮੁਖ ਪਾਇਆ ਹਰ ਅਨਹਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਰਾਮ ਧਾਰੇ ਸੋਹਿਲੜਾ ਹਰ ਰਾਮ ਨਾਮ ਗੁਰਸਬ।

ਵਿਚਾਰੇ ਹਮ ਨੀਵੀ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ ਰਾਮ ਗੁਰਮੇਲੀ ਬਹੁ ਕਿਰਪਾ ਧਾਰੀ ਹਰ ਕੇ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆ ਮਾਣੇ ਸੇਜ ਸੁਖਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸੁਮਾਣੇ ਨਾਨਕ ਸੁਹਾਗਣ ਜਾ ਸਾਂਵੜ ਭਾਗੀ ਜੇ ਚੱਲੇ ਸਤਿਗੁਰ ਪਏ ਪਾਏ ਹਮ ਨੀਵੀ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ ਰਾਮ ਘਟ ਘਟ ਘਟੇ ਸਭਨਾ ਇੱਕ ਵਿੱਚ ਇੱਕੋ ਇੱਕੋ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਬਸੇ ਇੱਕ ਨਾ ਮਨ ਜਾਏ ਰਾਮ ਇੱਕ ਨਾ ਮਨ ਅਧਾਰੋ ਰਾਮ ਇੱਕ ਨਾ ਮਨ ਅਧਾਰੋ ਸਿਰਜਣ ਹਾਰੋ ਬੜ ਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸਵਾਮੀ ਗੁਰਮੁਖ ਲਖ ਲਖਾਇਆ ਸਹਿਜੇ ਨੰਦ ਹੋਆ ਮਨ ਮਾਨਿਆ ਨਾਨਕ ਪ੍ਰਭ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ ਇੱਕ ਰਾਮ ਪਧਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੁੜ ਦੇਵੋ ਮੈਂ ਪੁਰ ਗੁਰੇ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਹਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਪਾਇਆ ਵਾਸਾ ਮਭੇਕ ਬੁੱਧ ਮੁਖ ਰਹਿਣ ਬਿਹਾਣੀ ਗੁਰਮਤ ਨਾਮ ਪ੍ਰਗਾਸਾ ਹਰ ਹਰ ਆਨੰਦ ਪਿਆਮ ਦਿਨ ਰਾਤੀ ਨਾਨਕ ਹਰ ਮਿਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ ਸ਼ਾਂਤ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਲਾਏ ਅਵਗੁਣ ਵਿਕਣਾ ਗੁਰ ਗੁਣ ਰਵਾ ਬਲ ਬਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲ ਰਾਮ ਜੀਓ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਬਿਗਾਰ ਗਵਾਇਆ ਹਉਮੈ ਰੋਗ ਹਉਮੈ ਰੋਗ ਗਇਆ ਭਉ ਭਾਗਾ ਸਹਿਜੇ ਸਹਿਜ ਮਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤੱਤੀ ਕਰ ਭੋਗੋ ਅੰਧਨ ਸੁਖ ਮਾਣੇ ਨਿਤ ਰਲਿਆ ਨਾਨਕ ਤੁਰ ਸੰਜੋਗੋ ਸਤ ਸਤ ਸੰਤੋਖ ਕਰ ਪਾਉ ਕੁੜਮ ਕੁੜਮ ਮਾਈ ਆਇਆ ਬਲਰਾਮ ਜੀਓ ਸਤ ਜਨਾ ਕਰ ਮੇਲ ਗੁਰਬਾਣੀ ਗਵਾਇਆ ਬਲਰਾਮ ਜੀਓ ਬਾਣੀ ਗੁਰੂ ਬਾਣੀ ਪਰਮ ਗਤ ਪਾਈ ਬਾਣੀ ਗੁਰ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੋਹਾਇਆ ਗਇਆ ਕ੍ਰੋਧ ਮਮਤਾ ਤਨ ਨਾਠੀ ਪਖੰਡ ਪਰਮ ਗਵਾਇਆ ਹਉਮੈ ਪੀਰ ਗਈ ਸੁਖ ਪਾਇਆ ਅਰੋਗਤ ਪਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੜੀ ਦੂਰ ਮਹਲ ਨਾ ਪਾਏ ਬਲ ਬਲ ਗਾਈ ਗਈ ਬਲ ਰਾਮ ਜੀਓ ਅੰਤ ਅੰਤਰ ਮਮਤਾ ਕੂੜ ਕੂੜ ਵਿਹਾਵ ਜੇ ਕੂੜ ਲਈ ਮਿਲ ਰਾਮ ਜੀਓ ਕੂੜ ਕਬਟ ਕਮਾਵੇ ਮਹਾ ਦੁਖ ਪਾਵੇ ਬਿਨ ਸਤਿਗੁਰ ਮਾਂਗ ਨ ਪਾਇਆ ਉਜੜ ਪੰਥ ਭਰਮੇ ਗਵਾਈ ਖਿਨ ਖਿਨ ਤੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਲਾਏ ਜਨਮ ਜਨਮ ਕੇ ਵਿਛੜੇ ਜਨਮੇ ਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਾਇਣ ਹਿਰਦੇ ਧਨ ਮਨ ਵਜੀ ਵਧਾਈ ਜਬ ਸਾਜਨ ਸੁਣੇ ਆਇਆ ਲਗਨ ਗਣ ਹਿਰਦੇ ਧਨ ਉਮਾਇਆ ਬਲਰਾਮ ਜੀਓ ਪੰਡਤ ਪਾਦੇ ਅਣਪਤ ਬਾਹੀ ਬੇਚਾਇਆ ਬਲਰਾਮ ਜੀਓ ਪਤੀ ਬਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਘਰ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਵਿਦਾਏ ਵਰ ਪਾਇਆ ਪੁਰਖ ਅਗਮ ਅਗੋਚਰ ਸਦ ਨਵਤ ਨਬਾਲ ਸਿਖਾਈ ਨਾਨਕ ਕਿਰਪਾ ਕਰੇ ਕੇ ਮੇਲੇ ਵਿਛੜੇ ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਂਭ ਪਰ ਵਿਤਰੇ ਕਰਮ ਦੜੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦੜਾਇਆ ਪਾਪ ਪਾਪ ਤਜਾਇਆ ਬਲਰਾਮ ਜੀਓ ਧਰਮ ਦੜਾਏ ਹਰ ਨਾਮ ਤਿਆਵੋ ਸਿਮ੍ਰਤੀ ਨਾਮ ਦੜਾਇਆ ਸਤਿਗੁਰ ਗੁਰਪੂਰੇ ਅਰਾਧੋ ਸਭ ਕਿਲ ਬਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਬੜ ਪਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਲਾਭ ਪਹਿਲੀ ਰਮ ਕਾਰਜ ਰਚਾਇਆ
हर दूजड़ी लाम सतगुर पुरख मलाया रा बल राम जियो निर्भव पै मन होई होमे ए मेल गवाया बल राम जियो निर्मल पाओ पाया गुण गा हर गुण गाया हर वेखे राम अधूरे हर आत्म राम प्रसारिया स्वामी सर्व रहा पर पूरे अंतर बहर हर प्रभु एक मिल हर जन मंगल गाए जन नानक दूजी लाभ चलाई अनहद शब्द बजाए हर तीजड़ी लाम मन चाओ पाया बैराग्या बल राम जियो संत जना हर मेल हर पाया बड़ पागिया बल राम जियो निर्मल बड़ पागिया बल राम जियो निर्मल हर पाया हर गुण गाया मुख बेल बोली हर बाणी संत जना बड़ पागी पाया हर कथिये कथ कहानी हिरदे हर हर हर तन उपजी हर जपिये मस्तक पाग जियो जन नानक नानक बोले तीजी लावे हर उपजे मन भैराग जियो हर चौथड़ी लाम मन सहज पाया

ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ੍ਰਵਣ ਬਾਣੀ ਸਹਿ ਜਾਣੀ ਹਰ ਨਾਮ ਜਾ ਬੁੱਢ ਭਾਗੇ ਬਨਵੰਤ ਨਾਨਕ ਸਰਨ ਸੁਆਮੀ ਜੀਵ ਪਿੰਡ ਪ੍ਰਭ ਆਗੇ ਅਨਹਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਾ ਸੁਪਜੇ ਮਨ ਕਣਾ ਮਨ ਧਨ ਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਭਣਾ ਹੋਏ ਰੇਣ ਸਾਧੂ ਪ੍ਰਭ ਰਾਧੂ ਆਪਣੇ ਪ੍ਰਭ ਹਵਾ ਬਿਨਵੰਤ ਨਾਨਕ ਦਇਆ ਧਰ ਹੋ ਸਦਾ ਹਰ ਗੁਣ ਗਾਵਾਂ ਗੁਰਮਿਲ ਸਾਗਰ ਤਰਿਆ ਹਰ ਚਰਨ ਜਾਵਤ ਨੇ ਤਰਿਆ ਹਰ ਚਰਨ ਧਿਆਏ ਸਫਲ ਪਾਏ ਮਿਟੇ ਆਵਣ ਜਾਣਾ ਪਾਏ ਭਗਤ ਸੁਪਾਏ ਹਰ ਜਾਪੇ ਆਪਣੇ ਪ੍ਰਭ ਹਵਾ ਜਾਪੇ ਕਲਖ ਪਾਰ ਪੂਰਨ ਤਿਸ ਬਿਨਾ ਨੀ ਕੋਈ ਬਿਨਵੰਤ ਨਾਨਕ ਗੁਰ ਪਰਮ ਖੋਇਆ ਜਤ ਦੇਖਾਂ ਤਤ ਸੋਈ ਪਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਥਿਆਇਆ ਸਗਲ ਇੱਛਾ ਪੁਨੀਆ ਹੋ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਬਿਛੁਨਿਆ ਮਨ ਸ਼ਾਂਤ ਆਈ ਵਜੀ ਵਧਾਈ।

ਪੂਰਿਆ ਘਟ ਘਟ ਅਵਨਾਸੀ ਥਾਂ ਥਨਾ ਤਰਸਾਈ ਕੋ ਨਾਨਕ ਕਾਰ ਸਗਲੇ ਪੂਰੇ ਗੁਰਚਰਨੀ ਮਨ ਲਾਈ ਸੁਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੇ ਦਰਸ ਤੇਰਾ ਰਾਮ ਲਾਖ ਜਿਹਾ ਦਿਹੋ ਮੇਰੇ ਪਿਆਰੇ ਮੁਖ ਹਰ ਰਾਧੇ ਮੇਰਾ ਰਾਮ ਹਰ ਰਾਧੇ ਜਮ ਪੰਥ ਸਾਧੇ ਦੁੱਖ ਨਾ ਵਿਆਪੇ ਕੋਈ ਜਲ ਥਲ ਮਹੀ ਅਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਵਿਕਾਰ ਨਾਠੇ ਪ੍ਰਭ ਨੇਰ ਹੂੰ ਤੇ ਨੇਰਾ ਨਾਨਕ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੇ ਦਰਸ ਤੇਰਾ ਕੋਟ ਕਰਨ ਦੀਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀਏ ਅਵਨਾਸੀ ਰਾਮ ਸੁਣ ਸੁਣ ਇਹ ਮਨ ਨਿਰਮਲ ਹੋਵੈ ਕਟਿਆ ਜਕਾਲ ਕੀ ਫਾਸੀ ਰਾਮ ਕਟਿਆ ਜਮ ਫਾਸੀ ਸਿਮਰ ਅਵਨਾਸੀ ਸਗਲ ਮੰਗਲ ਸੋ ਗਿਆ ਨਾ ਹਰ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿ ਧਿਆਨਾ ਕਲਮਲ ਦੁਹ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕੌ ਨੰਗ ਪ੍ਰਭ ਕਿਰਪਾ ਕੀਜੇ ਹਰ ਗੁਣ ਸੁਣੀਏ ਅਵਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਬਹੇ ਚਰਨ ਚੱਲੇ ਪ੍ਰਭ ਮਾਰਗ ਰਾਮ ਭਵ ਸਾਗਰ ਨਾਭ ਹਰ ਸੇਵਾ ਜੋ ਚੜੇ ਤਿਸਤਾਰ ਗਰਾਮ ਭਵ ਲਲ ਤਰਿਆ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾਂਵਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਮਾਰਤ ਫਲ ਪਾਏ ਸਗਲੇ ਕੁਦਰਤ ਕੀ ਮਾਂ ਪਾਰਗ ਕੋ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੈ ਤੇਰੇ ਮਾਰਗ ਇਹੋ ਵਰੇ ਹੈ ਵਡਿਆਈ ਇਹੋ ਧਨ ਹੋਏ ਵਡਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਾਨੇ ਕਰਨ ਕਰਨ ਗੋਪਾਲਾ ਸਭ ਕੇ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕੌ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਈ ਮਹਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪਤ ਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਕਥੀ ਅਕਥ ਕਹਾਣੀ ਭਲਾ ਸੰਯੋਗ ਮੂਰਤ ਪਲ ਸੱਚ ਆਪ ਚਲ ਨੀਵ ਰਖਾਈ ਜਨ ਨਾਨਕ ਪ੍ਰਭ ਹੈ ਦਿਆਲਾ ਸਰਬ ਕਲਾ ਬਣਿਆਈ ਆਨੰਦਾ ਵਜੇ ਨਿਤ ਵਾਜੇ ਪਰ ਬ੍ਰਾਹਮਣ ਬੂਠਾ ਰਾਮ ਗੁਰਮੁਖੇ ਸਚ ਕਰਨੀ ਸਾਰੀ ਬਿਨਸੇ ਭ੍ਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵੈ ਖਾਣੀ ਜਸ ਸੁਣ ਸੁਣ ਮੰਤਨ ਹਰਿਆ ਸਰਬ ਸੁਖਾ ਤੇ ਸੀ ਬਣਿਆ ਏ ਜੋ ਪ੍ਰਭ ਆਪਣਾ ਕਰਿਆ ਘਰ ਮੈਂ ਨਵਨਿੰਦ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨ ਬਿਸਰੇ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਪਤ ਬਨਾਸੀ ਰਾਮ ਦੁਖ ਪਾਪ ਕਾ ਡੇਰਾ ਠਾਠਾ ਕਾਰ ਜਾਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿੱਟੀ ਬੁਲਾਇਆ ਸਾਜ ਧਰਮ ਪੁਨ ਭਰਿਆ ਸੋ ਪ੍ਰਭ ਆਪਣਾ ਸਦਾ ਧਿਆਈਏ ਸੋਬਤ ਬੈਸਤ ਖਲਿਆ ਗੁਣਦਾਨ ਸੁਖ ਸਾਗਰ ਸਵਾਮੀ ਜਲ ਥਰ ਮਹੀ ਅਲ ਸੋਈ ਜਨ ਨਾਨਕ ਪ੍ਰਭ ਕੀ ਸਨਾਈ ਤਿਸ ਬਿਨਾ ਵਰਨਾ ਕੋਈ ਮੇਰਾ ਘਰ ਬਣਿਆ ਬੰਤਾਲ ਬਣਿਆ ਪ੍ਰਭ ਪਰਸਿਆ ਰਾਇਆ ਰਾਮ ਮੇਰਾ ਮਨ ਸੋਇਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰਚਰਨ ਲਾਗੇ ਸਦਾ ਜਾਗੇ ਮਨ ਬਜੀਆ ਬਾਧਾਈਆ ਕਰੀ ਨਦਰ ਸੁਆਮੀ ਸੁਖੇ ਗਾਮੀ ਹਲਤ ਪਸ ਵਾਰਿਆ ਬਿਨਵੰਤ ਨਾਨਕ ਨਾਮ ਜਪੀਐ ਜੀਓ ਪਿੰਡ ਜਨ ਧਾਰਿਆ ਸੂਹੀ ਮਹੱਲਾ ਪੰਜਵਾ ਪੈਸਾ ਗੁਰੂ ਪੈਸਾ ਗੁਰ ਤਰਿਆ ਹਰਾ ਨਾਮ ਧਿਆਏ ਰਾਮ ਬਹੁਤੜਾ ਚਨ ਰਾਧੇ ਮਿਲ ਸਤਿਗੁਰ ਭਾਲ ਲੰਘਾਏ ਰਾਮ ਗੁਰ ਸ਼ਬਦੀ ਤਰੀਏ ਬਹੁ ਨ ਮਰੀਏ ਚੂਕੇ ਆ ਬਣ ਜਾਣਾ ਜੋ ਕਿਛ ਕਰੇ ਸੋਈ ਭਲ ਮਾਨੋ ਤਾਂ ਮਨ ਸਹਿ ਸਮਾਣਾ ਦੁਖ ਨਾ ਭੁੱਖ ਨਾ ਰੋਗ ਨਾ ਵਿਆਪੇ ਸੁਖ ਸਾਗਰ ਸਾਨੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਟਾਏ ਸੰਤ ਜਨ ਹਰ ਮੰਤਰ ਦੜਾਇਆ ਹਰ ਸਾਜਨ ਬਸ ਦੁਕੀਨੇ ਰਾਮ ਆਪਣਾ ਮਨ ਅੱਗੇ ਤਰਿਆ ਸਰਬਸ ਠਾਕੁਰ ਦੀਨੇ ਰਾਮ ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਥਿਤ ਪਾਈ ਅੰਤ ਬਨੋਦ ਸਿਮਰੋ ਪ੍ਰਭ ਸਾਚਾ ਬਿਛੜ ਕਾਬੂ ਨਾ ਜਾਈ ਸਬਡ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕੋ ਨਾਨਕ ਰਵੇ ਰੰਗ ਰਾਤੀ ਪ੍ਰੇਮ ਰਸ ਪੀਨੇ ਅਨੰਦ ਬਨੋਦ ਭਏ ਨ ਸਖੀਏ ਮੰਗਲ ਸਦਾ ਹਮਾਰੇ ਰਾਮ ਆਪਣੇ ਪ੍ਰਭ ਆਪ ਸ਼ਿਗਾਰੀ ਸੋਭਾ ਬੰਤੀ ਨਾਰੇ ਰਾਮ ਸਹਿ ਸੁਪਾਏ ਪਏ ਕਿਰਪਾਲਾ ਗੁਣਿਆ ਗਣਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰਧਾਰਿਆ ਮਾਨ ਮੋਹ ਮਤ ਸਗਲ ਵਿਆਪੀ ਕਰ ਕਿਰਪਾ ਆਪਣੇ ਵਾਰੇ ਕਹੋ ਨਾਨਕ ਪੈਸਾ ਅਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੋ ਨ ਸਖੀਓ ਸਗਲ ਮਨੋਰਥ ਪਾਏ ਰਾਮ
सफल जन्म हुआ मिल साधु एक अंकार ते आए राम जप एक प्रभु नेक रविया सर्व मंडल छाया ब्रह्मो पसारा ब्रह्म पसरिया सब ब्रह्म दृष्टि आया जल थल मैयल पूर पूर्ण तस्मिना नहीं जाए पेख दर्शन नानक बिकसे आप लय महलाए सुही महला पंजवा अब चल नगर गोविंद गुरु का नाम जब सुख पाया राम मन छे से ही फल पाए करते आप साया राम करते आ बसाया सर्व सुख पाया पुत पाई सिख बिगासे गुण गावे पुन परमेश्वर कार्य आया राशि प्रभा स्वामी आपे रखा पिता माया को नानक सतगुर बलहारी जिने हो थान सुहाया कर मंदिर हट नाले सोहे जिस विच नाम निवासी राम संत भक्त हर नाम राधे कटिया जमकी फासी राम काटी जम फासी प्रभ अविनाशी हर हर नाम ते आए सगल समगरी पूर्ण होई मन छे फल पाए संत सजन सुख माने रलिया दुख दद भ्रम नाशी शब्द सवारे सतगुर पूरे नानक साध बल जासी दात खसम की पूरी होई नित ने चढ़े सवाई राम पार ब्रह्म खसमाना किया जहदी बड़ी बड़ियाई राम आ जुगाद भक्तन का राखा सुप्रभ भया दयाला जी जंत सा सुखी विसाए प्रभ आपे कर प्रित पाला दद पूरिया जा स्वामी किमत कह न जाई को नानक सतगुर बलहारी जिन अवचल नीव रखाई ज्ञान ध्यान पूर्ण परमेश्वर हर हर कथा ने सुनिए राम आन हद चोज भक्त पा भंजन आन हद बाजी तुनिए राम आन हद चुनकारे तत विचारे संत गोष्ठ नित हो वै हर नाम हरा दे मैल सब काटे किलविक सगले खो वै तै जन्म न मरना आवन जाना बौड़ न पाई जोनी नानक गुर परमेश्वर पाया जिस प्रसाद इश पुनी सुही महला पंजवा संतां के कारज आप खलोया हर कम करा बन आया राम तत सुहावी ताल सुहावा बिच अमृत जल छाया राम अमृत जल छाया पूर्ण साज कराया सगल मनोरथ पूरे जय जय कर पया जगंतर लाथे सगल बसूरे पूर्ण पुरख चौथो अविनाशी जस वेद पुराणी गाया अपना बिद रखिया परमेश्वर नानक नाम ते आया नाम लिद सिद्ध रिद तीने करते टूटना वेकाई राम खत कर जद विशत सुख पाया करते की दास वाई राम दास वाई नखुट न जाई अंतर जामी पाया कोट बिघन सगल उठ नाठे दुख न नेड़े आया शांत सहजा नंद कनेरे बिनसी भुख सवाई नानक गुण गावे स्वामी के आचरे जस वडियाई राम जिसका कार तिन्हे किया मान क्या बेचारा राम भगत सुन हर के गुण गावे हे सदा करे जयकारा राम गुण गाए गोविंद आनंद उपजे सा संगत संग वाणी जिन उदम किया दाल ताल केरा तिसकी उपमा क्या गणी अठ साठ तीर्थ पुन किरिया महा निर्मल चारा पत पावन विद स्वामी नानक शब्द धरा गुण दान मेरा प्रभ करता उसत कौन करी जय राम संता की उन्नति स्वामी नाम महाराज दीजे राम नाम दीजे दान की जय विश्वनो गुण गोपाल उच्च रचना सदा गाये अनदिनो जिस प्रीत लागी नाम सेती मंतन अमृत पी जय बनवंत नानक छपुनी भेख दर्शन जी जय राग सुही महला पंजवा शांत एक ओ अंकार सतगुर प्रसाद मिठ बोला जी हर सज्जन स्वामी मोरा समल थकी जी ओ कदे न बोले कोरा कोड़ा बोल न जाने पून भगवान ने औगण को न चेतारी पत पावन हर बिद सदा एक तिल नहीं भन्ने काले घट घट वासी सरवन वासी नेरे ही ते नेरा नानक दास दास नागत हर अमृत सज्जन मेरा हो बिशन पही जी हर दसन देख पारा मेरा सुंदर स्वामी जी हो चरण कुल पगशारा प्रपेक्त जीवा ठंडी थी वा तिस जेवड़ न कोई आदि अंत मत प्रभ रवि जल थल मैयल सोई चन कौन जब सागर तरिया पाडल उतरे पारा नानक सरन पूर्ण परमेश्वर तेरा अंत न परवरा ओ निमख न छोड़ा जी हर प्रीतम प्राण धारो गुर सतगुर कहया जी साचा गंभीचारो मिल साधु दीना ता नाम लीना जन्म दुख नाठे सह सुख आनंद कनेरे हो में बैठी गाठे सब के मत सब हुते बाहर राग दुख ते न्यारू नानक दास गोविंद सरनाई हर प्रीतम मन सदारू मैं खोजत खोज जी हर ने चिर सो कर पाया सब धर डिठे जी ता चरण कमल चित लाया प्रभु अविनाशी हो तिसके दासी मरे न्यावे जाए अर्थ धर्म अर्थ काम सा पूर्ण मन चिंदी इस बजाय स्रोत सिमरत गुण गावे करते सिद सात गमन जन त्याया नानक सरन कृपा ने स्वामी उड़ भागी हर हर गाया
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੇ ਵੇਸ ਦੁਆਗਣੀ ਪਰ ਪਿਰ ਰਾਵਣ ਜਾਏ ਪਰ ਛੋਡਿਆ ਕਰਾਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਖੁਦ ਬਤਾਰਾ ਛੋਡਿਆ ਫਿਰ ਲੱਗਾ ਜਾਏ ਵਜੋ ਗੁਰਮੁਖੋ ਵੈ ਸੋ ਪਲਟਿਆ ਰਾਤੀ ਸਾ ਸ਼ਿਗਾਰ ਸਹਿਜ ਸੱਚ ਫਿਰ ਰਾਵਿਆ ਹਰਨਾਮਾ ਉਰਧਾਰ ਆਗਿਆਕਾਰੀ ਸਦਾ ਸੁਹਾਗਣ ਆ ਮੇਲੀ ਕਰਤਾਰ ਨਾਨਕ ਫਿਰ ਪਾਇਆ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹਬੀਏ ਨਮਾਣੀਏ ਸੋ ਸੋ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁਲ ਪੀ ਛੁੱਟੀ ਨਾਲ ਪੌੜੀ ਆਪੇ ਤਤ ਚਾਇਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜਨ ਸੱਚੀ ਧਰਮਸਾਲਾ ਆਪ ਪਾਇਖ ਪਾਏ ਦਾ ਸੱਚੇ ਦੀਨ ਦਿਆਲਾ ਸਭਨਾਲ ਜਿਕਸੋ ਮਾਹੇ ਦਾ ਤੇਰਾ ਹੁਕਮ ਨਿਰਾਲਾ ਆਪੇ ਆ ਵਰਦਾ ਆਪੇ ਪ੍ਰਤਪਾਲਾ ਸਲੋਕ ਮਹੱਲਾ ਤੀਜਾ ਸੁਖ ਤਾਂ ਸੁਹਾਗਣੀ ਜਾ ਮਨ ਲੈ ਸਚਨਾ ਸਤਿਗੁਰ ਆਪਣਾ ਮਨਾਇ ਲੈ ਰੂਪ ਚੜੀ ਤਾਗਲਾ ਦੂਜਾ ਨਾਹੀ ਤਾਉ ਐਸਾ ਸ਼ਿਗਾਰ ਬਣਾਏ ਤੂੰ ਮੈਲਾ ਕਦੇ ਨਾ ਹੋ ਬਈ ਐ ਨਿਸ ਲਾਗੇ ਪਾਉ ਨਾਨਕ ਸੁਹਾਗਣ ਕਾ ਕਿਆ ਚੇਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਏ ਸਮਾਏ ਮਹੱਲਾ ਤੀਜਾ ਲੋਕਾਂ ਬੇਹੋ ਸੁਹ ਵੀ ਸੁਹਾ ਬੇਸ ਕਰੀ ਬੇਸੀ ਸੋ ਨਾ ਪਾਈਏ ਕਰ ਕਰ ਬੇਸ ਰਹੀ ਨਾਨਕ ਤਿਨੀ ਸੋ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋਤਿਸ ਭਾਵੇ ਸੋ ਥੀਏ ਨਿਵਿਧ ਕੰਤ ਮਿਲੀ ਪੌੜੀ ਹੁਕਮੀ ਸੇਠ ਸਾਜੀ ਨਿਭੇਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇ ਚੜਾ ਸੱਚੇ ਲਖ ਪਾਰਾ ਇਕਨਾਂ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸੱਚ ਰਤੇ ਸਿਨੇ ਅਮਲੇ ਹੋਮੇ ਤਜ ਵਿਕਾਰਾ ਜੇ ਤੂੰ ਮੇਲੇ ਸੋ ਤੁਧ ਮਿਲੇ ਸੋਈ ਸਚਿਆਰਾ ਸਲੋਕ ਮਹੱਲਾ ਤੀਜਾ ਸੁਹਬੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਰ ਦੂਜਾ ਪਾਉ ਖਿਨ ਮੈਂ ਝੂਠ ਸਭ ਬਿਨ ਸਜਾਏ ਜੋ ਟਿਕੇ ਨਾ ਬਿਰ ਕੀ ਛਾਓ ਗੁਰਮੁਖ ਲਾਲੋ ਲਾਲ ਹੈ ਜੋ ਸੁਰੰਗ ਮਜੀਠ ਸਾ ਚੜਾਓ ਉਲਟੀ ਸਖਤ ਸਿਵੈ ਘਰ ਆਈ ਮਨ ਵਸਿਆ ਅੰਮ੍ਰਿਤ ਨਾਓ ਨਾਨਕ ਬਲਹਾਰੀ ਗੁਰ ਆਪਣੇ ਜਿਤ ਮਿਲੈ ਹਰ ਗੁਣ ਗਾਓ ਮਹੱਲਾ ਤੀਜਾ ਸੁਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਲੈਂਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੀ ਪਾਈ ਮੋਹਦੇ ਆਣੀ ਦੁਮਣੀ ਸੁਹੇ ਬੇਸਲ ਭਾਈ ਸ਼ਬਦ ਸੱਚੇ ਲਾ ਰੰਗ ਲਾਲ ਕਰ ਭੈ ਪਾਏ ਸ਼ਿਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਪਾਏ ਨਾ ਆਪ ਕੀਮਤ ਪਾਈ ਤੇ ਸਿਧਾਂਤ ਨਾ ਜਾਪੀ ਗੁਰ ਸ਼ਬਦ ਬਜਾਈ ਮਾਇਆ ਮੋਹ ਗਵਾਰੈ ਦੂਜੇ ਭਰਵਾਈ ਮਨ ਮੁਖੋ ਨਾ ਪਾਏ ਨੀ ਫਿਰਿਆ ਵੇ ਜਾਈ ਜੋ ਤਿਸ ਭਾਵੇ ਸੋ ਥੀ ਸਭ ਚੱਲੇ ਰੇ ਜਾਈ ਸਲੋਕ ਮਹੱਲਾ ਤੀਜਾ ਸੁਹੇ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਤਰੇ ਪਿਆਰ ਉਹ ਸੀਲ ਨਾ ਸਾਂਝਣ ਸਦਾ ਝੂਠ ਬੋਲੇ ਮਨ ਕਰਮ ਖਵਾਰ ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੇ ਅਵਤਾਰ ਸੁਹਾ ਵੇ ਸਭ ਅਵਤਾਰ ਧਰੇ ਗਲ ਪਹਿਰੇ ਖਿਮਾ ਸ਼ਿਗਾਰ ਪਈਏ ਸਹੁਰੇ ਵਸੋ ਬਾਬਾ ਏ ਤੇ ਪੂਜ ਕਰੇ ਸਸਾਰ ਉਰ ਲਾਈ ਕਿਸੇ ਦੀ ਨਾ ਰਲੇ ਜਸਰਾਵੇ ਸਿਰਜਣਹਾਰ ਨਾਨੂ ਗੁਰਮੁਖ ਸਦਾ ਸੁਹਾਗਣੀ ਜੇ ਸਭ ਨਾਸੀ ਪੁਰਖ ਪ੍ਰਧਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨੇ ਸੀ ਬਿਨ ਤਾਗੇ ਗਲਹਾ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਰਿਆਈਆਂ ਛਾਰ ਪੌੜੀ ਇਹੋ ਜਿਹਾ ਗਾਪ ਪਾਏ ਉਨ ਕਰ ਚੋਜ ਵਡਾਣ ਪੰਜ ਧਾਤ ਵਿੱਚ ਪਾਏ ਨ ਮੋਹ ਝੂਠ ਗੁਮਾਨ ਆਵੇ ਜਾਏ ਭਵਾਈਏ ਮਨਮੁਖ ਗਿਆਨ ਇੱਕ ਨਾ ਬੁਝਾਏ ਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ਿਓ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੁਹ ਵੀਏ ਸੁਹਾ ਵੇ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੂਹੇ ਬੇਸ ਫਿਰ ਕਿਨੇ ਨਾ ਪਾਇਓ ਮਨਮੁਖ ਦਾ ਜਮੂਈ ਗਵਾਰ ਸਤਿਗੁਰ ਮਿਲੇ ਸੁਹਾ ਬੇਸ ਗਿਆ ਹੋਮੇ ਵਿੱਚੋਂ ਮਾਰ ਮਨ ਤਾਂ ਰੱਤਾ ਲਾਲ ਹੋਆ ਰਸਨਾ ਰੱਤੀ ਗੁਣ ਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਕਰੇ ਸ਼ਿਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਅਰਧਾਰ ਮਹੱਲਾ ਤੀਜਾ ਮੁੰਦੇ ਸੁਹਾ ਪਰ ਹਰੋ ਲਾਲ ਕਰੋ ਸ਼ਿਕਾਰ ਆਵਣ ਜਾਣਾ ਵਿਸਰੇ ਗੁਰ ਸਾਹਿਬ ਦੀ ਵਿਚਾਰ ਮੁੰਦ ਸੁਹਾ ਵੀ ਸੋਹਣੀ ਜਿਸ ਘਰ ਸਹਿਜ ਪਤਾਰ ਨਾਨਕ ਸਾਧਨ ਰਾਵੀ ਹੇਰਾ ਵੇਰਾ ਵਣਹਾਰ ਪੌੜੀ ਮੋਹ ਕੂੜ ਕੁਟਾਂਬੈ ਮਨਮੁਖ ਮੁਗਦ ਰੱਤਾ ਹੋਮੇ ਮੇਰਾ ਕਰਮ ਕੇ ਸਾਥ ਨਾ ਦਿੱਤਾ ਸਿਰ ਉੱਪਰ ਜਮਕਾਲ ਨਾ ਸੁਜੀ ਦੂਜੇ ਪਰਮਿਤਾ ਫਿਰ ਵੇਲਾ ਹੱਥ ਨਾ ਆਵੇ ਜਮਕਾਲ ਵਸ ਕੇ ਤਾਜੇ ਹੱਥੋ ਲਿਖ ਪਾਇਓ ਨ ਕਰਮ ਕਮਿਤਾ ਸਲੋਕ ਮਹੱਲਾ ਤੀਜਾ ਸਤੀਆਂ ਇਹ ਨਾ ਆਖਣ ਜੋ ਮੜਿਆਂ ਲੱਗ ਜਲਨ ਨਾਨਕ ਸਤੀਆਂ ਜਾਣੀਅਨ ਜੇ ਬਿਰਹਿ ਚੋਟ ਮਰਨ ਮਹੱਲਾ ਤੀਜਾ ਪੀਸੋ ਸਤੀਆਂ ਜਾਣੀਅਨ ਸੀਲ ਸੰਤੋਖ ਰਨ ਸੇਵਨ ਸਾਈਂ ਆਪਣਾ ਨੇਤੁਰ ਸੰਭਾਲਨ ਮਹੱਲਾ ਤੀਜਾ ਕੰਤਾਂ ਨਾਲ ਮਹੇਲੀਆ ਸੇਤੀ ਅੱਗ ਜਲਾਏ ਜੇ ਜਾਣੇ ਪਰੇ ਆਪਣਾ ਤਾਂ ਤਨ ਦੁੱਖ ਸਹਾਏ ਨਾਨਕ ਅੰਤ ਨਾ ਜਾਣੀ ਸੇ ਕਿਉਂ ਅੱਗ ਜਲਾਏ ਭਾਵੇ ਜੀਵ ਕੈ ਮਰੋ ਦੂਰੋਂ ਹੀ ਭੱਜ ਜਾਏ ਪੌੜੀ
ਤੁਧ ਦੁੱਖ ਸੁਖ ਨਾ ਲਿਉ ਪਾਇਆ, ਲਿਖ ਕਰਤੈ ਲਿਖਿਆ, ਨਾਮੇ ਜੇ ਵਡੋਰ ਦਾਤ ਨਹੀਂ ਤੇ ਸਰੂਪ ਨਾ ਰਿਖਿਆ, ਨਾਮ ਖੁਟਨ ਦਾਨੈ ਗੁਰਮੁਖ ਮਨ ਬਸਿਆ ਕਰ ਕਿਰਪਾ, ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ, ਸੇਵਕ ਭਾਈ ਸਜਨ ਮਿਲੇ ਜਿਨ ਹਰ ਜਪ ਜਪਿਆ, ਸਲੋਕ ਮਹਲਾ ਦੂਜਾ, ਜਿਨੀ ਚੱਲਣ ਜਾਣਿਆ ਸੀ ਕਿਉਂ ਕਰੇ ਬਥਾਰ, ਚੱਲਣ ਸਾਰ ਨ ਜਾਣੀ ਕਾ ਸੁਆ ਨਹਾਰ, ਮਹੱਲਾ ਦੂਜਾ, ਰਾਤ ਕਰਨ ਧਨ ਸਾਂਚੀ ਭਲਕੇ ਚੱਲਣ ਹੋਈ, ਨਾਨਕ ਨਾਲ ਨ ਚੱਲਈ ਫਿਰ ਪਛਤਾਵਾ ਹੋਏ, ਮਹੱਲਾ ਦੂਜਾ, ਮੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਰ ਸਾਰ, ਮਹੱਲਾ ਦੂਜਾ, ਮਨ ਹਰ ਤਰਫ਼ ਨਾ ਜੀ ਪੀਜੇ ਬਹੁਤਾ ਖਾਲੀ, ਤਰਫ਼ ਜਿਹਨੇ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ, ਕਰਤੇ ਕਰਨ ਜਿਨ ਕੀਆ ਸੋ ਜਾਣੇ ਸੋਈ, ਆਪੇ ਸੇਠੋ ਪਾਈ ਨੇ ਆਪੇ ਫਨ ਕੋਈ, ਜੁਗ ਚਾਰੇ ਸਭ ਭਾਵ ਥਕੀ ਗਿਨ ਕੀਮਤ ਹੋਈ, ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ, ਗੁਰਮੁਖ ਸਦਾ ਸਲਾਹੀ ਕਰਤਾ ਕਰੇ ਸੋਈ, ਸਲੋਕ ਮਹਲਾ ਦੂਜਾ, ਜਿਨਾ ਭਉਤਨ ਨਾਹੀ ਭਉ ਮੁਝ ਭਉ ਨਿਭ ਵਿਆਹ।

ਤਾਮਿਲੇ ਮੂਹੇ ਕੋ ਮੂਹਾ ਨਾਨਕ ਸੋ ਸਲਾਹੀਏ ਜਿਨ ਕਾਰਨ ਕੀਆ ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹੋਵੇ ਮਰ ਮਨ ਨਿਰਮਲਾ ਨਾਮ ਉਧਾਰੀ ਕੋਠੇ ਮੰਡ ਮਾੜੀਆਂ ਲੱਗ ਪੈ ਗਵਾਰੀ ਜਿਨ ਕੀਏ ਤੁਸੀਂ ਨਾ ਜਾਣੀ ਮਨ ਮੋਗੋ ਵਾਰੀ ਜਿਸ ਬੁਝਾਈ ਸੋ ਬਸੀ ਸੱਚਿਆ ਕਿਆ ਜਾਂਤ ਵਿਚਾਰੀ ਸ਼ਲੋਕ ਮਹਲਾ ਤੀਜਾ ਕਾਮਣ ਤੋ ਸ਼ਿੰਗਾਰ ਕਰ ਜਾ ਪਹਿਲਾਂ ਕੰਤ ਮਨਾਏ ਮਤ ਸੇਜੇ ਕੰਤ ਨਾ ਵੀ ਵੇ ਬਿਰਥਾ ਜਾਏ ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸ਼ਿੰਗਾਰ ਕੀਆ ਤੋ ਪ੍ਰਵਾਨ ਹੈ ਜਾਂ ਸੋ ਧਰੇ ਪਿਆਰ ਪੌਸ਼ਗਾ ਤੰਬੋਰ ਰਸ ਭੋਜਨ ਭਾਵ ਕਰੇ ਤਨ ਮਨ ਸੋਪੇ ਕੰਤ ਕਹੋ ਤੋ ਨਾਨਕ ਭੋ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਧਨ ਕੀਆ ਸ਼ਿੰਗਾਰ ਸੇਜੇ ਕੰਤ ਨਾ ਆਇਓ।

ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੋ ਸਰੀਰ ਗੁਰ ਸਾਹਿਬ ਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੇ ਰਵ ਰਿਆ ਰੀ ਰਾਹੀਰ ਜਨਮਨ ਕਾ ਦੁੱਖ ਹੈ ਫਿਰ ਭਵੇ ਨਾ ਫੀਰ ਨਾਨਕ ਨਾਮ ਸਲਾਹੀ ਤੂੰ ਹਰ ਗੁਣੀ ਗੀਰ ਸਲੋਕ ਮਹਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾਮ ਬੜੇ ਤੇ ਤਨ ਵੰਦੇ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵੇ ਕਿਤੇ ਲਾ ਸਮਝਾ ਬਖਸ਼ੇ ਤਾਂ ਧੱਕਾ ਨਹੀਂ ਪੌੜੀ ਸੱਚਾ ਮਰਜੇ ਲਾਏ ਕਰ ਸੱਚ ਪਰਮਾਰ ਸਦਾ ਨਿਚਰ ਰਵ ਰਿਆ ਸੁਪੁਰਖ ਸੁਜਾਨ ਗੁਰਪ੍ਰਸਾਦ ਦੀ ਸੇਵੀ ਸੱਚ ਸ਼ਬਦ ਨਿਸ਼ਾਨ ਪੂਰਾ ਥੱਟ ਬਣਾਇਆ ਰੰਗ ਗੁਰਮਤਿ ਮਾਣ ਅਗਮ ਗੁਰ ਤਰ ਲਾਖੈ ਗੁਰਮੁਖ ਹਰਿ ਜਾਣ ਸਲੋਕ ਮਹਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ ਖੋਟੇ ਖਰੇ ਪਰਖੀਅਣ ਸਾਹਿਬ ਕੈ ਦੀਵਾਨ ਮਹਲਾ ਪਹਿਲਾ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀ ਅਸ ਹੋਰ ਬਾਹਰ ਧੋਤੀ ਤੂੰ ਬੜੀ ਅੰਦਰ ਬਿਸ ਨਕੋਰ ਸਾਧ ਭਲੇ ਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਚਲਾਏ ਦਾ ਜਗ ਧੰਦੇ ਲਾਏ ਕਾਪੇ ਆਪ ਲਾਏ ਜੇ ਗੁਰ ਤੇ ਸੁਖ ਪਾਇਆ ਦੈ ਦਸਿਓ ਮਨ ਧਾਰ ਦਾ ਗੁਰ ਠਾਕਰ ਆਇਆ ਨਾ ਮੈਨੂੰ ਸਲੋਚ ਦੀ ਗੁਰਮਤੀ ਪਾਇਆ ਤੂੰ ਲਿਖਿਆ ਮਿਟ ਨਾ ਸਕੀਏ ਜੋ ਹਰ ਲਿਖ ਪਾਇਆ ਸਲੋਕ ਮਹਲਾ ਪਹਿਲਾ ਦੋਏ ਦੀਵੇ ਚੌਦਾਂ ਹੱਟ ਨਾਲੇ ਜੇਤੇ ਜੀ ਤੇਤੇ ਬਣਜਾਰੇ ਖੁੱਲੇ ਹੱਟੋ ਆ ਵਪਾਰ ਜੋ ਪੌਸੇ ਚੋ ਚੱਲਣ ਹਾਰ ਧਰਮ ਦਲਾਲ ਪਾਈ ਨਿਸ਼ਾਨ ਨਾਨਕ ਨਾਮ ਲਾ ਪ੍ਰਵਾਨ ਘਰ ਆਏ ਬੱਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋ ਬਨ ਕਾਲੀਆਂ ਸਫੇਦਾ ਸੇਵਨ ਦਿਹੋ ਬੱਗਾ ਧੱਪੇ ਘਣਾ ਕਾਲਿਆ ਕਾਲੇ ਬਨ ਅੰਦੇ ਅਕਲੀ ਬਾਹਰੇ ਮੂਰਖਾਂ ਦੇ ਗਿਆਨ ਨਾਨਕ ਨਦਰੀ ਬਾਹਰੇ ਕਵੀ ਨਾ ਪਾਵੇ ਮਾਨ ਪੌੜੀ ਕਾਇਆ ਕੋਟ ਚਾਇਆ ਸੱਚੇ ਆਪੇ ਇੱਕ ਦੂਜੇ ਭਾਏ ਖੁਆਏ ਨਹੋਮੇ ਵਿੱਚ ਵਿਆਪੇ ਮਾਨ ਜਨ ਤੋਂ ਲੰਬ ਸਾ ਮਨ ਮੁਖ ਸੰਤਾਪੇ ਜਿਸ ਆਪ ਜਾਏ ਸੁਭ ਉਸੀ ਜਿਸ ਸਤਿਗੁਰੂ ਥਾਪੇ ਸਭ ਜਾ ਖੇਰ ਚਾਹੇ ਉਹਨਾਂ ਨੂੰ ਸਭ ਵਰਤੇ ਆਪੇ ਸਲੋਕ ਮਹਲਾ ਪਹਿਲਾ ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ ਬੇਦੀ ਨਾ ਕੀ ਦੋਤੀ ਬੇਦੀ ਨਾ ਕਾ ਖਾਣ ਸਿਫਤੀ ਸਾਰ ਨਾ ਜਾਣੜੀ ਸਦਾ ਬਸੇ ਸ਼ੈਤਾਨ ਗਦੋਂ ਚੰਦਨ ਖੌਲੀਏ ਪੀ ਸਾਹੂ ਸਿਓ ਪਾਣ ਨਾਨਕ ਕੂੜੇ ਕਤੀਏ ਕੂੜਾ ਤਣੀਏ ਤਾਣ ਕੂੜਾ ਕੱਪੜ ਕਛੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਗਾਂ ਪੁਰਗੂ ਸਿੰਘੀਆਂ ਨਾਲੇ ਮਿਲੀ ਕਲਾਣੇ ਕਦਾਤੇ ਕਮੰਗ ਤੇ ਨਾਮ ਤੇਰਾ ਪਰਵਾਨ ਨਾਨਕ ਜੀ ਨੇ ਸੁਣ ਕੇ ਮੰਨਿਆ ਉਤਨਾ ਬਿਠੋ ਕੁਰਬਾਨ ਪੌੜੀ ਮਾਇਆ ਮੂਸਾ ਕੂੜਾ ਕੂੜੇ ਹੋਏ ਗਏ ਉਹ ਮੈਂ ਝਗੜਾ ਪਾਇਆ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਆ ਨੇ ਖੋ ਰਵ ਰਿਹਾ ਸਵਾ ਤੁਹਾਨੂੰ ਪਛਾਣਿਆ ਭਉ ਜਲ ਤਰ ਗਿਆ ਜੋ ਸਮਾਣੀ ਜੋਤ ਵਿਚਾਰਾ ਨਾਮ ਸਮਾਇਆ ਸਲੋਕ ਮਹਲਾ ਪਹਿਲਾ ਸਤਿਗੁਰੂ ਭਿਖਿਆ ਦੇਹੇ ਮੈਂ ਤੂੰ ਸਮਰੱਥ ਉਤਾਰ ਹੋਮੇ ਗਰਬ ਨਵਾਰੀਏ ਕਾਮ ਕੋਧ ਹੰਕਾਰ ਲਭ ਲੋ ਪਰਜਾ ਲੀਏ ਨਾਮ ਮਿਲੇ ਆਧਾਰ ਰਹਿਣ ਸਨਾਤਨ ਨਿਰਮਲਾ ਮਹਿਲਾ ਕਵ ਨ ਹੋਏ ਨਾਨਕੇ ਵਿਦ ਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਧ ਸਵਾਈ ਆ ਜਿੱਤੀ ਦਰ ਖੜੀ ਆ ਨਾਨਕਾਂ ਤੇ ਰਤੀਆ ਪੁੱਛੇ ਬਾਤੜੀ ਆਹ ਮਹੱਲਾ ਪਹਿਲਾ ਸਭੇ ਕੰਤੇ ਰਤੀਆ ਮੈਂ ਦੁਹਾਗਣ ਕਿਤ ਮੈਂ ਤਨ ਅਵਗਣ ਏਤੜੇ ਖਸਮ ਨਾ ਫੇਰੇ ਚਿਤ ਮਹੱਲਾ ਪਹਿਲਾ ਹੋ ਬੁਲਾਰੀ ਤਿੰਨ ਕੋ ਸਿਫਤ ਜਨਾ ਦੈ ਬਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਓ ਮਲਾਈ ਜਨ ਪਾਵੇ ਨਾਮ ਹਰ ਅਨਹਤ ਸ਼ਬਦ ਵਜਾਈ ਜੋਤੀ ਜੋ ਧਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਛੇਤੀ ਪ੍ਰੀਤ ਕਰ ਸਲੋਕ ਮਹਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਊ ਸੁੰਜੇ ਕਰਕਾ ਪਾਉਣਾ ਜਿਉਂ ਆਇਆ ਤਿਉਂ ਜਾਓ ਮਹਲਾ ਪਹਿਲਾ ਸੌ ਲਾਮੇ ਦਿਨੇ ਕੇ ਰਾਤੀ ਮਿਲ ਸਹੰਸ ਸਿਫ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਵਿਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵੇਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ ਘਰ ਦਰ ਭਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਬਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ ਸਲੋਕ ਮਹਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਉਗਵੇ ਸੂਰ ਨ ਜਾਪੇ ਚੰਦ ਜੈ ਗਿਆਨ ਪ੍ਰਗਾਸ ਗਿਆਨ ਮਟਾਂਤ ਬੇਦ ਪਾਠ ਸੰਸਾਰ ਕੀ ਕਰ ਪੜ ਪੜ ਪੰਡਿਤ ਕਰੇ

ਮੈਨੂੰ ਬੂਝੇ ਸਭ ਇੱਕ ਵਾਰ ਨਾਨਕ ਮਨ ਮੁਖੋ ਤਰਸਪਾਰ ਮਹਲਾ ਪਹਿਲਾ ਸ਼ਬਦ ਸਾਥ ਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਈਏ ਕਰ ਤੱਕ ਮਾਵਣਾ ਕੋਈ ਨਵੇਂ ਟਣਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ ਹੋਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਰੀ ਬਿਛੋਨਿਆ ਗੁਰਪੁਰਖ ਮਿਲਾਏ ਮਨ ਮੇਲਾ ਇਬ ਸੁਧ ਹੈ ਹਰ ਨਾਮ ਧਿਆਏ ਸਲੋਕ ਮਹਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਉਸ ਮਾਲੇ ਨੀ ਫੁੱਲੀ ਰੋਂ ਕਰੇ ਅਵਰ ਕੇ ਚੁਣੀਆਂ ਡਾਲ ਮਹਲਾ ਦੂਜਾ ਨਾਨਕ ਤਿਨਾ ਬਸੰਤ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸੈਨ ਸਫਿਰੇ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਤ ਸੇਵੀ ਗੁਣ ਰਵਾ ਮਨ ਸੱਚਾ ਰਚਨੀ ਪ੍ਰਭ ਮੇਰਾ ਬੇਅੰਤ ਅੰਤ ਕਿਨੇ ਲੱਖਣੀ ਸਤਿਗੁਰ ਚਰਨੀ ਲੱਗਿਆ ਨਾਮ ਨੇ ਜਪਣੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰ ਵੇ ਜਚਨੀ ਸਲੋਕ ਮਹਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲੀਏ ਸਭ ਮੌਲੀਏ ਤੇ

ਇਤੇ ਕੋ ਇਤੇ ਕੋ ਕਰੋ ਬੇਗਾਨਾ ਭੋਕਾ ਤਨ ਤਾਂ ਇੱਕ ਭਗਤੀ ਨਾਨਕ ਜੇ ਹੋਏ ਕਥਾ ਖਸਮੈ ਨਾਓ ਨਾ ਜਾਈ ਬੁਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਬੇਸ਼ਕਲ ਅੰਦਰ ਘਾਟੀ ਤੀਰਥ ਨਹਾਵਾਂ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਇਆਵਾਂ ਮਨ ਵੇਰ ਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਈ ਚਿੰਤ ਪਰਾਈ ਰਹਾ ਵਗਮ ਗੋਚਰ ਲੱਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹਿਲ ਭਰਪੁਰ ਲੀਨਾ ਘਟਕਾ ਜੋ ਤੁਮਾਰੀ ਸਿੱਖ ਮਤ ਸਭ

ਤੇਰੇ ਜੀ ਜਨ ਸਭ ਸੰਤ ਤੁਮਾਰੀ ਸਰਬ ਚਿੰਤ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇੱਕ ਨਾਨਕੀ ਅਰਦਾਸੇ ਬਲਾਵਲ ਮਹਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੇ ਤਾਂ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਰੰਜਨ ਦਿਓ ਜਾਸਕ ਤੂੰ ਲੱਖ ਪਿਓਰਾ ਮਾਇਆ ਮੋਹ ਤ੍ਰਿਕੱਟੀ ਨਾਰ ਭੁੰਡੀ ਕਾਮਣ ਕਾਮਣਿਆ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੇ ਚੰਨ ਅੰਧਿਆਰ ਚੱਖ ਛੋਡੀ ਸਹਿਸਾ ਨੀ ਖੋਏ ਬਾਬਤ ਸੇਵੇ ਜਾਤ ਨਾ ਹੋਏ ਇੱਕ ਕੋ ਨਾ ਹੀ ਪਾ ਕੋਈ ਕਰਦਾ ਕਰੇ ਕਰਾਵੈ ਸੋਏ ਸ਼ਬਦ ਮੂਏ ਮਨ ਮਨ ਤੇ ਮਾਰਿਆ ਠਾਕਰੇ ਮਨ ਸਾਚੇ ਤਾਰਿਆ ਅਵਰ ਨਾ ਸੁਜੇ ਗੁਰ ਕੋ ਵਾਰਿਆ ਨਾਨਕ ਨਾ ਪ੍ਰਤੀ ਨਿਸ ਤਾਰਿਆ ਬਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿ ਧਿਆਨੇ ਹਰ ਕੇ ਰੰਗਰਤਾ ਮਨ ਮਾਨੇ ਮਨੁੱਖ ਭਰਮ ਭੁੱਲੇ ਬੁਰਾਨੇ ਹਰ ਵੇਨੇ ਕਰੇ ਗੁਰ ਸ਼ਬਦ ਪਛਾਣੇ ਮੈਂ ਦਰਸ਼ਨ ਕੈਸੇ ਜੀਵੋ

ਮੇਰਾ ਭਰਾ ਵਿਸਰਿਓ ਮਰੋ ਦੁਖਾਲੀ ਸਾਸਕ ਰਾਜ ਜਪਣੇ ਆਹ ਸਾਸਕ ਰਾਜ ਜਪੋ ਆਪਣੇ ਹਰ ਪਾਲੀ ਸਤਿ ਪ੍ਰਾਗਨ ਹਰ ਨਾਮ ਨਿਹਾਲੀ ਆਪ ਜਾਣੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਪਾਏ ਪ੍ਰਭਾਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਕੌਮ ਮੇਟ ਚਲੇ ਗੁਰ ਸ਼ਬਦ ਸਮਾਏ ਮਨ ਮੁਖ ਉਛੜੇ ਖੋਟੀ ਰਾਸ ਗੁਰਮੁਖ ਨਾਮ ਮਿਲੇ ਸਵਾਸ ਹਰ ਕਿਰਪਾ ਧਾਰੀ ਦਾਸ ਹੁੰਦਾ ਜਨ ਨਾਨਕ ਹਰ ਨਾਮ ਧਨ ਰਾਸ ਬਰਾਬਰ ਮਹਲਾ ਤੀਜਾ ਕਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਧ੍ਰਿਗ ਧ੍ਰਿਗ ਖਾਇਆ ਧ੍ਰਿਗ ਧ੍ਰਿਗ ਸੋਇਆ ਧ੍ਰਿਗ ਧ੍ਰਿਗ ਕਾਪੜੇ ਅੰਗ ਚੜਾਇਆ ਧ੍ਰਿਗ ਸ੍ਰੀ ਕੁਟਾਂਬ ਸਹਿਲ ਸਿਉ ਜੇ ਤੁਹਾਨੂੰ ਖਸਮ ਨਾ ਪਾਇਆ ਪੌੜੀ ਛੁੜ ਕੇ ਫਿਰ ਹੱਥ ਨਾ ਆਵੈ ਅਹਲਾ ਜਨਮ ਗਵਾਇਆ ਦੂਜਾ ਭਾਵ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿੰਨ ਕੇ ਤੈਂ ਦੁੱਖ ਨਿਵਾਰੇ ਰਾਓ ਤੂੰ ਦਿਆਲ ਦਇਆ ਪਾ ਦਾਤਾ ਕਿਆ ਏ ਜੰਤ ਵਿਚਾਰੇ ਮੁਕਤ ਬੰਧ ਸਾਹਿਬ ਤੁਰਤੇ ਹੋਏ ਐਸਾ ਆਖ ਵਿਖਾਣੇ ਗੁਰਮੁਖ ਹੋਵੈ ਸੋ ਮੁਕਤ ਕਹੀਏ ਮਨਮੁਖ ਬੰਧ ਵਿਚਾਰੇ ਜੋ ਜਨ ਮੁਕਤ ਜਿਸ ਏਕ ਲਿਵ ਲਾਗੀ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਇਹਨਾਂ ਨਾਲੇ ਤਿੰਨ ਕੀ ਗਹਿਣਗਤ ਕਹੀ ਨਾ ਜਾਈ ਸੱਚੇ ਆਪ ਸਵਾਰੀ ਪਰਮ ਭੁਲਾਣੇ ਸੇ ਮਨਮੁਖੇ ਨਾਰੋ ਵਾਰ ਨਾ ਪਾਰੀ ਜਿਸਨੂੰ ਨਦਰ ਕਰੇ ਸੋ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਅਰਜਨ ਮਾਇਆ ਮਾਇਨ ਤਾਰੇ ਨਾਨਕ ਭਾਗ ਹੋਵੇ ਜਿਸ ਮਤ ਕਾਲੇ ਮਰ ਬਦਾਰੇ ਬਲਾਵਲ ਮਹਲਾ ਤੀਜਾ ਅਤੁੱਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਝੀ ਪਾਏ ਤਿਸਤੇ ਦੂਜਾ ਨਾ ਹੀ ਕੋਏ ਤਿਸਦੀ ਕੀਮਤ ਕੀ ਕੋਏ ਗੁਰਪ੍ਰਸਾਦ ਬਸੇ ਮਨੇ ਆਏ ਤਾਂ ਕੋ ਜਾਣੇ ਦੂਦਾ ਜਾਏ ਰਹਾਉ ਆਪ ਸ਼ਰਾਬ ਖਸਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਏਕੋ ਸੋਏ ਮਾਇਆ ਕਰੂ ਸਭ ਤੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲੱਗੇ ਤੇ ਸਿਆਏ ਸਭ ਸੱਚ ਦਿਖਾਲੇ ਦਾ ਸਾ ਸਮਾਏ ਆਪੇ ਲੈ ਉਤਹਾਤ ਹੈ ਆਪੇ ਆਪ ਜਾਏ ਆਪੇ ਜਾਪੇ ਆਪੇ ਸਭ ਸ਼ਬਦ ਆਪੇ ਨਾਨਕਾ ਸੁਣਾਏ ਆਪੇ ਬਲਾਵਲ ਮਹਲਾ ਤੀਜਾ ਸਾਹਿਬ ਤੇ ਸੇਵਕ

ਜੰਤ ਜਨਾ ਜਾਪਨ ਰਾਮ ਨਾਮ ਰਸਨਾ ਜਮਾ ਤਗ ਲਿਖਤ ਲਿਖੇ ਗੁਰ ਪਾਇਆ ਹਰੇ ਤੇ ਹਰ ਬਸਨਾ ਰਾਉ ਮਾਇਆ ਗ੍ਰਹਿਤ ਭਰਮ ਤੈ ਪ੍ਰਾਣੀ ਰੱਖ ਲੇ ਵੋ ਰਜਾਪਨ ਰੱਖ ਲੇ ਵੋ ਜਨ ਆਪਣਾ ਜਿਉਂ ਪਲਾਦ ਹਨਾਖ ਗ੍ਰਸਿਓ ਹਾਰਾ ਕਿਉਂ ਹਰ ਸਰਨਾ ਕਵਨ ਕਵਨ ਕੀ ਗਤਮ ਕਹੀਏ ਹਰ ਕੀਏ ਪਾਤ ਪਵਨਾ ਉਹ ਢੋਵੇ ਢੋਰਾਤ ਚਮ ਚਮਰੇ ਉਤਰਿਓ ਪਰਿਓ ਸਰਨਾ ਪ੍ਰਭ ਦੀਨ ਜਲ ਭਗਤ ਪਵਤਾਰ ਨਮ ਪਾਪੀ ਰਾਖ ਪਪਨਾ ਹਰਦਾਸਨ ਦਾਸ ਹਮ ਕਰੀਓ ਜਨ ਨਾਨਕ ਦਾਸ ਸਨਾ ਬਲਾਵਲ ਮਹਲਾ ਚੌਥਾ ਹਾਂ ਮੂਰਖ ਮਗਤ ਗਿਆਨਮਤੀ ਸ਼ਨਾਗਤ ਪੁਰਖ ਜਨਮਾ ਕਰ ਕਿਰਪਾ ਰੱਖ ਲੇ ਵੋ ਮੇਰੇ ਠਾਕੁਰ ਮਹਾਂ ਪਾਤਰਹੀਨ ਕਰਮਾ ਮੇਰੇ ਮਨ ਭਜ ਰਾਮ ਨਾਮੇ ਰਾਮਾ ਗੁਰਮਤਾ ਰਸ ਪਾਈਓ ਤਿਆਗੋ ਨੀ ਪਲਕਾ ਮਾ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖੇ ਉਪਮਾ ਤੁਝ ਬਿਨਾ ਵਰ ਨਾ ਕੋਈ ਮੇਰੇ ਠਾਕੁਰ ਜਪੀ ਵੱਡੇ ਕਰਮਾ ਨਾਮ ਹਿੰਤਕ ਜੀਵ ਤੇ ਤਨ ਬੜ ਦੁੱਖ ਸਾਮਾ ਓਏ ਫਿਰ ਫਿਰ ਜੀਵਨ ਭਵਾਈਏ ਮਨ ਭਾਗੀ ਮੂੜ ਕਰਮਾ ਹਰ ਜਨ ਨਾਮ ਆਧਾਰ ਹੈ ਤੁਰਪੁਰ ਲਿਖੇ ਵਟਕਰਮਾ ਗੁਰ ਸਤਿਗੁਰ ਨਾਮ ਦਲਾਇਆ ਜਨਾ ਸਭ ਮਾਮਲਾਵਲ ਮਹਲਾ ਚੌਥਾ ਹਮਰਾ ਚਿਤ ਲਿਵਤ ਮੋਹ ਬਿਖਿਆ ਬਦੁਰੰਤ ਮਹਿਲ ਭਰਾ ਤੁਮਰੀ ਸੇਵਾ ਕਰਨਾ ਸਾਕੇ ਪ੍ਰਭ ਹਮ ਕਿਉਂ ਕਰ ਮੁਗਧ ਤਰਾ ਮੇਰੇ ਮਨ ਜਪ ਨਰਾ ਨਾਮ ਨਰਹਰਾ ਜਨ ਉੱਪਰ ਕਿਰਪਾ ਪ੍ਰਭ ਹਾਰੀ ਮਨ ਸਤਿਗੁਰ ਭਾਰ ਭਰਾ ਰਾਵ ਅਮਰੇ ਪਿਤਾ ਠਾਕ ਪ੍ਰਭ ਸਵਾਮੀ ਹਰ ਦਿਓ ਮਤੀ ਜਸ ਕਰਾਂ ਤੁਮਰੇ ਸੰਗ ਲੱਗੇ ਸੇ ਉਧਰੇ ਜਿਉਂ ਸੰਗ ਘਾਟ ਲੋ ਤਰਾ ਸਖਤ ਨਰ ਹੋ ਸ਼ੀਮਤ ਮਾਧਮ ਜਿਨ ਹਰਾ ਸੇਵ ਨ ਕਰਾ ਤੇ ਨਰ ਭਾਗ ਹਿੰਦੋ ਚਾਰੀ ਹੋ ਜਨ ਮੂਏ ਫਿਰ ਮਰਾ ਜਿਨ ਕੋ ਤੁਮਰ ਮੇਲੋ ਸਵਾਮੀ ਤੇ ਨਹਾਏ ਸੰਤੋ ਗੁਰਸਰਾ ਤੁਰਤ ਮੈਲ ਗਈ ਹਰ ਭਾਜਿਆ ਜਨ ਨਾਨਕ।

ਹਰ ਹਰ ਨਾਮ ਬੋਹਿਤ ਹੈ ਕਲਯੁਗ, ਖੇਪ ਗੁਰ ਸਾਹਿਬ ਤਰੋ, ਮੇਰੇ ਮਨ ਹਰ ਗੁਣ ਹਰ ਉਚਰੋ, ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰਹੋ ਰਾਉ, ਕਾਇਆ ਨਗਰ ਮੈਂ ਰਾਮ ਰਸ ਉਤਮ ਕਿਉਂ ਭਾਈ ਉਪਦੇਹ ਜਨ ਕਰੂ, ਸਤਿਗੁਰੂ ਸੇਵ ਸਫਲ ਹਰ ਦਰਸ਼ਨ, ਮਿਲੇ ਅੰਮ੍ਰਿਤ ਹਰਸ ਪੀਓ, ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤੋ ਚਾਖ ਦੇਹੋ, ਗੁਰਮਤ ਹਰਸ ਮੀਠਾ ਲੱਗ ਗਿਆ, ਤਿੰਨ ਬਿਸਰੇ ਹੇ ਸਭ ਬਿਖਰਸੂ, ਰਾਮ ਨਾਮ ਰਸ ਰਾਮ ਸੈਣਾ ਸੇਵ ਸੰਤ ਜਨੋ, ਚਾਰ ਪਦਾਰਥ ਚਾਰੇ ਪਾਏ, ਗੁਰਮਤਿ ਨਾਨਕ ਹਰ ਭਜੋ, ਬਲਾਵਲ ਮਹਿਲਾ ਚੌਥਾ, ਖੱਤਰੀ ਬ੍ਰਾਹਮਣ ਸੂਤ ਵੈਸ ਕੋ ਜਾਪੇ, ਹਰ ਮੰਤਰ ਜੋ ਪੈਨੀ, ਗੁਰ ਸਤਿਗੁਰ ਪਰਮ ਕਰ ਪੂਜੋ, ਨਿਤ ਸੇਵੋ ਦਿਨ ਸਾਰੈਣੀ, ਹਰ ਜਾਂ ਦੇਖੋ ਸਤਗੋ ਨੈਣੀ, ਜੋ ਇੱਛੋ ਸੋਈ ਫਲ ਪਾਵੋ, ਹਰ ਬੋਲੋ ਗੁਰਮਤ ਬੈਨੀ, ਰਾਓ ਅਨਕ ਭਾਵ ਚਿਤ ਵੀ ਹੋ, ਤੇਰੀ ਸਾ ਹੋਵੇ ਜੇ ਬਾਤ ਹੋ ਬੈਨੀ, ਆਪਣਾ ਭਲਾ ਸਾ ਕੋਈ ਬਾਂਛੇ ਸੋ ਕਰੇ, ਜੇ ਮੇਰੇ ਚੇਤਨਾ ਚੇਤੈਨੀ ਮਨ

ਸਵਾਮੀ ਹਮ ਜੰਤੂ ਪੁਰਖਾਂ ਤੈਨੀ ਜਨ ਨਾਨਕੇ ਪ੍ਰਭ ਕਰਤੇ ਸਵਾਮੀ ਜਿਵੇਂ ਪਾਵੇ ਤਵੇ ਬੁਲੈਨੀ ਬੁਲਾਵਲ ਮਹਿਲਾ ਚੌਥਾ ਅੰਧ ਮੁਲ ਤੇ ਆਇਓ ਪ੍ਰਖੋਤਮਾ ਆਂਦਨ ਆਂਦ ਆਨੰਦੇ ਧਰਮ ਰਾਏ ਕੀ ਕਾਨ ਚੁਕਾਈ ਸਭ ਚੁੱਕੇ ਜਮ ਕੇ ਛੰਦੇ ਜਪ ਮਨ ਹਰਾ ਨਾਮ ਗੋ ਬਿੰਦੇ ਬਟਭਾਗੀ ਗੁਰੂ ਸਤਿਗੁਰੂ ਪਾਇਆ ਗੁਣ ਗਾਏ ਪਰਮਾਨੰਦੇ ਰਾਉ ਸਾਕਤ ਮੂੜ ਮਾਇਆ ਕੀ ਪਦਕ ਵਿੱਚ ਮਾਇਆ ਫਿਰੀ ਫਰੰਦੇ ਤਿਸ਼ਨਾ ਜਲਤ ਕਿਤ ਕੇ ਬਾਧੇ ਜਿਉਂ ਤੇਲੀ ਬਲ ਪਵੰਦੇ ਗੁਰਮੁਖ ਸੇਵ ਲੱਗੇ ਸੁਦਰੇ ਬਟਭਾਗੀ ਸੇਵ ਕਰਾਂਦੇ ਜਿਨ ਹਰ ਜਪਿਆ ਤਿੰਨ ਫਲ ਪਾਇਆ ਸਭ ਝੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪੇ ਆਪ ਸਭ ਵਰਤੇ ਜਿਉਂ ਰਾਖੇ ਤਿਵੇ ਰਹਿੰਦੇ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਰਾਗ ਬਲਾਵਲ ਮਹਲਾ ਚੌਥਾ ਪੜ ਤਾਲ ਕਰਤੇ ਰਮਾ ਬੋਲੋ ਭਈਆ ਰਾਮ ਨਾਮ ਪਦ ਪਾਵਨਵਰ ਸੰਤ ਭਗਤ ਆਰਨਵਰ ਭਰਪੁਰੇ ਰਿਹਾ ਜਲ ਥਲੇ ਰਾਮ ਨਾਮ ਨਿਤ ਗਾਈ ਅਰ ਦੁਖ ਵਿਸਾਰ ਨੋ ਰਹਾਉ ਹਰ ਕੀਆ ਸਫਲ ਜਨਮ ਹਮਾਰਾ ਹਰ ਜਾਪਿਆ ਦੁਖ ਵਿਸਾਰ ਨਾਰਾ ਗੁਰੂ ਭੇਟਿਆ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗ ਤੇ ਗੁਣ ਗਾਵਨੋ ਮਨ ਰਾਮ ਨਾਮ ਕਰੇ ਆਸਾ ਭਾਦੂ ਜਾਵਿਨ ਸੁਨਾਸਾ ਵਿੱਚ ਆਸਾ ਹੋਏ ਨਿਰਾਸੀ ਸੋ ਜਨ ਮਿਲੇ ਹਰ ਭਾਸੀ ਕੋਈ ਰਾਮ ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗ ਲਾਵਨੋ ਰਾਗ ਬੁਲਾਵਲ ਮਹਲਾ ਪੰਜਵਾ ਚੌਪਦੇ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੇ ਤੇ ਸਮੋ ਕਿਉਂ ਮਲੀਏ ਪ੍ਰਭ ਨਾਸੀ ਤੂੰ ਹੀ ਕਰ ਕਿਰਪਾ ਮੋਹੇ ਮਾਰਗ ਪਾਵ ਹੋ ਸਾਸੰਤ ਕੇ ਅੰਚਲ ਲਾਭ ਹੋ ਕਿਉਂ ਤਰੀਏ ਵਿਖਿਆ ਸੰਸਾਰ ਸਤਿਗੁਰ ਬਹੁਤ ਪਾਵੈ ਪਾਰ ਰਹਾਉ ਪਵਨ ਚਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰ ਸੋਗ ਤੇਰਾ ਨਿਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਬੀੜ ਮਾਇਆ ਸਰਬ ਭਿਅੰਗਾ ਹੋਮੇ ਭਜੇ ਦੀਪਕ ਦੇਖ ਪਤੰਗਾ ਸਗਲ ਸ਼ਿਗਾਰ ਕਰੇ ਨਹੀਂ ਪਾਵੈ ਜਾ ਹੋਏ ਕਿਰਪਾਲ ਤਾਂ ਗੁਰੂ ਮਿਲਾਵੇ ਉਹ ਫਿਰ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੇ ਨਾ ਉਪਾਇਆ ਹਰ ਕੰਮ ਦਸਮੈ ਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿੰਚਾ ਕਹਿ ਦਸਾਇਆ ਸਾਧ ਜਿਉਂ ਗੂੰਗਾ ਮਨ ਮੈਂ ਬਿਸਮਾਦ ਅੰਧ ਰੂਪ ਸਭ ਨਦਰੀ ਆਇਆ ਜਨਾਨ ਕਰ ਗੁਣਿਆ ਸਮਾਇਆ ਬੁਲਾਵਲ ਮਹਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਗੂ ਸੇਵ ਵਿਘਨ ਲਾਗੇ ਜਪ ਰੱਖ ਭੇਵ ਧਤ ਪ੍ਰਨੀਤ ਪਈ ਗੁਣ ਗਾਏ ਦੁੱਤ ਗੈਰ ਨਾਮ ਧਿਆਏ ਰਾਵ ਸਭਨੀ ਥਾਈ ਰਵਿਆਪ ਆ ਜਗਾ ਜਾਕਾ ਬਟ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚੰਨ ਲੱਗੇ ਮਨ ਬੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਕਤ ਤੂਠੇ ਭਰ ਬਣਾ ਭਰਭੇ ਰਖਵਾਲੇ ਜਿੱਥੇ ਕਿੱਥੇ ਦੀਸੇ ਨਾਲੇ ਨਾਨਕ ਦਾਸ ਖਸਮ ਪ੍ਰਿਤ ਪਾਲੇ ਬੁਲਾਵਲ ਮਹਲਾ ਪੰਜਵਾ ਸੁਖਨ ਦਾਨ ਪ੍ਰੀਤਮ ਭਰਾ ਮੇਰੇ ਅਗੰਤ ਗੁਣ ਠਾਕੁਰ ਭਰਾ ਤੇਰੇ ਮੋਹੇ ਨਾ ਤੁਮਰੀ ਸੰਨਾਏ ਕਰ ਕਿਰਪਾ ਚੰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜੇ ਲੜ ਲਾਏ ਰਹਾਉ ਪ੍ਰਭ ਚੇਤਾ ਆਵੇ ਤੱਕ ਅਸੀਂ ਭੀੜ ਹਰ ਸੇਵਕ ਨਾਈ ਜਾਂ ਪੀੜ ਸਰਬ ਦੁੱਖ ਸਿਮਰਤ ਨਸੇ ਜਾ ਕੇ ਸੰਸਦਾ ਪ੍ਰਭ ਬਸੇ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਚੇਤਾ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੁਹਤਾ ਚਰਨ ਕਮ ਸੰਗ ਲਾਗੀ ਪ੍ਰੀਤ ਵਿਸਰ ਗਈ ਸਭ ਧਰਮ ਤਰੀਤ ਮਨ ਤਨ ਅੰਤਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਰਾਗ ਬੁਲਾਵਨ ਮਹਲਾ ਪੰਜਵਾ ਘਰ ਦੂਜਾ ਜਾਣੜੀਏ ਕਹਿ ਘਰ ਗਾਵਣਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਸਿਆਣ ਪਾ ਬਿਰਥੀਆਂ ਪਿਆਰੀ ਰੱਖਣ ਕੋ ਤੁਮ ਏਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੁਤ ਨਿਆਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਕਰਦੇ ਹੋ ਸਵਾਮੀ ਸਰਬ ਕਲਾ ਭਰਪੂਰੇ ਨਾਨਕ ਗੁਰੂ ਪਾਰਵਨ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਚ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਨਾਮ ਰਾਧੇ ਨਾਮ ਬਖਾਣਿਆ ਨਾਮੇ ਮਹਾਰਾ ਤਾਂ ਸੇਵਕ ਜਨ ਕੀ ਸੇਵਾ ਮਾਂਗੇ ਪੂਰੇ ਕਰਮ ਕਮਾਵਾ ਨਾਨਕੇ ਬਿਨਾਂਤੀ ਸਵਾਮੀ ਤੇਰੇ ਜਨ ਦੇਖਣ ਪਾਵਣ ਭਾਗੀ ਸੇਖਾਂ ਦੀਏ ਪਿਆਰੇ ਸੰਤ ਸੰਗ ਜਨਾ ਵਾਸੂ ਅੰਮ੍ਰਿਤ ਨਾਮ ਰਾਧੀਏ ਨਿਰਮਲ ਮਨੈ ਹੋਵੈ ਪ੍ਰਗਾਸੂ ਜਨ ਮਨ ਦੋ ਘਾਟੀਏ ਪਿਆਰੇ ਝੁਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਪਾਣੇ ਊਚ ਪਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਗਾਵ ਤੇ ਉਧਰਹੇ ਸੁਣ ਤੇ ਉਧਰਹੇ ਬਿਨਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋਤਾਰੇ ਪਾਹਨ ਪਾਨ ਉਤਾਰੈ ਪਸ਼ੂ ਪ੍ਰੇਤ ਮੁਕਤ ਕੋਤਾਰੇ ਪਾਹਨ ਪਾਰ ਉਤਾਰੈ ਨਾਨਕ ਦਾ ਤੇਰੀ ਸੰਨਾ ਸਦਾ ਸਦਾ ਬਲਹਾਰ ਹੈ ਬਲਾਵਲ ਮਹਲਾ ਪੰਜਵਾ ਵਿਖੇ ਬਨ ਫੀਕਾ ਤਿਆਗੀ ਸਖੀ ਮਹਾਰ ਨਾਮ ਮਹਾਰਸ ਪੀਓ ਬਿਨ ਰਸ ਝਾਕੇ ਬੁੜ ਕੇ ਸਗਲੀ ਸੁਖੀ ਨਾਵ ਜੀਓ ਮਨ ਮਤਨ ਸ਼ਕਤੀ ਕਾਈ ਸਦਾ ਦਾਸੀ ਥੀਓ

ਜੈ ਜੈਕਾਰ ਜਗ ਪ੍ਰਤਕਿਨ ਪ੍ਰਗਟੀ ਨਾ ਨੀਚਾ ਤੇ ਉਨ ਪੂਰੀ ਨਾ ਅਮ੍ਰਿਤਨਾ ਮਹਾਰ ਅਸਲੀਨਾ ਮਹੰਤਾ ਨਿਰਮਲ ਭਾਵ ਜਲ ਖੀਨਾ ਕੌ ਨਕ ਪੈ ਪ੍ਰਸੀਨਾ ਬਲਾਵਲ ਮਹੱਲਾ ਪੰਜਵਾ ਸਲ ਮਨੋਤ ਭਾਈ ਮੀਤਾ ਸਲ ਜਨ ਕਮਲ ਸੋਲਾ ਯੇ ਜੀਤਾ ਹੋਲ ਵਾਲੀ ਜੋ ਪ੍ਰਭੂ ਤੇ ਆਪ ਜਲਨ ਪੂਜੇ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਵਡਭਾਗੀ ਸਾਧ ਸੰਗ ਰਾਮੇ ਲਿਵ ਲਾਗੀ ਮਾਤ ਪਾਤ ਧਨ ਸੁਖ ਸਹਿਜ ਆਨੰਦਾ ਇੱਕ ਨਿਮਖਣਾ ਵਿਸਰੋ ਪਰਮ ਆਨੰਦਾ ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਭਣਤ ਨਾਨਕ ਸਨ ਪ੍ਰਭ ਤੇਰੀ ਬਲਾਵਲ ਮਹੱਲਾ ਪੰਜਵਾ ਮੋਹੇ ਨਿਰਗੁਣ ਸਾਹਿਬ ਗੁਣੇ ਬਿਹੂਨਾ ਦਇਆ ਤਰ ਆਪਣਾ ਕਰ ਲਈ ਨਾ ਮੇਰਾ ਮੰਤਰ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਉ ਭਗਤ ਵਸ਼ਲ ਪੈ ਕਾਟਣ ਹਾਰੇ ਸੰਸਾਰ ਸਾਗਰ ਅਵਕਤਰੇ ਪਾਰੇ ਪਤ ਪਰ ਪ੍ਰਭ ਬਿਰਦ ਬੇਦ ਲੇਖਿਆ ਪਰ ਪ੍ਰਭ ਸੋ ਨੈਣ ਉਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁਖ ਪਲਾਇਣ ਬਲਾਵ ਮਹਲਾ ਪੰਜਵਾ ਕਮਲ ਜਾਣੇ ਪ੍ਰਭ ਤੁਰੀ ਸੇਵਾ ਪ੍ਰਭ ਨਾਸੇ ਲੱਖ ਭੇਵਾ ਗੁਣ ਵਜੰਤ ਪ੍ਰਭ ਗਰ ਗੰਭੀਰੇ ਉੱਚ ਮਹਿਲ ਸਵਾਮੀ ਪ੍ਰਭ ਮੇਰੇ ਤੂੰ ਪ੍ਰਭ ਠਾਕੁਰ ਮੇਰੇ ਰਹਾਉ ਇੱਕ ਸਮੇਂ ਨਾਹੀਂ ਕੋ ਦੂਜਾ ਤੂੰ ਵੀ ਜਾਣੋ ਆਪਣੀ ਪੂਜਾ ਆਪੋ ਕਸ਼ੁ ਨ ਹੋ ਭਾਈ ਜਿਸ ਪ੍ਰਭ ਦੇ ਵੈ ਸੋਨਾ ਪਾਈ ਕੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਦਾਨ ਪ੍ਰਭ ਤੈਨੀ ਪਾਇਆ ਬਲਾਵਲ ਮਹਿਲਾ ਪੰਜਵਾ ਮਾਤ ਕਰ ਮੈਂ ਆਦਿ ਰੱਖਿਆ ਹਰਾ ਛੋਟ ਵਿਖਿਆ ਫਲ ਚਾਖਿਆ ਭੱਜ ਗੋਬਿੰਦ

ਅੰਧ ਕੂ ਪਰਿਆ ਪਾਰ ਬ੍ਰਹਮਾ ਪਟਲ ਵਿਸਰਿਆ ਵੱਡੀ ਭਾਗ ਭਾਵ ਕੀਰਤਨ ਗਾਇਆ ਸੰਤ ਸੰਗ ਨਾਨਕ ਪਾਇਆ ਬਲਾਵਲ ਮਹੱਲਾ ਪੰਜ ਵਾਗ ਮਾਤਾ ਸੰਬੰਧ ਭਾਈ ਨਾਨਕ ਹੁਆ ਪਰ ਵੰਸਾਈ ਸੁਖ ਸਾਜ ਆਨੰਦ ਘਣੇ ਗੁਰਪੂਰਾ ਪੂਰੀ ਜਾ ਕੀ ਬਾਣੀ ਅਨ ਗੁਣਾ ਜਾ ਕੇ ਜਾਹੀ ਨ ਗਣੇ ਰਾਵ ਸਰ ਸਾਂਝਾ ਕਰੇ ਪ੍ਰਵਾਪੇ ਭੈ ਮਰੋ ਸੁ ਪ੍ਰਭ ਜਾਪੇ ਅਰਥ ਧਰਮ ਕਾਮੋ ਕਾ ਦਾਤਾ ਪੂਰੀ ਪਈ ਸਿਮਰ ਸਿਮਰ ਵਧਾਤਾ ਸਤਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਰਿਆਣਿਆ ਬਲਾਵਲ ਮਹੱਲਾ ਪੰਜਵਾ।

ਭਾਅ ਚੱਖ ਮਾਰੋ ਸਖਤ ਵਿਚਾਰਾ ਨਿੰਦਾ ਕਰ ਕਰ ਪਚੇ ਕਨੇਰੇ ਮਿਤਕ ਫਾਸ ਗਲੈ ਸਿਰ ਪੈਰੇ ਕੋ ਨਾਨਕ ਜਪੇ ਜਾ ਨਾਮ ਤਾਗ ਨਿਗਾਵ ਜਾਮ ਰਾਗ ਬੁਲਾਵ ਮੱਲਾ ਪੰਜ ਵਾਕਰ ਚੌਥਾ ਦੋ ਪਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨੇਮ ਸਰਦਾਰ ਜੀ ਆਪਣੇ ਚਰਨ ਕਰਨ ਪ੍ਰਭ ਕਿੰਨੇ ਧਿਆਵ ਕਵਨ ਸਮਾਚਿਤ ਪ੍ਰੀਤੋਂ ਪਾਵ ਰਹੋ ਐਸੀ ਕਿਰਪਾ ਕਰੋ ਪ੍ਰਭ ਮੇਰੇ ਯਾਰ ਨਾਨਕ ਵਿਸਰ ਨਾ ਕਾਊ ਵੀਰੇ ਬੁਲਾਵ ਮੱਲਾ ਪੰਜ ਵਾਕ

ਸਫਲ ਜਨ ਜੀਵਨ ਪ੍ਰਵਾਨ ਰਹਾਉ ਅਗਤ ਕਥਾਵਨ ਤੁਰਾ ਬਾਣੀ ਕੋ ਨਾ ਕਜਾਉ ਜੀਵੇ ਗਿਆਨੀ ਬਲਾਵਲ ਮਹਲਾ ਪੰਜਵਾ ਸ਼ਾਂਤ ਭਾਈ ਗੁਰੂ ਸਤਿਗੁਰ ਪੂਰੀ ਸੁਖ ਉਪਜੇ ਬਾਜੀ ਹਨ ਤੂਰੀ ਰਾਵਤਾ ਪਾਪ ਸੰਤਾਪਨ ਨਾਸੇ ਹਰ ਸਿਮਰਤ ਕਿਲ ਵਿਕਸਾਵ ਨਾਸੇ ਅੰਤ ਕਰੋ ਮਿਲ ਸੰਤੋ ਨਾਰੀ ਗੁਰੂ ਨਾਨਕ ਮੇਰੀ ਪੈਰ ਸਵਾਰੀ ਬਲਾਵਲ ਮਹਲਾ ਪੰਜਵਾ ਮਮਤਾ ਮੋਤ ਰੋ ਮਦ ਮਾਤਾ ਬੰਧਨ ਵਾਧਿਆ ਤਿਕਰਾਲ ਦਿਨ ਦਿਨ ਸ਼ਿਤ ਦਿਨ ਦਿਨ ਸ਼ਜਤ ਵਿਕਾਰ ਕਰਤ ਓਤ ਫਾਥੀ ਜਮ ਫਾਥਾ ਜਮ ਕੈ ਜਾਲ ਦਿਨ ਦਿਨ ਸ਼ਿਤ ਵਿਕਾਰ ਕਰਤ ਓਤ ਫਾਹੀ ਫਾਥਾ ਜਮ ਕੈ ਜਾਲ ਤੇਰੀ ਸਰਨ ਪ੍ਰਭ ਦੀਨ ਤੇ ਅਲਾ ਮਹਾਂਬਿਖ ਸਾਗਰ ਸਾਗਰ ਅਤ ਭਾਰੀ ਉਧਰੋ ਸਾਧੂ ਸਾਂਗਰ ਵਾਲਾ ਰਾਵ ਪ੍ਰਭ ਸੁਦਾ ਤੇ ਸਮਰਾ ਸਵਾਮੀ ਜੀ ਉਪਨ ਸਾਹਿਬ ਤੁਮਰਾ ਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬੁਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਲ ਸਮਾਰਿਆ ਸਭ ਜਨਾਬ ਕਿਰਪਾਲਾ ਵਿਖ ਸਭ ਪਰਵਾਰਿਆ ਕਾਲ ਸਤਿਗੁਰ ਆਪ ਸਵਾਰਿਆ ਵੱਡੀ ਆਰ ਜਾਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਬੀਚਾਰਿਆ ਰਾਓ ਬਣ ਤੁਰਿੰਤਰ ਭਵਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਅਮਨ ਛੇ ਨਾਨਕ ਫਲ ਪਾਏ ਪੂਰਨ ਵਿੱਚ ਪੁਜਾਰਿਆ ਬੁਲਾਵਲ ਮਹੱਲਾ ਪੰਜਵਾ ਯਿਸੂ ਪ੍ਰਭ ਦਿਆਲ ਅਰਸਿਮਤ ਕਾਟੇ ਸੋ ਕਾਲ ਰਾਓ ਸਾਸੰਗ ਭਜੀਏ ਗੋਪਾਲ ਗੁਣ ਗਾ ਤੂਟੇ ਜਮ ਜਾਲ ਆਪੇ ਸੋ ਗ੍ਰਾਹ ਪਿਰਾਲ ਹੋ ਨਾਨਕ ਜਾਚੇ ਸਾ ਦਰਬਾਰ ਬੁਲਾਵਲ ਮਹੱਲਾ ਪੰਜਵਾ ਮਨ ਵੈਸਾ ਚੋਰ ਨਾਮ ਆਦਰ ਕੀਰਤਨ ਗੁਣ ਗਾ ਵੈਸੇ ਵੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਣੋ ਨੇਰੇ ਦਾ ਕਹੋ ਨਾਨਕ ਜਾ ਕੇ ਨਿਰਲ ਭਾਗਾ ਚਾਨੀ ਤਾਂ ਕਮਲ ਲਾਗ ਬੁਲਾਵਲ ਮਹੱਲਾ ਪੰਜਵਾ ਰੋ ਗਿਆ ਪ੍ਰਭਾਵ ਗਵਾਇਆ ਨੀਂਦ ਪਈ ਸੋ ਸਹਿਜ ਘਰ ਆਇਆ ਰਾਓ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦ ਮਾਏ ਤੇ ਆਈ ਨਾਨਕ ਗੁਰਪੁਰੇ ਸੁਨਾਈ ਜਨ ਆਪਣੇ ਨਾਮ ਕੀ ਪੈਜ ਰਖਾਈ ਬੁਲਾਵਲ ਮਹੱਲਾ ਪੰਜਵਾ ਸਤਿਗੁਰ ਕਰ ਦੀਨੇ ਆਤਰ ਕਰਵਾਰ ਰਾਵ ਜੋ ਜੋ ਨਿੰਦ ਕਰੇ ਨਿਗ੍ਰਹਿਣ ਕੀ ਤਿਸ ਆਗੇ ਹੀ ਮਾਰੇ ਕਰਤਾਰ ਨਾਨਕ ਦਾਸਾ ਕਿਸਨਾਈ ਜਾ ਗੋ ਸਭ ਖੰਡ ਪਾਰ ਬੁਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨਸ ਤੇ ਰੋਗ ਪਾਰਵਾਂ ਤੂੰ ਬਖਸ਼ਿਆ ਸੰਤਾਂ ਰਾਜ ਭੋਗ ਰਾਵ ਸਭ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਰੋਗ ਗੁਣ ਗਾਓ ਨਿਤ ਰਾਮ ਕੇ ਆਖਰ ਜੋਗ ਆਏ ਵਸੋ ਕਰ ਦੇਸ ਮੈਂ ਭਲੇ ਸੰਜੋਗ ਨਾਨਕ ਪ੍ਰਭ ਸੁਭ ਪ੍ਰਸੰਨ ਭਏ ਲੈ ਗਏ ਵਿਯੋਗ ਬੁਲਾਵਲ ਮਹੱਲਾ ਪੰਜਵਾ ਕਾਹੂ ਸੰਗਨ ਚਾਲੀ ਮਾਜ ਜਾਲੂ ਸੁਧਾਰੀ ਛਤਰਪਾ ਸੰਤਨ ਕੇ ਖਿਆ ਰਾਵ ਹਾਂ ਬੁੱਧ ਕੋ ਬਿਨਸਨਾ ਤੁਰਕੀ ਢਾਲ ਬੋਜੋ ਨਹੀਂ ਜਨ ਮੈਂ ਮਰੇ ਵਿਖਿਆ ਵਿਕਰਾਲ ਸਤਿ ਵਚਨ ਸਾਧੂ ਕਹੇ ਨਿਤ ਜਪੇ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬੁਲਾਵਲ ਮਹੱਲਾ ਪੰਜਵਾ ਸਹਿ ਸਮਾਦ ਅਨੰਦ ਸੁਖ ਪੂਰੇ ਗੁਰਦੀਨ ਸਦਾ ਸਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈ ਕਾ ਜਗਤਰ ਮੈਂ ਲੋਚੇ ਸਭ ਜੀ ਆ ਸੋ ਪ੍ਰਸਾਨ ਭੈ ਸਤਿਗੁਰੂ ਪ੍ਰਭੂ ਸੋ ਪ੍ਰਸਾਨ ਭੈ ਸਤਿਗੁਰ ਪ੍ਰਭੂ ਕਛ ਬਿਘਨਥੀ ਆ ਜਾ ਕੰਗ ਦਿਆਲ ਪ੍ਰਤਾ ਕੇ ਸਭ ਦਾ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਰਾਗ ਬੁਲਾਵਲ ਮਹੱਲਾ ਪੰਜਵਾ ਘਰ ਪੰਜਵਾਂ ਚੌਪ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਮਿਤ ਮਨ ਜਗ ਸਾਜਿਆ ਜਿਉਂ ਬਾਲੂ ਕਰਬਾਰ ਬਿਨਸ ਤਬਾਹ ਨਾ ਲਾਗੀ ਜਿਉਂ ਕਾਗ ਪੰਧਾਰ ਸੁਣ ਮੇਰੀ ਮਨਸਾ ਮਰੇ ਮਨ ਸਾਧ ਦੇਖ ਵਿਚਾਰ ਸਿਰ ਸਾਧ ਗਿਰੀ ਜੋਗੀ ਤਜ ਗਏ ਕਰਵਾਰ ਆਓ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਤੇ ਮਨ ਸਾਹਿਬ ਬਿਨਸੀ ਕਿਆ ਲੱਗੇ ਗਵਾਰ ਕਾਂ ਸੋ ਭਾਈ ਮੀਤਾ ਦੇਖ ਲੈਣ ਪਸਾਰੇ ਕਚਾਲ ਇੱਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਗੁਰ ਸੇਵਾ ਸਿਆਤਰਾ ਦੁਆਰ ਨਾ ਜਨ ਨਾਨ ਕਰ ਕਾ ਦਾਸ ਰਾਤ ਪੈਜ ਮਰਾਰ ਬੁਲਾਵਲ ਮਹੱਲਾ ਪੰਜਵਾ ਲੋਕ ਨਿੱਕੀਆਂ ਵਡਿਆਈਆਂ ਬਸੰਤ ਪਾਗੋ ਜਿਉਂ ਮਿਲੇ ਪਿਆਰਾ ਆਪਣਾ ਤੇ ਬੁਲ ਕਰਾਗੋ ਜੋ ਪ੍ਰਭ ਜੀਓ ਦਿਆਲ ਹੋਏ ਤੋਂ ਭਗਤੀ ਲਾਗੋ ਲਵਟ ਮਨ ਵਾਸਨਾ ਗੁਰ ਮਿਲੇ ਤਿਆਗੋ ਰਾਓ ਕਰੋ ਬੇਨਤੀ ਅਤ ਖਨੀਏ ਜੀਓ ਮਾਗੋ ਅਰਥ ਆਨ ਸਵਾਰਿਆ ਪ੍ਰੇਮ ਸਮ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਛੁੱਟੇ ਦੋ ਖਾਰਾ ਗੁਰ ਦੇ ਪ੍ਰਗਾਸ਼ ਪ੍ਰਗਟ ਪਿਆ ਨਿਸਬਾਸ ਜਾਗੋ ਸਰਨ ਸੁਹਾਗਣਿਆ ਜਸਮਾਤਕ ਭਾਗੋ ਕੋ ਨਾਨਕ ਤਿੰਨ ਪਾਇਆ ਤਨ ਮਨ ਸੀਤ ਲਾਗੋ ਬੁਲਾਵਲ ਮਹੱਲਾ ਪੰਜਵਾ ਲਾ ਰੰਗ ਤਿਸਕੋ ਲੱਗਾ ਜਿਸ ਕੇ ਬੜਫਾਗਾ ਮੇਲਾ ਕਿਸੇ ਨੋ ਵੀ ਨਾ ਲਾਗੇ ਦਾਗਾ ਪ੍ਰਭ ਪਾਇਆ ਸੁਦਾ ਜਾ ਮਿਲਿਆ ਸੁ ਫਾਏ ਸਾਸ ਮਨਾ ਪਿਤਰੇ ਛੋੜਿਆ ਨੈ ਜਾਈ ਰਾਵ ਜਰਾ ਮਰਾ ਨੈ ਵਿਆ ਪੀ ਵੇ ਦੁਖ ਨਾ ਪਾਇਆ ਪੀ ਅਮਤਾ ਗਾਨਿਆ ਗੁਰਮਨ ਕਰਾਇਆ ਸੋ ਜਾਣੇ ਇੰਜਾ ਕਿਆ ਨਾਮ ਬੋਲਾ ਕਿਵੇਂ ਕਹੀ ਨਾ ਜਾਈਏ ਕਿਆ ਕਹਿ ਮੁੱਖ ਬੋਲਾਂ ਸਫਲ ਦਾਸ ਤੇਰਾ ਪਾਰ ਬਣਾ ਗੁਣ ਤੇਰੀ ਬਾਣੀ ਪਾਵਾਂ ਤੂੰ ਤੇ ਦਾਸ ਗਈ ਨਾਨ ਕੁਰਬਾਣੀ ਬੁਲਾਵਲ ਮਹੱਲਾ ਪੰਜਵਾ ਰਾਖੋ ਆਪਣੀ ਸੰਤ ਪ੍ਰਭ ਮੋਹਿ ਕਿਰਪਾ ਥਾਰੀ ਸੇਵਾ ਕਰਨਾ ਜਾਣੋ ਨੀਚ ਮੂਰਖ ਖਾਰੀ ਮਾਨ ਕਰੋ ਤੁਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੂੰ ਬਖਸ਼ਣਾਰੇ ਰਾਵ ਹਮੇ ਅਵਗਨ ਕਰੇ ਅਸਾਂਖਨੀ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂਏ ਦਾਸੀ ਸੰਗਤ ਪ੍ਰਭੂ ਤਿਆਗੇ ਕਰਮ ਹਮਾਰੇ ਤੁਮ ਦੇਵੋ ਸਭ ਕਿਸੇ ਦਇਆ ਥਾਰ ਹਮ ਅਕਿਰਤ ਕਿਨਾਰੇ ਲਾਗ ਪ੍ਰੇ ਧਾਰ ਸਿਉਂਦੇ ਚਿੱਤ ਖਾਸ ਮਾਰੇ ਤੋਤੇ ਬਾਰ ਕਿਸੇ ਨਹੀਂ ਭਵ ਕਟਣਾਰੇ ਕੋ ਨਾਨਕ ਸੰਦਿਆਲ ਗੁਰ ਲਿਓ ਮੁਗਦੋ ਧਾਰੇ ਬੁਲਾਵਲ ਮਹੱਲਾ ਪੰਜਵਾ ਦੋਸ਼ ਨ ਕਾਹੂ ਦੇਜੀਏ ਪ੍ਰਭ ਆਪਣਾ ਥਿਆਈਐ ਜਿਸੇ ਵੈਸੋ ਕੋਈ ਘਣਾ ਮਨ ਸੋਈ ਗਾਈਏ

ਧਰਿਆ ਦਾ ਤੇਰੀ ਹੈ ਕਨਾ ਮਜ਼ਾਰਾ ਗੌਤਮ ਕਰੋ ਸੋਈ ਪਾਲਾ ਮਨ ਲੇਤਾ ਮੁਕਤਾ ਸਗਲ ਸਮੱਗਰੀ ਤੇਰੀ ਆ ਤੇਰੀ ਸਭ ਜੁਗਤਾ ਸਗਲ ਸਮੱਗਰੀ ਤੇਰੀ ਆ ਸਭ ਤੇਰੀ ਜੁਗਤਾ ਚੰਨ ਪਕਾਰੋਂ ਕਰ ਸੇਵਾ ਜੀ ਠਾਕੁਰ ਪਾਵੇ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਬੁਲਾਵਲ ਮੱਲਾ ਪੰਜਵਾ ਬਿਥੋ ਸੇ ਸਰੂਪ ਰੇ ਪਸ਼ੂਆ ਨੇ ਬੂਜੇ ਬਾਤ ਸਾਧਨ ਕਰ ਮੈਂ ਮਨਾ ਨੇ ਸੂਜੇ ਸਤਿਗੁਰ ਸੇਵ ਆਪਣਾ ਕਾਹੇ ਫਿਰੋ ਭਾਗੇ ਦੇਖ ਸੋਮਵਾਰ ਰੰਗ ਲਾਓ ਕਾਹੇ ਭੂਲ ਲਾਗੇ ਰਹਿ ਕਰ ਕਿਰਪਾਵ ਦਰਬ ਕੀ ਵਸੰਗੇ ਤਾਂ ਹੀ ਮਾਟੀ ਸੋ ਮਾਟੀ ਦੇ ਲਈ ਨੰਗ ਉੱਠ ਜਾਏ ਜਾ ਕੇ ਕੀ ਸ਼ਰਮ ਕਰੇ ਤੇ ਬੈਰ ਵਿਰੋਧੀ ਅੰਤ ਕਾਲ ਭੱਜ ਜਾਏਗੇ ਏ ਕਾਹੇ ਜਲ ਹੋ ਕਰੋ ਦੀ ਦਾਸ ਰਹਿਣ ਸੋਈ ਅੱਜ ਸਮਤ ਕਰਮਾ ਕੋ ਨਾਨਕ ਬੰਧਨ ਛੁੱਟੇ ਸਤਿਗੁਰ ਕੀ ਸਾਧਨਾ ਬੁਲਾਓ ਮੱਲਾ ਪੰਜਵਾ ਪਿੰਗਲ ਪਰ ਪਾਰ ਭਰੇ ਖਲ ਚਤਰ ਬਗੀਤਾ ਅੰਦਰੇ ਤ੍ਰਿਭਵਨ ਸੂਝਿਆ ਗੁਰਭੇਟ ਪਨੀਤਾ ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਡਿਆ ਗਰੇ ਨਲ ਪੈ ਚੀਤਾ ਰਾਓ ਐਸੀ ਭਗਤ ਗੁਰਮ ਕੀ ਚੀਤਾ ਤੀ ਜੀਤਾ ਜੋ ਜੋ ਕਿਨੋ ਆਪਣਾ ਤਸਾ ਭੈ ਦਾਨ ਦੀਤਾ ਸਿੰਘ ਬਲਾਈ ਹੋਏ ਗੋ ਤਿਣ ਬੇਦ ਕੀਤਾ ਸਮ ਕਰਤੇ ਦਾ ਆੜ ਕੋ ਤੇ ਗਣੀ ਧਨੀਤਾ ਆਪ ਕਰਨ ਵਡਾਈ ਕਹਿ ਸਕੋ ਬੇਅੰਤ ਗੁਣੀਤਾ ਕਿਰਪਾ ਮੋਹੇ ਨਾਮ ਦਿਓ ਨਾਨਕ ਦਾਸ ਰੀਤਾ ਬਲਾਵਲ ਮਹਲਾ ਪੰਜਵਾ ਕਹਿ ਬੁੱਧ ਪ੍ਰਬਾਦ ਨੀਤ ਲੋਭ ਰਸਨਾ ਸਾਧ ਲਪਟ ਕਪਟ ਗ੍ਰਹਿ ਬੇਦਿਆ ਮਿਥਿਆ ਵਿਖਿਆ ਐਸੀ ਭੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ ਰਾਜ ਮਿਲਕ ਧਨ ਜੋਵਣਾ ਨਾਮੇ ਬਿਨ ਬਾਦ ਰਾਵ ਰੂਪ ਤੁਸਗੰਧ ਕਾ ਪ੍ਰਭਾਦ ਮਿਲ ਸੰਗ ਭਵਟ ਧਨ ਹੋਏ ਦੁਰਗਾਦ ਫਿਰ ਪੈ ਮਨੁੱਖ ਭਇਆ ਖਿਨ ਭੰਗਨ ਦਿਆਦ ਇਹ ਅਵਸਰ ਤੇ ਚੁੱਕਿਆ ਵਜੋਨ ਪ੍ਰਮਾਦ ਰਾਵ ਕਿਰਪਾ ਦੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਾਜ ਨਾਨਕ ਆਨੰਦ ਤਾ ਕੈ ਪੂਰਨਾਥ ਬਲਾਵਲ ਮਹਲਾ ਪੰਜਵਾ ਚੰਨ ਭਏ ਸੰਤ ਬੋਧਾ ਤਰੇ ਸਾਗਰ ਜੇਤ ਮਾਰਗ ਪਾਇਓ ਧਿਆਨ ਮੈਂ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੀ ਹਰ ਹਰ ਹਰ ਹੇਤ ਉਸ ਬੈ ਸੋਭਤੇ ਹਰ ਹਰ ਹਰ ਚੇਤ ਰਾਵ ਪੰਜ ਚੋਰਾ ਗੇ ਭਗੇ ਜਬ ਸਾ ਸੰਗੇਤ ਪੂੰਜੀ ਸਾਹਿਬ ਘਣੋ ਲਾਭ ਗ੍ਰਹਿ ਸੋਭਾ ਸੇਤ ਨਿਚਲਾ ਸਨ ਮਿਟੀ ਚਿੰਤਨਾ ਡੋਲੇਤ ਭਰਮ ਭਲਾਵਾ ਮਿਟ ਗਿਆ ਪ੍ਰਭੇਤ ਨੇਤ ਗੁਣ ਕਬੀਰ ਗੁਣ ਨਾਇਕਾ ਗੁਣ ਕਹੀਏ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬੁਲਾਵਲ ਮੱਲਾ ਪੰਜਵਾ ਬਿਨ ਸਾਧੂ ਜੋ ਜੀਵਨਾ ਤੇ ਤੂੰ ਵਿਰਥਾਰੀ ਮਿਲਤ ਸੰਗ ਸਭ ਭਰਮ ਮਿਟੇ ਗਤ ਪਈ ਹਮਾਰੀ ਜਾ ਦਿਨ ਭੇਟੇ ਸਾਧ ਮੋਹੇ ਹੋਆ ਦਿਨ ਬਲਹਾਰੀ ਤਨ ਮਨ ਆਪਣੋ ਜੀਰਾ ਫਿਰ ਫਿਰੋ ਬਾਰੀ ਰਾਓ ਸੁਨਾਈ ਮੋਤੇ ਤਨੀ ਤਾਰੀ ਸਗਲ ਰੇ ਨੇ ਮਨ ਪਿਆ ਬਿਨਸੀ ਅਪਤਾਰੀ ਨਿਚਨ ਪਰ ਦੁੱਖ ਨਾ ਖਿਨ ਮੈਂ ਜਾਰੀ ਦਇਆ ਮੈਂ ਹਰ ਨਿਕਟ ਪੇਖ ਨਾਹੀ ਦੂਰਾਰੀ ਤਨ ਮੈਂ ਸੀਤਲ ਭਇਆ ਮੁਕਤੇ ਸੰਸਾਰੀ ਜੇ ਸਭ ਨਾਨ ਧਨ ਨਾਨਕ ਤਾਂ ਸਾਰੀ ਬਲਾਵ ਮੱਲਾ ਪੰਜਵਾ ਟਹਿਲ ਕਰਾਉਂਦੇ ਦਾਸ ਕੀ ਪਗ ਚਾਰੋਂ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣੋ ਰਤਾਲ ਤੋਂ ਮਿਲਤੇ ਮੇਰਾ ਮਨ ਜੀਓ ਤੋਂ ਤੇ ਮਿਲੋ ਦਿਆਲ ਨਿਸ਼ਵਾ ਸਰਮਨ ਅੰਧੋਤ ਚਿਤਪਤ ਕਿਰਪਾਲ ਰਾਓ ਜਗਤ ਉਧਾਰਨ ਸਾਧ ਪ੍ਰਭ ਤਿਨ ਲਾਗੋ ਪਾਲ ਮੁਕੋ ਦੀਜੇ ਦਾਨ ਪ੍ਰਭ ਸੰਤਨ ਪਗਰਾਲ ਉਤ ਸਿਆਣ ਕਸ਼ ਨਹੀਂ ਨਾ ਹੀ ਕਸ਼ਕਾਲ ਭਰਮ ਪੈ ਰਾਖੋ ਮੋਹਤੇ ਕਾਟੋ ਜਮਜਾਲ ਬਲਾਵਲ ਮੱਲਾ ਪੰਜਵਾ ਕੀਤਾ ਲੋੜੇ ਸੋ ਕਰੇ ਤੁਝ ਬਿਨ ਕਸ਼ ਨਾ ਹੈ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਰ ਛੱਡ ਜਾਏ ਤੁਮੀ ਕਿਰਪਾ ਤੇ ਛੂਟੀਏ ਬਿਨ ਸੇ ਹਮੇਵ ਸਰਬ ਕਲਾ ਸਮਰਾਥ ਪ੍ਰਭ ਪੂਰੇ ਗੁਰਦੇਵ ਰਾਵ ਖੋਜ ਖੋਜ ਖੋਜਿਆ ਨਾ ਮਿਵਿਨ ਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ ਜਿਤ ਲਾਓ ਤਿਤ ਲੱਗੇ ਸਿਆਣ ਸਾਹਿਬ ਚਾਲੀ ਜਤ ਕਰ ਤੋਂ ਪ੍ਰਭੂ ਰਹੋ ਮੇਰੇ ਦੀਨ ਦਿਆਲੀ ਸਭ ਕਿਸ ਤੁਮ ਤੇ ਮੰਗਣਾ ਵਡਭਾਗੀ ਪਾਏ ਨਾਨਕੀ ਅਰਦਾਸ ਪ੍ਰਭ ਜੀ ਵਾਂਗ ਗੁਣ ਗਾਏ ਬਲਾਵਲ ਮੱਲਾ ਪੰਜਵਾ ਸਾਧ ਸੰਗਤ ਗਏ ਵਾਸਵੇ ਕਲਮ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾ ਤੇ ਗਰਭ ਨਗਰ ਰਸਨਾ ਨਾਮ ਕੈਦ ਗੋਬਿੰਦ ਕਾ ਸੂਚੀ ਪਈ ਰਸਨਾ ਮਨ ਤਾਂ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਾਓ ਹਰਾ ਚਾਹ ਧਰਾਪਿਆ ਮਨ ਰਸ ਲੈ ਹਸਣਾ ਬਦ ਪ੍ਰਕਾਸ਼ ਪ੍ਰਗਟ ਪਈ ਉਲਟ ਕਮਲ ਬਿਕਸਣਾ ਸ਼ੀਤਲ ਸ਼ਾਂਤ ਸੰਤੋਖ ਹੈ ਸਭ ਬੂਜੀ ਤ੍ਰਿਸ਼ਨਾ ਜਦ ਧਾਵਤ ਮਿਟ ਗਏ ਨਿਰਮਲ ਥਾਨ ਵਸਣਾ ਰੱਖਣਾ ਰੇ ਰਾਖਿਆ ਭਏ ਭ੍ਰਮ ਪਸਣਾ ਨਾਮ ਦਾਨ ਨਾਨਕ ਸੁਖੀ ਭੇਖ ਸਾਹ ਦਸਣਾ ਬਲਾਵਲ ਮੱਲਾ ਪੰਜਵਾ ਪਾਣੀ ਪੱਖਾ ਪੀਸ ਦਾਸ ਕੇ ਤਬ ਹੋਏ ਨਿਹਾਲ ਦਾ ਰਾਜ ਮਿਲ ਸੁਧਾਰੀਆਂ ਅਗਨੀ ਮੈਂ ਜਲ ਸੰਤਨਾ ਕਾ ਸ਼ੋਹਰਾ ਤੇ ਇਸ ਚਰਨੀ ਲਾਗ ਮਾਇਆ ਧਾਰੀ ਛਤਰਪਾ ਤਿੰਨ ਛੋਡੋ ਤਿਆਗ ਰਹਾਓ ਸੰਤਨ ਕਾ ਦਾਨਾ ਰੁਖਾ ਸੋ ਸਰਵਨ ਦਾਨ ਗ੍ਰਹਿ ਸਾਖਤ ਸਤੀ ਪ੍ਰਕਾਰ ਤੇ ਵੀ ਖਿਸਵਾਨ ਭਗਤ ਨਕਾ ਲੂਗਰਾ ਉੜ ਨਗਨ ਨਾ ਹੋਈ ਸਾਖ ਸਿਰਪਾ ਔਰ ਰੇਸ਼ਮੀ ਪੈਸ ਪਤ ਕੋਈ ਸਾਖਤ ਸਮਖ ਜੋਰ ਐ ਅਦ ਵੀ ਚੋਟੀ ਟੂਟੈ ਹਰ ਜਨ ਕੀ ਸੇਵਾ ਜੋ ਕਰੇ ਤੂੰ ਤੇ ਛੂਟੈ ਸਭ ਕੇ ਤੁਮ ਹੀ ਤੇ ਹੋਆ ਬਣਤ ਬਣਾਈ ਦਰਸ਼ਨ ਪਿਟ ਸਾਧਕਾ ਨਾਨਕ ਗੁਣ ਗਾਈ ਬਲਾਵਲ ਮੱਲਾ ਪੰਜਵਾ ਸ਼ਰਵਣੀ ਸੁਣੋ ਹਰ ਹਰ ਹਰੇ ਠਾਕਰ ਜਸ ਗਾਵੋ
ਸੰਤ ਸੰਤ ਕਰ ਸੀਸ ਧਰ ਹਰ ਨਾਮ ਧਿਆਵੋ, ਕਰ ਕਿਰਪਾ ਦਿਆਲ ਪ੍ਰਭ ਇਹ ਨਿਰਸਦ ਪਾਵੋ, ਸੰਜਨ ਕਿਰਨ ਕਲੈ ਮਾਤੇ ਲਾਵੋ ਰਾਵ, ਜੀ ਤੇ ਨੀਚ ਨੀਚ ਹੋਏ ਕਰ ਬਿਨੋ ਬੁਲਾਵੋ, ਪਾਮਲੋ ਬਾਪ ਤਿਆਗ ਸੰਸੰਗ ਸਮਾਓ, ਸਾਧ ਸਾਧਨਾ ਵਿਸਰੇ ਆਨ ਕਦੇ ਨਾ ਧਾਵੋ, ਸਫਲ ਦਰਸ਼ਨ ਕਰ ਭੇਟੀਏ ਮਾਨ ਮੋਹ ਮਟਾਵੋ, ਸਾਸੰਤ ਦਇਆ ਧਰਮ ਸ਼ਿਕਾਰ ਬਣਾਵੋ, ਸਭ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ, ਬੁਲਾਵਲ ਮਹਲਾ ਪੰਜਵਾਓ, ਅਟਲ ਬਚਨ ਸਾਧੂ ਜਨਾ ਸਾਹਮਣੇ ਪ੍ਰਗਟਾਇਆ, ਜਿਸ ਜਨ ਹੋਆ ਸਾਧ ਤਿਸ ਭੇਟੀ ਆ ਰਾਇਆ, ਇਹ ਪ੍ਰਤੀਤ ਗੋਬਿੰਦ ਕੀ ਜਾ ਪਾਰ ਸੁਖ ਪਾਇਆ, ਅਨਕ ਬਾਤਾਂ ਸਭ ਕਰੇ, ਗੁਰ ਘਰ ਲੈ ਆਇਆ ਰਾਓ ਸਨ ਪਰੇ ਕੀ ਰੱਖਦਾ ਨਹੀਂ, ਸਹਿ ਸਾਇਆ ਕਰਮ ਪੁਮਾਰ ਨਾਮ ਬੋਏ, ਅਵਸਰ ਦੁਨ ਪਾਇਆ ਅੰਤਰ ਜਾਮੀਆ, ਪ੍ਰਭ ਸਭ ਕਰੇ ਕਰਾਇਆ, ਪਦ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ, ਮਤ ਭੁੱਲੋ ਮਨੁੱਖ ਜਨ ਮਾਇਆ ਭਰਮਾਇਆ, ਨਾਨਕ ਤੇ ਸਬਤ ਰਾਗ ਸੀ ਜੋ ਪ੍ਰਭ ਹਰਾਇਆ, ਬਲਾਵਲ ਮਹਲਾ ਪੰਜਵਾ, ਮਾਟੀ ਤੇ ਜਿਨ ਸਾਜਿਆ ਕਦ ਲੱਭਦੇ, ਅਨਕ ਛਿਦਰ ਮਨ ਮੈਂ ਟਕੇ ਨਰਮੰਦ ਟੇ, ਕੁੰਭਸਰੇ ਬ੍ਰਾਹਮਣੇ ਤੇ ਜਿਸਕੇ ਗੁਣੇ, ਪ੍ਰਭ ਤਜ ਰਚੇ ਜੇ ਅਨ ਸੋ ਸੋ ਲਲੀਏ ਖੇਰਾਓ, ਸਿਮਰਹੋ ਸਿਮਰੋ ਸਾਧ ਸਾਧ ਮਤ ਬਿਲ ਮਕਰੇ, ਛੋੜ ਪ੍ਰਪੰਚ ਪ੍ਰਭ ਸਿਉ ਰਚੋ ਤਜ ਕੂੜੇ ਨੇਹੇ, ਜਿਨ ਅਨਕ ਏਕ ਮੋਹ ਰੰਕੀਏ, ਹੈ ਹੋਸ਼ੀਏ ਕਰ ਸੇਵਾ ਤਿਸ ਪਰ ਵਾਂਗੁਰ ਤੇ ਮਤ ਲੇ, ਉੱਚੇ ਤੇ ਉੱਚਾ ਵੱਡਾ ਸਭ ਸੰਗ ਬਣੇ, ਦਸ ਦਸ ਕੋ ਦਸਰਾ ਨਾਨਕ ਕਰ ਲੇ, ਬਲਾਵਲ ਮੱਲਾ ਪੰਜਵਾ, ਏਕ ਟੇ ਗੋਬਿੰਦ ਕੀ ਤਿਆਗੀ ਮਨ ਆਸ, ਏਕ ਟੇ ਗੋਬਿੰਦ ਕੀ ਤਿਆਗੀ ਅਨਾਸ, ਸਭ ਉਪਰ ਸਮਰਾਥ ਪ੍ਰਭੂਨ ਗੁਣ ਤਾ ਜਨਕਾ ਨਾਮ ਧਾਰਿਆ, ਪ੍ਰਭ ਸਰਨੀ ਪਾਏ ਪਰਮੇਸ਼ਰ ਕਾ ਸਾ ਸੰਤਨ ਮਨ ਮਾਏ ਰਾਵ, ਆਪ ਰੱਖਿਆ ਉਦੇਸ਼ੀ ਆਪੇ ਪ੍ਰਿਤ ਪਾਰੇ, ਦੀਨ ਦਿਆਲ ਕਿਰਪਾ ਦੇ ਸਾ ਸਾ ਸਮਾਰੇ, ਕਾ ਨਾਲ ਜੋ ਕਰਿਆ ਸਾਈ ਬਣਿਆਈ, ਗੁਰਪੁਰੇ ਉਦੇਸ਼ਿਆ ਸੁੱਖ ਖਾਸ ਮਿਲ ਜਾਈ, ਚਿੰਤਾ ਦੇ ਸਾਗੰਤਾ ਜਨ ਹੁਕਮ ਪਜਾਤਾ, ਨਵੇਂ ਸਿਰ ਛੋੜ ਜਾਏ ਨਾਨਕ ਰੰਗ ਰਾਤਾ, ਬੁਲਾਵਲ ਮੱਲਾ ਪੰਜਵਾ, ਮਹਾਤਾਪ ਤੇ ਪਈ ਸ਼ਾਂਤ ਪਾ ਸਤਪਾਵ ਨਾਠੇ ਅੰਤ।

ਤੋਂ ਬੈਠ ਕੇ ਪਾਉਣਾ ਆਵੇ ਘਰੋਂ ਕਮਾਵੋ ਨਾਨਕ ਭਰਾ ਬੇਨਤੀ ਹਰ ਸਾਨੂੰ ਸਮਾਓ ਬੁਲਾਵਲ ਮਹੱਲਾ ਪੰਜਵਾ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾ ਸੰਤ ਕੇ ਸੰਗ ਵਾਸੇ ਵਡਭਾਗੀ ਪਾਏ ਸੁਣ ਸੁਣ ਜੀਵੇ ਦਾ ਤੁਮ ਬਾਣੀ ਆਖੀ ਪ੍ਰਗਟ ਪੇਸ਼ਾ ਲੋ ਮੈਂ ਸੇ ਬਕੀਰਾ ਕੀਰਾ ਅਗਨ ਸਾਗਰ ਤੇ ਕਾਢਿਆ ਪ੍ਰਭ ਜਲ ਮਜਾਈ ਅਮਰ ਨਾਮ ਜਲ ਸਾਂਝਿਆ ਗੁਰਪੈ ਸਾਈ ਜਨਮ ਤੋਂ ਕਾਢਿਆ ਸੋਕਾ ਥਾਨ ਪਾਇਆ ਕਾਢੀ ਸਲਕ ਭਰਾਮੋ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਾਸ਼ ਸਭ ਪ੍ਰਭ ਕਹਿ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤ ਸਾਧ ਬੁਲਾਵਨ ਮਹੱਲਾ ਪੰਜਵਾ ਬੰਧਨ ਕਾਟਿਆ ਪ੍ਰਭ ਕਿਰਪਾਲ ਦੀਨ ਦਿਆਲ ਪ੍ਰਭ ਪਾਰਬੰਤਾ ਨਿਹਾਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁੱਖ ਰੋਗ ਮੰਤਨ ਸੀਤਲ ਸੁਖੀ ਪੈ ਪ੍ਰਭ ਤੇ ਆਵਣ ਯੋਗ ਰਾਓ ਔਖ ਦਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੇ ਸਾਧ ਸੰਗ ਮੰਤਨ ਹੈ ਤੇ ਫਿਰ ਦੁੱਖ ਨਾ ਜਾਪੇ ਹਰ ਹਰ ਹਰ ਹਰ ਜਾਪੀ ਅੰਤਰ ਲਿਵ ਲਾਈ ਕਿ ਲੋਕ ਉਤਰੇ ਸੋ ਦੋਏ ਸਾਧੂ ਸੰਧਾਈ ਸੁਣਤ ਜਾਪ ਤਾ ਨਾਮ ਜਸ ਤਾਂ ਕਿ ਦੂਰ ਬੁਲਾਈ ਮਹਾਂਮੰਤਰ ਨਾਨਕ ਅਤੇ ਹਰ ਕੇ ਗੁਣ ਗਾਈ ਬਲਾਵਲ ਮੱਲਾ ਪੰਜਵਾ ਪੈਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸ਼ਾਂਤ ਨਾਮ ਜਪਤ ਗੋਬਿੰਦ ਕਾਵਿ ਸੇ ਭਰਮ ਭਰਾਂਤ ਗੁਰਪੂਰਾ ਜਿਸ ਭੇਟਿਆ ਤਾ ਕਹਿ ਸੁਖ ਪ੍ਰਵੇਸ਼ ਮਨ ਕੀ ਮਾਤ ਤਿਆਗੀ ਸੁਣੀ ਉਪਦੇਸ਼ ਰਾਓ ਸਿਮਤ ਸਿਮਤ ਸਿਮਰੀਏ ਸੁ ਪ੍ਰਖਾ ਦਾ ਤਾਰ ਮੰਤੇ ਕਿ ਉਹਨਾਂ ਬੀਸਰੇ ਸੁ ਪ੍ਰਖਾ ਪਾਰ ਚੰਨ ਕੌਣ ਸੋ ਰੰਗ ਲਗਾ ਚਲਿਤ ਗੁਰਦੇਵ ਜਾਖੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਭ ਸੇਵ ਨਾਨਮਤ ਪੀਆ ਮੰਤਨ ਆਨੰਦ ਨਾਨਕ ਉਹਨਾਂ ਬੀਸਰੇ ਪ੍ਰਭ ਪਰਮਾਨੰਦ ਬਰਾਬਰ ਮਹਿਲਾ ਪੰਜਵਾ ਕ੍ਰਿਸ਼ਨ ਪੂਜੀ ਮਮਤਾ ਗਈ ਨਾ ਠੇ ਪੈ ਪਰਮਾ ਤਿਤ ਭਜੰਦ ਪਿਆ ਗੁਰ ਕਿਨੇ ਧਰਮਾ ਗੁਰਪੁਰਾ ਰਾਜ ਮਸੀ ਮੇਰੀ ਪੀਰ ਤਨਮਾ ਸਭ ਸੀਤਲ ਪਾਇਆ ਪਾਇਆ ਸੁਖਬੀਰ ਆਓ ਸੋ ਤਰ ਜਪ ਜਾਗਿਆ ਭੇਖਿਆ ਬਿਸਮਾਦ ਵੀ ਅੰਮ੍ਰਿਤਸਰ ਪਤਾਸਿਆ ਤਾਂ ਕਦਰ ਸਵਾਦ ਆ ਮੁਕਤ ਸੰਗੀਤ ਅਰੇ ਕੋਲ ਘਟਾਂ ਸਾਰੇ ਸਫਲ ਸੇਵਾ ਗੁਰਦੇਵ

ਨਹੀਂ ਠਾਉ ਤਾਣ ਦੀਵਾਨ ਪਰਿਵਾਰ ਧੰਨ ਭਰਾ ਤੇਰਾ ਨਾਉ ਕਰ ਕਿਰਪਾ ਭਰਾ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਭਜੇ ਜਮਕਾਲ ਗ੍ਰਸੀਏ ਰਹਾਉ ਸੰਤਾਂ ਇੱਕ ਧਿਆਵਣਾ ਦੂਸਰ ਕੋ ਨਾ ਇੱਕ ਸਾਗੇ ਬੇਨਤੀ ਰਵਿਆ ਸਰਬ ਥਾਏ ਕਥਾ ਪ੍ਰਾਤ ਨੇ ਉਸਨੀ ਭਗਤਨ ਕੀ ਬਾਣੀ ਸਗਲ ਦੋਠ ਖੰਡ ਖੰਡ ਕੀਏ ਜਨ ਲੀਏ ਮਾਨੀ ਸਤ ਭਜਨ ਨਾਨਕ ਕਹੇ ਪ੍ਰਗਟ ਸਾਹਿਬ ਮਾਹੇ ਪ੍ਰਭ ਕੇ ਸੇਵਕ ਸਨ ਪ੍ਰਭ ਤਿੰਨ ਕੋ ਪਉ ਨਾਏ ਬਰਾਬਰ ਮੱਲਾ ਪੰਜਵਾ ਬੰਧਨ ਕਾਟੇ ਸੁਪ੍ਰਭੁ ਜਾ ਕੇ ਕਲ ਹਾਥ ਅਵਰ ਕਰਮ ਨੇ ਛੂਟੀਏ ਰਾਖੋ ਅਰਨਾਥ ਤੋ ਸੁਨਾਗਤ ਮਾਧਵੀ ਪੂਰਨ ਦਿਆਲ ਛੂਟ ਜਾਏ ਸੰਸਾਰ ਤੇਰਾ ਕੇ ਗੋ ਭਾਰ ਰਾਓ ਆਸਾ ਭਰਮ ਵਿਕਾਰ ਮੋਹਿਨ ਮੈਂ ਲੁਭਾਨਾ ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ ਪਰਮ ਜੋਤ ਪੂਰਨ ਪੁਰਖ ਜੀ ਸਭ ਜੀ ਤੁਮਾਰੇ ਜਿਉਂ ਤੂੰ ਰਾਖੇ ਤਿਉਂ ਰਾਮ ਪ੍ਰਭਾ ਗਮ ਪਾਰੀ ਕਨ ਕਨ ਸਮਾਸ ਪ੍ਰਭ ਦੇ ਆਪਣਾ ਨਾਉ ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਓ ਬੁਲਾਵਲ ਮਹੱਲਾ ਪੰਜਵਾ ਕਵਨ ਕਵਨ ਨਹੀਂ ਪੱਤਰਿਆ ਤੁਮਰੀ ਪ੍ਰਤੀਤ ਮਹਾਮੋਹਣੀ ਮਰ ਨਰ ਕੀ ਰੀਤ ਮਨ ਖੁੱਟ ਹਰ

ਤੇ ਸੁਰ ਤੇਰਾ ਭੇਦ ਵਿਧਾ ਪੰਜ ਪਟਵਾਰੀ ਉਪਜਿਉ ਮਾਂ ਖੇਦ ਨਾਨਕ ਤਿੰਨ ਸੰਤਨ ਸੰਨਾਗਤੀ ਜਨਮਨ ਵਸਕੀਨਾ ਤਨ ਤਨ ਸਰਬ ਸਪਣਾ ਪ੍ਰਭ ਜਨ ਕੋ ਦੀਨਾ ਬਲਾਵਲ ਮਹੱਲਾ ਪੰਜਵਾ ਉਦਮ ਕਰ ਤਨ ਦਭਿਆ ਸਿਮਰ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚੰਨ ਕਰਨ ਗੁਰ ਕੇ ਜਪ ਤਹ ਰਹੋ ਜਪ ਹੋ ਜੀਵਾਂ ਪਰ ਬ੍ਰਹਮ ਰਾਤ ਮੁਖਮਤ ਪੀਵਾਂ ਰਹਾਉ ਜੀ ਜਨਸਾ ਸੁਖ ਵਸੇ ਸਭ ਕੇ ਮਨ ਲੋਚ ਪਰ ਉਪਕਾਰ ਨੇ ਚਿਤ ਤੇ ਨਾਹੀ ਕਛ ਪੋਚ ਧਨ ਸੋ ਥਾਨ ਬਸੰਤ ਧਨ ਜੈ ਜਪੀਏ ਨਾਮ ਕਥਾ ਕੀਰਤਨ ਹਰ ਅਤ ਘਣਾ ਸੁਖ ਸਾਧ ਬਸਰਾਮ ਮਨ ਤੇ ਕਦਨਾ ਬੀਸਰੇ ਨਾਥ ਗੁਨਾਥ ਨਾਨਕ ਪ੍ਰਸੰਨ ਆਗਤੀ ਜਾ ਕੇ ਸਭ ਸਾਧ ਬੁਲਾਵਨ ਮਹਲਾ ਪੰਜਵਾਉ ਜੇ ਤੂੰ ਬੰਦ ਕਰ ਛੋੜਿਆ ਸੁਨ ਸੁਖ ਮੈਂ ਪਾਇਆ ਸਦਾ ਸੁਣ ਚੁਣ ਆਤਮਾ ਸ਼ੀਤਲ ਉਤਾਇਆ ਜੀਵ ਤੇ ਆਤਮਾ ਮੋਇਆ ਕਿਸ ਕਾਮਨਾ ਵੇ ਜਿਨੇ ਹੋ ਰਚਨ ਚਾਇਆ ਕਹੁ ਤੇ ਸੋ ਰੰਗ ਲਾਵੇ ਰਹਾਉ ਰੇ ਪ੍ਰਾਣੀ ਉਸਨੂੰ ਸੀਤ ਕਰਤਾ ਕਰੇ ਘਾਮ ਤੇ ਕਾਢੇ ਕੀ ਤੇ ਹਾਸੀ ਕਦੇ ਟੂਟਾ ਲੇ ਗਾਂਢੇ ਅੰਡ ਜੇਰਾ ਸੇਤਾ ਜਲ ਹੋਇਆ ਪ੍ਰਭ ਕੀਏ ਕਿਰਤ ਕਿਰਤ ਕਮਾਉ ਸਰਬ ਫਲ ਰਵੀ ਹਰ ਨਿਰਤ ਹਮ ਤੇ ਕਸ਼ੁ ਨ ਹੋਵਣਾ ਸਰ ਪ੍ਰਭ ਸਾਧ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾੜ ਬਰਾਵਲ ਮੱਲਾ ਪੰਜਵਾ ਖੋਜ ਖੋਜ ਮੈਂ ਪਿਰਾ ਖੋਜੋ ਬੰਨ ਥਾਨ ਅਸ਼ਲ ਅਸ਼ੇਦ ਭੇਦ ਪ੍ਰਭ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮਕ ਰੰਗ ਜਾਗਣ ਤੇ ਸੁਪਨਾ ਭਲਾ ਬਸੀ ਹੈ ਪ੍ਰਭ ਸੰਗ ਰਾਉ ਬਨ ਆਸ਼ਰਮ ਸ਼ਾਤਰ ਸੁਣੋ ਦਰਸ਼ਨ ਕੀ ਪਿਆਸ ਰੂਪ ਨਾ ਦੇਖਣਾ ਪੰਜ ਤਾਤ ਠਾਕਰ ਬਨਾਸੋ ਸਰੂਪ ਸੰਤਨ ਕਹੇ ਵੇਲੇ ਜੁਗੀ ਸਰ ਕਰ ਕਿਰਪਾ ਜਾ ਕੋ ਮਿਲੇ ਧੰਨ ਧੰਨ ਤੇ ਈਸ਼ਰ ਸੋ ਅੰਤਰ ਸੋ ਵਾਰੇ ਬਿਨ ਸਿੱਧ ਪਰਮਾ ਨਾਨਕ ਜੇ ਸਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਬਲਾਵਲ ਮਹੱਲਾ ਪੰਜਵਾ ਜੀ ਜਨ ਸੋ ਪ੍ਰਸੰਨ ਪੈ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਹਰ ਆਪ ਖਾਦ ਖਰਚ ਨੇ ਬਹਿਤ ਰਹੇ ਗੁਰ ਸ਼ਬਦ ਕੂਟ ਪੂਰਨ ਪੈ ਸਮਗਰੀ ਕਬੂ ਨੇ ਟੂਟ ਰਹਾ ਹੋ ਸਾਧ ਸੰਗ ਰਾਧਨਾ ਨਿਧ ਪਾਰ ਧਰਮ ਅਥਰ ਕਾਮ ਮੋਖ ਦੇ ਤੇ ਨਿਵਾਰ ਭਗਤ ਰਾ ਦੇਖ ਰੰਗ ਗੋਪਾਲ ਰਾਮ ਨਾਮ ਤਨ ਸਾਚਿਆ ਜਾ ਕਾਨੀ ਸੁਮਾਰ ਸਨ ਪਰੇ ਪ੍ਰਭ ਤੇਰੀ ਆ ਪ੍ਰਭ ਕਿਵੜੀ ਆਈ ਨਾਨਕ ਅੰਤਰਾ ਪਾਈ ਹੈ ਬੇਅੰਤ ਗੁਸਾਈ ਬਲਾਵਲ ਮਹੱਲਾ ਪੰਜਵਾ ਸਿਮਰ ਸਹਿਣ ਪੂਰਨ ਪ੍ਰਭੂ ਕਾਜ ਮੈਂ ਰਾਸ ਕਰਤਾ ਰਪ ਕਰਤਾ ਬਸ ਹੈ ਸੰਤਨ ਕੈ ਪਾਸ ਰਾਵ ਨਾ ਕੋ ਲੱਗਦਾ ਗੁਰਪੈਰ ਦਾਸ ਖਵਾ ਲਾਗੋ ਰਾਏ ਭਗਤਨ ਕੀ ਰਾਸ ਟੋਟ ਨਾਵੇ ਕਦੇ ਮੂਲ ਪੂਰਨ ਭੰਡਾਰ ਚਨ ਕਲ ਮੰਤਨ ਵਸੇ ਪ੍ਰਭਾਰ ਬਸਤ ਕਮਾਵਤ ਸਭ ਸੁਖੀ ਕਿਸੂਨ ਨਾ ਦਿਸੇ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦਿਸੇ ਜੈ ਜੈ ਕਰ ਸਵੇ ਕਰੇ ਸੱਚ ਥਾਨ ਸੁਹਾਇਆ ਜਪ ਨਾਨਕ ਨਾਮ ਧਾਨ ਸੁਖ ਪੂਰਾ ਗੁਰ ਪਾਇਆ ਬਲਾਵਲ ਮਹੱਲਾ ਪੰਜਵਾ ਹਰ ਹਰ ਰਾਧੀ ਹੋਈ ਰੋਗ ਰਾਮਚੰਦ ਕੀ ਲਟਕਾ ਜਨ ਮਾਰੇ ਆ ਰੋਗ ਰਾਉ ਗੁਰਪੂਰਾ ਜਾਪੀ ਨਿਤ ਕੀ ਜੈ ਭੋਗ ਸਾਹ ਸੰਗ ਦੇ ਬਾਰ ਨੇ ਮਿਲਿਆ ਸੰਯੋਗ ਜੇ ਸਿਮਰਤ ਸੁਖ ਪਾਈਏ ਬਿਨ ਸੇਵੋਗ ਨਾਨਕ ਪ੍ਰਭ ਸੁਨਾਗਤੀ ਕਰਨ ਕਾਰਨ ਯੋਗ ਰਾਗ ਬਲਾਵਲ ਮਹੱਲਾ ਪੰਜਵਾਂ ਦੋਪ ਦੇ ਘਰ ਪੰਜਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਅਵਰ ਅਪਾਪ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਆਪ ਸਭ ਮਿਟੇ ਰੋਗ ਸ਼ੀਤਲ ਮਨ ਪਿਆ ਗੁਰਪੂਰਾ ਰਾਧਿਆ ਸਗਲਾ ਦੋਖਿਆ ਰੱਖਣਾ ਰੇ ਰੱਖਿਆ ਆਪਣੀ ਕਰ ਮਾਇਆ ਰਾਉ ਬਾਂਹ ਪਕੜ ਪ੍ਰਭ ਕਾਢਿਆ ਕੀਨਾ ਬਣਾਇਆ ਮਨ ਸਿਮਰ ਸਿਮ ਮੰਤਾ ਸੁਖੀ ਨਾਨਕ ਨਿਰਭਇਆ ਬਲਾਵਲ ਮਹੱਲਾ ਪੰਜਵਾਂ ਕਰ ਧਰਮ ਅਸਤ ਥਾਪਿਆ ਨਾਮ ਦੀ ਨੋਦਾਨ ਸਫਲ ਸੇਵਾ ਪਾਰਮਾ ਕੀ ਤਾਂ ਕਿ ਨਹੀਂ ਹਾਨ ਆਪ ਹੀ ਪ੍ਰਭ ਰੱਖਦਾ ਭਗਤਨ ਕੀ ਆਨ ਜੋ ਜੋ ਚਿਤਵੇ ਸਾਹ ਜਨ ਸੁਰ ਲੀਤਾ ਮਾਨ ਰਾਵ ਸਨ ਪਰੇ ਚਨਾਰ ਬਿੰਦ ਜਨ ਪ੍ਰਭ ਕੇ ਪ੍ਰਾਨ ਸਹਿਜ ਸੁਭਾਏ ਨਾਨਕ ਮਿਲੇ ਜੋਤੀ ਜੋ ਸੁਭਾਨ ਬਲਾਵਲ ਮਹੱਲਾ ਪੰਜਵਾਂ ਚਨ ਕਮਲ ਕਾ ਸੁਰਾ

ਅੱਲਾ ਪੰਜੋ ਮਨ ਤਨ ਪ੍ਰਾਪਤੇ ਅਰਾਧੀ ਏਮਲ ਸਾਸ ਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੇ ਰਾਮ ਨਾਮ ਜੋ ਜਨ ਜਪੇ ਅੰਧਨ ਸਦ ਜਾਗੇ ਤੰਤ ਮੰਤ ਨੇ ਜੋਹੀ ਤੇ ਝਾਕ ਨਾ ਲਾਗੇ ਰਹਾਉ ਕਾਮ ਕ੍ਰੋਧ ਮਦ ਮਨ ਮੋਹ ਬਿਨਸੇਨ ਰਾਗੇ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰ ਨਾਗੇ ਬਲਾਵਲ ਮਹੱਲਾ ਪੰਜਵਾ ਜੀ ਜੁਗਤ ਬਸ ਪ੍ਰਭੂ ਕੇ ਜੋ ਕਹੇ ਸੋ ਕਰਨਾ ਭਏ ਪਰ ਸਾਨੂੰ ਗੋਪਾਲ ਰਾਏ ਭਉ ਕੁਛ ਨਹੀਂ ਕਰਨਾ ਦੁੱਖ ਨਾ ਲਾਗੇ ਕਦੇ ਤੋ ਦੋ ਪਾਰਵਨ ਚਿਤਾਰੇ ਜਮ ਕਾਂਕਣ ਡੇੜ ਨਾ ਆਵੇ ਗੁਰਸਿੱਖ ਪਿਆਰੇ ਰਹਾਉ ਕਨ ਕਨ ਸਮਰਾਥ ਹੈ ਤਿਸ ਵੇਲੇ ਨਹੀਂ ਹੋਰ ਨਾਨਕ ਪ੍ਰਭ ਸਨਾਗਤੀ ਸਾਜਾ ਮਨਜੋਰ ਬਲਾਵਲ ਮਹੱਲਾ ਪੰਜਵਾ ਸਿਮਰ ਸਿਮ ਪ੍ਰਭ ਆਪਣਾ ਨਾਠਾ ਤੂਠਾ ਵਿਸਰਾਮ ਪਾਏ ਮੇਰੇ ਸਾਹ ਸੰਤਾ ਤੇ ਪੂਰਨਤ ਹੋ ਬਲਹਾਰੀ ਗੁਰੂ ਆਪਣੇ ਚਰਨ ਬਲ ਜਾਓ ਆਨੰਦ ਸੁਖ ਮੰਗਲ ਬਣੇ ਭੇਦ ਗੁਣ ਗਾਓ ਰੋ ਕਥਾ ਕੀਰਤਨ ਰਾਗ ਨਾਥ ਧੁਨ ਇਹੋ ਬਣਿਓ ਸੁਭਾਉ ਨਾਨਕ ਪ੍ਰਭ ਸੋ ਪ੍ਰਸੰਨ ਪਏ ਬਾਣੀ ਫਲ ਪਾਓ ਬਲਾਵਲ ਮਹੱਲਾ ਪੰਜਵਾ ਜਾ ਤੇਰੇ ਕੀ ਬੇਨਤੀ ਰਿਤ ਕਰ ਪ੍ਰਕਾਸ਼ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁੱਖਣ ਕੋ ਨਾਸ ਚੰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ ਕੀਰਤਨ ਨਾਮ ਸਿਮਤ ਰਹੋ ਜਬ ਲਗ ਘਟ ਸਾਸ ਰਹੋ ਮਾਤ ਪਿਤਾ ਬੰਧ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਭਰਾ ਸੁਨਾਗਤੀ ਜਾ ਕਰ ਨਿਰਮਲ ਦਾਸ ਬਰਾਵਲ ਮਹੱਲਾ ਪੰਜਵਾ ਸਰਬ ਸਿੱਧਾ ਰਗਾਈਏ ਸਭ ਭਲਾ ਮਨਾਵੇ ਸਾਧ ਸਾਧ ਮੁਖਤੇ ਕਹੇ ਸੁਣ ਦਾਸ ਮਰਾਵੇ ਸੁਖ ਸਹਿਜ ਆਨੰਦ ਸੁਖ ਸਹਿਜ ਕਲਿਆਣ ਰਸ ਪੂਰੇ ਗੁਰਕੀਨ ਜੀ ਸਗਲ ਦਿਆਲ ਭਏ ਅਰ ਨਾਮ ਲੀ ਚੀਨ ਰਾਵ ਪੂਰੀ ਹੋ ਸਰਬਤਨ ਮੈਂ ਪ੍ਰਭ ਗੁਣੀ ਗੇ ਨਾਨਕ ਭਗਤ ਆਨੰਦ ਮੈਂ ਭੇਕ ਪ੍ਰਭ ਕੇ ਧੀਰ ਬਰਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਤਾਰ ਪ੍ਰਭ ਹੋਈ ਕਿਰਪਾਲ ਰੱਖ ਲਈ ਆਪਣਾ ਸੇਵਕੋ ਮੁਖਰਿੰਦ ਕਿਸ਼ਾਰ ਸੁਝੇ ਨਾ ਜੋਹੇ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬੰਧੂ ਰਾਖਿਆ ਦੇ ਆਪਣੇ ਹੱਥ ਰਹਾਓ ਜੀ ਅਨਕਾ ਦਾਤਾ ਏ ਕਹਿ ਬੀਆ ਨੇ ਹੋਰ ਨਾਨਕੀ ਬਣਾਉਂਦੀ ਆ ਮੈਂ ਤੇਰਾ ਜੋਰ ਬਲਾਵਲ ਮਹੱਲਾ ਪੰਜਵਾ ਮੀਤ ਮਾਰੇ ਸਾਜਨਾ ਰਾਗੇ ਗੋਬਿੰਦ ਨਿਤਕ ਮਿਤਕ ਹੋਏ ਕਹਿ ਤੁਮ ਹੋ ਨਚਿੰਦ ਰਹਾਓ ਸਗਲ ਮੋਤ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈ ਕਾ ਜਗਤ ਮੈਂ ਸਫਲ ਜਾਗੀ ਸੇਵ ਊਜ ਪਾਰ ਗੰਤ ਹਰ ਸਭ ਜੀ ਜ ਸਾਥ ਨਾਨਕ ਪ੍ਰਸੰਨ ਲਾਗਤੀ ਜਸ ਮੇਰੇ ਸਾਥ ਬਲਾਵਲ ਮਹੱਲਾ ਪੰਜਵਾ ਗੁਰਪੂਰਾ ਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਤੂੰ ਤੇ ਜਮ ਜਾਲ ਦੁੱਖ ਭੁਗ ਸਾਸਾ ਮਿਟਿਆ ਗਾਤ ਪ੍ਰਭ ਨਾਮ ਸੁਖ ਸਹਿਜ ਆਨੰਦ ਰਸ ਪੂਰਨ ਸਾਹਿਬ ਕਾਮ ਰਹਾਉ ਜਲਨ ਬੁਝ ਸ਼ੀਤਲ ਬਹਿ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਨਾਗਤੀ ਜਾ ਕਪਟ ਪ੍ਰਤਾਪ ਲਾਵਲ ਮਹੱਲਾ ਪੰਜਵਾ ਕਰ ਸੁਹਾਵੀ ਸਫਲਤਾਨ ਪੂਰਨ ਪੈ ਕਾਮ ਭਵਨਾਠਾ ਭਰਮ ਮਿਟ ਗਿਆ ਰਵਿਆ ਨਿਤ ਰਾਮ ਸਾਹ ਜਨਕ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲੱਖਣੀ ਸਿਮਰਤਾ

ਰੋਗਮ ਟਾਇਆ ਪ੍ਰਭ ਉਪਜਾ ਸੁਖ ਸ਼ਾਂਤ ਬੜ ਪ੍ਰਤਾਪ ਆਚਰਜ ਰੂਪ ਹਰ ਕਿਨੀ ਦਾਤ ਗੋਰ ਗੋਬਿੰਦ ਕਿਰਪਾ ਕਰੀ ਰੱਖੇ ਮੇਰਾ ਭਾਈ ਹਮ ਤੇ ਕ੍ਰਿਸ਼ਨ ਨਾਗ ਜੋ ਸਦਾ

ਸੁਣ ਸਵਾਮੀ ਅਰਦਾਸ ਜਨ ਤੋਂ ਮੰਤਰ ਜਾਮੀ ਸਾਥ ਨਾਨਕ ਸਵਾਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਰ ਨੂੰ ਲੱਗੇ ਹੀ ਪਰ ਸਨਾਈ ਚੌਕੜ ਤੋਂ ਹਮਾਰੇ ਰਾਮ ਘਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨਮੰਤ ਬਣਾਈ ਰਾਮ ਨਾਮ ਔਖਲ ਦੀ ਆਏ ਕਲ ਵਧਾਈ ਰਾਹੁ ਰਾਗ ਲਈ ਤਾਂ ਰੱਖਣਾ ਸਭ ਆਦਿ ਮਿਟਾਈ ਕੌਣ ਹਨ ਕਿਰਪਾ ਪੈ ਪ੍ਰਭ ਸਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲ ਕਾ ਰੱਖਣ ਪਾਰ ਮੰਗਲ ਦੇਵ ਸੁਖ ਸ਼ਾਂਤ ਸਹਿਜ ਆਨੰਦ ਭੈ ਪੂਰਨ ਭਾਈ ਸੇਵ ਰਾਹੁ ਭਜਨ ਕੀ ਬੇਨਤੀ ਹੋਈ ਪ੍ਰਭਾਪ ਰੋਗ ਮਟਾਈ ਵਾਲੀਆਂ ਜਾ ਕੇ ਪ੍ਰਤਾਪ ਦੁੱਖ ਮਾਰੇ ਬਖਸ਼ਣ ਆਪਣੀ ਕਲ ਧਾਰੀ ਮਨ ਪੰਜ ਫਲ ਦਿੱਤੀਆਂ ਨਾਨਕ ਬਲਹਾਰੀ ਰਾਗ ਬਲਾਵਲ ਮਹੱਲਾ ਪੰਜਵਾਂ ਚੋਪ ਦੇ ਦੋ ਉਪਦੇ ਕਰਸ਼ੇ ਵਾਹਿਗੁਰੂ ਸਤਿਗੁਰ ਪ੍ਰਸਾਦ

ਸੇਵਿਤ ਸੇਵ ਸੇਵ ਸਾਹ ਸੇਵਕ ਸਦਾ ਕਰੋ ਕਹਿ ਤਾਇਆ ਭੈ ਧਨ ਭਾਵ ਪ੍ਰਖਦਾ ਤੇਮਲ ਸੰਗ ਤਰ ਗੁਣ ਗਾਏ ਰਸਨਾ ਗਹਿ ਗਹਿ ਦੁਨਰਾ ਰਾਤੀ ਨੈਣ ਦਾ ਸਰੰਗ ਲਾਏ ਹੋ ਕਿਰਪਾਲ ਦਿਨ ਭੰਜਨ ਮੋਏ ਚਰਨ ਦੇ ਵਿਸਾਏ ਸਭ ਹੁਣ ਤਲੇ ਤਲੇ ਸਭ ਪਰੇ ਦਿਠ ਦਿਠ ਆਏ ਅਭਿਮਾਨ ਖੋਏ ਖੋਏ ਖੋਈ ਖੋਈ ਹੋ ਮੋਕੋ ਸਤਿਗੁਰ ਮਤ ਲੜਾਇਆ ਤੁਲ ਤੁਲ ਨੈ ਤੁਲੀਏ ਭਗਤ ਫਸਲ ਕਿਰਪਾਏ ਜੋ ਜੋ ਸਨ

ਅਖਬਾਰ ਚੋਂ ਬਾਰੇ ਰਾਹ ਉੜਤ ਬੈਠ ਸੋ ਜਾਗਤੇ ਮਨ ਤੋਂ ਤਾਰੇ ਜੂ ਸੁਖ ਦੁੱਖ ਸੁਮਨ ਕੀ ਵਿਰਥਾ ਤੁਜੀ ਆਗੈ ਸਾਰ ਹੈ ਤੂੰ ਮੇਰੀ ਓਟ ਬਲ ਬੁਧ ਤੰਤੋ ਮੇ ਤੁਮੇ ਮੇਰੇ ਪਰਿਵਾਰ ਜੋ ਤੁਮ ਕਰੋ ਸੋਈ ਭਲਾ ਹਮਰੇ ਭੇਖ ਨਾਨਕ ਸੁਖ ਜੋ ਨਾਰੇ ਬਰਾਬਰ ਮਲਬ ਪੰਜਵਾਂ ਸੁਨੀਤ ਪ੍ਰਾਪਤ ਹੋ ਸਗਲ ਉਧਾਰਨ ਮੋਹ ਮਗਨ ਪਤਤ ਪ੍ਰਸੰਗ ਪ੍ਰਾਣੀ ਐਸੇ ਮਨੇ ਵਿਸਾਨ ਰਾਵ ਸਾਂਝ ਵਿਖਿਆ ਲੇਖ ਰਾਜ ਕੇ

ਨਾਨਕ ਬਿਨਾਤੀ ਪ੍ਰਭ ਹੈ ਸਾਧ ਸੰਗ ਰੰਗ ਤਾਰਨ ਬਲਾਵਨ ਮੱਲਾ ਪੰਜਵਾ ਸ਼ਾਂਤਨ ਕਹਿ ਸੁਨੀ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰੇ ਦਿਨ ਸਾ ਰਾਤ ਰਾ ਕਰ ਕਿਰਪਾ ਪ੍ਰੇਮ ਪ੍ਰਭ ਕੀਨੇ ਨਾਮ ਆਪਣੇ ਕੀਨੀ ਦਾਤ ਅੱਠ ਫਿਰ ਗੁਣ ਗਾਵਤ ਪ੍ਰਭ ਕੇ ਕਾਮ ਕ੍ਰੋਧ ਸਤੰਤੇ ਜਾਤ ਦੇਵਤਾ ਗਾਏ ਭੇਖ ਪ੍ਰਭ ਦਰਸ਼ਨ ਅਮਰਤ ਹਰ ਅਸ ਭੋਜਨ ਖਾਤ ਚਰਨ ਸਰਨਾਂ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਲਾਵਨ ਮੱਲਾ ਪੰਜਵਾ ਰੱਖ ਲਈ ਆਪਣੇ ਜਨ ਆਪ ਕਰ ਕਿਰਪਾ ਹਰ ਨਾਮ ਜੀ ਨੋ ਬਿਸ ਕਰ ਸਸੋ ਸੰਤਾਪ ਰਾਓ ਗੁਣ ਗੋਬਿੰਦ ਗਾਵੋ ਸਭ ਹਰ ਜਨ ਰਾਗ ਰਤਨ ਦਸਨਾ ਲਾਪ ਕੋਟ ਜਨਮ ਕੇ ਤਿਸਨਾ ਨਿਭਰੀ ਰਾਮ ਸੈਨ ਆਤਮ ਤ੍ਰਾਪ ਚਰਨ ਗਏ ਸਨ ਸੁਤਾ ਤੇ ਗੁਰ ਕੈ ਬਚਨ ਜਾਪੇ ਹਰ ਜਾਪ ਸਾਗਤ ਰੇ ਭਰਮ ਪੈ ਬਿਨ ਸੇ ਕੋ ਨਾਨਕ ਠਾਕੁਰ ਪ੍ਰਤਾਪ ਬਲਾਵਨ ਮੱਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਣਹਾਰ ਸਤਿਗੁਰ ਆਪਣੇ ਕਬਲ ਜਾਈ ਜਨ ਪੈ ਰੱਖੀ ਸਾਰੇ ਸੰਸਾਰ ਕਰਮ ਅਸਲ ਧਾਰ ਬਾਲਕ ਰੱਖ ਲਈ ਨੋ ਭਰਾਵਤ ਨਾ ਮਾਰ ਸਪਿਦੀ ਨੋ ਦਾਸ ਕੀ ਲਾਜ ਰੱਖੇ ਮਿਹਰਬਾਨ ਗੁਰੂ ਨਾਨਕ ਬੋਲੇ ਸਰ ਕਹਿ ਪ੍ਰਵਾਨ ਰਾਗ ਗੁਲਾਬ ਮੱਲਾ ਪੰਜਵਾਂ ਚੌਪ ਦੇ ਦੋ ਪਦੇ ਕਰ ਸਤਮਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ

ਇੰਦਰੀ ਰਸ ਪ੍ਰੇਰਿਓ ਵਿਘਟ ਕੌਰੀ ਕਾਵਤੀ ਤਿਨਕੋ ਮੰਦਰ ਸਾਹਿਬ ਸਵਾਰਿਓ ਭਗਤ ਲਈ ਜਾਵਤ ਹੇ ਐਸੇ ਕਰ ਮੈਂ ਐਠ ਹੈਠੀ ਲੋ ਫੁੱਲ ਫੁੱਲ ਕਿਆ ਪਾਵਤੇ ਪੰਜ ਦੂਤ ਮੂਡ ਪਰ ਠਾਡੇ ਕਿਸ ਰਹੇ ਪਰ ਆਵਤੇ ਦੇਹਟ ਨਾਵਿਆਂ ਗਿਆਨੀ ਸੋਰੇ ਮਦ ਮਾਵਤ ਹੇ ਜਾਲ ਪ੍ਰਸਾਦ ਚੌਕ ਵਿਸਥਾਰੀ ਪੰਖ ਜ ਭਾਵਤ ਹੈ ਕੋ ਨਾਨਕ ਬੰਧਨ ਕਾਟਨ ਕੋ ਮੈਂ ਸਤਿਗੁਰ ਪ੍ਰਗਤ ਆਵਤ ਹੇ ਬਲਾਵਲ ਮੱਲਾ ਪੰਜਵਾ ਹਰਾ ਨਾਮ ਪਾਰ ਮੌਲੀ ਪ੍ਰਾਣ ਪਿਆਰੇ ਮਨੇ ਆਧਾਰੋ ਚੇਤ ਚਿਤੋ ਜੈ ਪੰਥ ਮੌਲੀ ਰਾਓ ਸਾਹ ਸਮਾਏ ਗੁਰਤ ਬਤਾਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪਰਮੁਖ ਲਾਗੋ ਜੋਬਟ ਭਾਗੋ ਸੁਹਾਗ ਮਾਰੋ ਕਤਨ ਰੋਲੀ ਰੂਪ ਨਾ ਧੂਪ ਨਾ ਗੰਧ ਨਾ ਦੀ ਪਾਓ ਅੰਗ ਅੰਗ ਸੰਗ ਮੌਲੀ ਕੋ ਨੰਗ ਪ੍ਰੈਰਵੀ ਸੁਹਾਗਨਾਥ ਨੀਕੀ ਮੇਰੀ ਬਣੀ ਖਟੋਲੀ ਬਲਾਵਲ ਮੱਲਾ ਪੰਜਵਾਉ ਗੋਬਿੰਦ ਗੋਬਿੰਦ ਗੋਬਿੰਦ ਮਹੀ ਜਪਤੇ ਭੇਟੇ ਸਾਧਿਆ ਜਪ ਤਪ ਤੇ ਤੁਰਮ ਦੂਰ ਪਹੀ ਰਾਮ ਪੂਰਨ ਪੂਰੇ ਸੰਪੂਰਨ ਸੀਤ ਸਾਧਿਆ ਦੇਈ ਕਾਮ ਕ੍ਰੋਧ ਸਨਾ ਹੰਕਾਰਾ ਤੰਤੇ ਸਗਲ ਖਾਈ ਸਤ ਸੰਤੋਖ ਦਇਆ ਧਰਮ ਸੋਚ ਸੰਤ ਤੇ ਮੰਤ ਲਈ ਨਾਨਕ ਕੋ ਨਾਨਕ ਜਨ ਮਨੋ ਪਛਾਣਿਆ ਤਿੰਨ ਕੋ ਸਗਲੀ ਸੋਜ ਪਈ ਬਲਾਵਲ ਮੱਲਾ ਪੰਜਵਾ ਕਿਆ ਆਮ ਜੀ ਜਨ ਵਿਚਾਰੇ ਵਰਨ ਸਾਕੇ ਕਰੋ ਮਾਈ ਬ੍ਰਹਮ ਹੇ ਸਿਧ ਮੁਨਿੰਦਰਾ ਬੇਅੰਤ ਫਾਗਰ ਤੇਰੀ ਗਾਤ ਨਹੀਂ ਪਾਈ ਕਿਆ ਕਦੀਏ ਕਰਨਾ ਜਾਈ ਜਾ ਜਾ ਦੇਖ

ਅਵਿਨਾਸ਼ੀ ਕਰਤਾ ਭਾਈ ਅੱਜ ਸੁਣਿਓ ਪ੍ਰਾਪਤ ਭੇਟਲੇ ਜਨ ਸੰਤ ਚਰਨ ਚਰਨ ਮਨ ਲਾਈਏ ਕਿਸ ਵਿਧੀਏ ਕਿ ਸੰਜੇ ਭਾਈ ਕੌ ਸੁਰ ਜਨ ਕਿਸ ਜੁਗਤੀ ਧਿਆਈ ਹੈ ਰਾਓ।

ਤੇ ਮਾ ਪਾਇਓ ਨਾ ਮਾਰੀ ਐਸੋ ਵਰ ਰਸ ਵਰਨ ਸਕੋ ਗੁਰਪੂਰੇ ਮੇਰੀ ਉਲ ਥਰੀ ਵੇਖਿਓ ਮੋਨ ਸਭ ਕੇ ਸੰਗੇ ਹੁਣ ਨਾ ਕਾਹੋ ਸਗਲੇ ਭਰੀ ਪੂਨ ਪੂਰੇ ਹੋ ਕਿਰਪਾ ਨਾ ਸਕੋ ਨਾਨਕ ਮੇਰੀ ਪੂਰੀ ਭਰੀ ਬਲਾਵ ਨੂੰ ਅੱਲਾ ਪੰਜਵਾ ਮਨ ਕਿਆ ਕਹਿਤਾ ਹੋ ਗਿਆ ਕਹਿਤਾ ਜਾਨ ਪ੍ਰਵੀਨ ਠਾਕਰ ਪਾ ਮੇਰੇ ਤੇ ਸਾਗੇ ਕਿਆ ਕਹਿਤਾ ਰਾਨ ਬੋਲੇ ਕੋ ਤੁਸੀਂ ਪਛਾਣੇ ਜੋ ਜੀਵਨ ਮੈਂ ਹੋ ਤਾਰੇ ਨਰ ਰੇ ਮਨ ਕਾਹੇ ਕਹਾ ਲੋ ਡਹਿ ਕੇ ਜੋ ਵੇਖਦੀ ਸੰਗ ਸੁਣਦਾ ਐਸੋ ਜਾਨ ਭਈ ਮਨੰਦ ਨਬੀਓ ਕਰਤਾ ਕਹੋ ਨਾਨਕ ਗੁਰ ਭੈ ਦਿਆ ਰਾਹ ਰੰਗਨਾ ਕਾਬੂ ਲੈ ਤੋ ਬਲਾਉਣ ਮੱਲਾ ਪੰਜਵਾ ਨਿੰਦ ਕੈਸੀ ਝਰ ਭਰੀ ਇਨਸਾਨੀ ਸੁਣੋ ਤੋਂ ਪਾਈ ਜਿਉਂ ਕਾਲਰ ਪੀਤ ਗਿਰਿਆ ਰਹਾ ਜੋ ਦੇਖੇ ਸ਼ਦ ਤੋ ਨਿੰਦ ਗੁਮਾਏ ਭਰੋ ਦੇਖ ਦੁੱਖ ਭਰੀਏ ਅੱਠ ਪੈਰ ਚਿਤਵੇ ਨੀ ਪਹੁੰਚੇ ਬੁਰਾ ਚਿਤਵ ਚਿਤਵ ਮਰੀਏ ਨਿੰਦ ਪ੍ਰਭੂ ਭਰਾਇਆ ਕਾਰ ਨੇੜੇ ਆਓ ਹਰ ਜਾਨ ਸਿਉ ਬਾਤ ਉੱਠੀਏ ਹਰ ਨਾਨਕਾ ਰਾਗਾ ਪ੍ਰਭ ਸਵਾਮੀ ਕਿਆ ਮਾਂ ਸੁਪਰੇ ਕਰੀਏ ਬਲਾਉਣ ਮੱਲਾ ਪੰਜਵਾ ਐਸੇ ਕਾਏ ਗੁਰ ਭਰੇ ਕਰੇ ਕਰਾਏ ਮੁਕਰ ਪਾਵੇ ਫਿਰ ਸੁਣ ਸਦਾ ਸੰਗਰੀ ਰਾਹੋ ਕਾਜ ਵਿਆਜਨ ਕਾਂਚਨ ਛਾਟਨ ਬੈਰੀ ਸੰਗੇਤ ਸਾਜਨ ਤਿਆਗ ਕਰੇ ਹੋਵਨ ਕੌਰਾਨ ਹੋਵਨ ਮਿੱਠਾ ਵਿਖਿਆ ਮੈਂ ਲਪਟਾਏ ਜਰੇ ਅੰਧ

ਸਿਆਣ ਭਰਮੇ ਰਤਨ ਬਿਨਾ ਆਦੇ ਰਾਖੇ ਆਪਣੇ ਕੋ ਕਹੂ ਨਾ ਕਰਤੇ ਕਸ਼ਖੀ ਨਾ ਬਲ ਜਾਓ ਦਾ ਸੰਸਾਧੂ ਕਹਿ ਇਹ ਪ੍ਰਸਾਦ ਨਾਮਣੀ ਨਾ ਕੋ ਨਾਨਕ ਠਾਕਰ ਭਰੋਸੇ ਕਹੂ ਨਾ ਮਾਨਿਓ ਮਨ ਸ਼ੀਨਾ ਬਲਾਵ ਮੱਲਾ ਪੰਜਵਾ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਦੇ ਮੈਂ ਦੀਨ ਜਨਮ ਜਨਮ ਕੀ ਮਿਲ ਗਈ ਰਾ ਨਿਵਰੇ ਦੂਰ ਦੁੱਟ ਬਰਾਈ ਗੁਰਪੂਰੇ ਕਾ ਜਪਿਆ ਜਾਓ ਕਹਾਂ ਕਰੇ ਕੋਈ ਬੇਚਾਰਾ ਭਰਾ ਮੇਰੇ ਕਾ ਵੱਡ ਪ੍ਰਤਾਪ ਸਿਮਰ ਸਿਮਰ ਸਿਮਰ ਸੁਪਾਇਆ ਚਾਨਕਮ ਰਖਮਨ ਮਾਈ ਦਾ ਕਿਸਨ ਪਰ ਨਾਨਕ ਦਾ ਜਾਤੀ ਉੱਪਰ ਕੋ ਨਾਈ ਬਲਾਵ ਮੱਲਾ ਪੰਜਵਾ ਦੱਸੋ ਜੇ ਪੀ ਪਰ ਨਾ ਜਰਮ ਰਾ ਕਿਸੇ ਦੁੱਖ ਨਾ ਪਿਆ ਪਿਆ ਕੇ ਦਰਗਾਹ ਪੂਰਨ ਕਾਮਰਾ ਹੋ ਆਪਦਿਆਸ ਭਰੀਏ ਤੇ ਸਾਰਨੀ ਗੁਰ ਤੇ ਪਾਈ ਨਿਧਾਨ ਜਨਮ ਮੰਨ ਗਈ ਕਟੀਏ ਵਾਸੀ ਸਾਜੀ ਦਰਗਾਹ ਕਾ ਨਿਸ਼ਾਨ ਜੋ ਤੁਮ ਕਰੋ ਸੋਈ ਭਲ ਮਾਨੋ ਮਨ ਤੇ ਛੂਟੇ ਸਗਲ ਘੁਮਾਨੋ ਕੋ ਨਾਲ ਤਾਂ ਕਿਸੇ ਨਾਲ ਜਾ ਕੇ ਗਿਆ ਸਗਲ ਜਹਾਨ ਬਲਾਵ ਮੱਲਾ ਪੰਜਵਾ ਮੰਤਨ ਅੰਤਰ ਪ੍ਰਭਾਈ ਹਰ ਗੁਣ ਗਾਤ ਪਰਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਸ਼ਨਾ ਹੀਰਾ ਕੁਲ ਸਮੂਦ ਰੇਖਨ ਪੀਤਰ ਜਨ ਜਨ ਕੀ ਮਲ ਲਾਈ ਸਿਮਰ ਸਿਮ ਸਵਾਨੀ ਪ੍ਰਭ ਆਪਣਾ ਅੰਤ ਵਿਸੇਤੀ ਵਿਖਿਆ ਬਨ ਗਾਈ ਚਰਨ ਪ੍ਰਭ ਕੇ ਬੋਹਿਤ ਪਾਈ ਭਾਵ ਸਾਗਰ ਪਰ ਪ੍ਰਾਹੀ ਸੰਸੇਵਕ ਭਗਤਾ ਤਾਕੇ ਨਾਨਕ ਮਲਾ ਗਹਿ ਤਾਈ ਬਲਾਵਰ ਮੱਲਾ ਪੰਜਵਾ ਤੀਰੋਂ ਦੇਖ ਤੁਮਾਰੇ ਰੰਗਾ ਤੂੰ ਹੀ ਸਵਾਮੀ ਅੰਤਰ ਜਾਮੀ ਤੂੰ ਹੀ ਬਸੈ

ਵਿਧਾਨ ਮੰਗਾ ਬਰਾਬਰ ਮਤਲਬ ਪੰਜਵਾ ਜੋਤ ਪੂਜਾ ਜੋਗ ਪਾਲ ਮੰਤਰ ਨਰ ਪਰ ਰੱਖੋ ਅਰਾਗੇ ਸਬਜ਼ੀਆਂ ਕਾਹੇ ਪ੍ਰਤਪਾਲ ਰਹਾਉ ਸਨ ਸਮਰੱਥ ਔਕਾਤ ਸੁਦਾਤਾ ਕਿਰਪਾ ਸੰਤ ਵਟੋਂ ਦਿਆਲ ਕੰਠ ਲੈ ਰੱਖੇ ਆਪਣੇ ਕੋਲ ਤੈਨੂੰ ਲੱਗੇ ਨਾ ਦਾਤੀ ਵਾਲ ਦਮੋਦਰ ਦਿਆਲ ਸੁਆਮੀ ਸਰਬ ਸੰਤ ਜਨਾ ਧਨਵਾਲ ਨਾਨਕ ਜਾਚਕ ਦਾਸ ਪ੍ਰਮੰਗ

ਆਏ ਜਮਨ ਗੁਰਦਾਸ ਹੇ ਰਾਜ ਇੱਥੇ ਆਪਣਾ ਚਰਨ ਸੇ ਕੀ ਨੇ ਮਨ ਤਨ ਪ੍ਰਭ ਕੇ ਚਰਨ ਗਏ ਆਵਣ ਜਾਣ ਭਰਮ ਭਾਉ ਨਾਠਾ ਜਨਮ ਜਨਮ ਕੇ ਕਿਲ ਵਗਦਾਏ ਨਿਰਭਉ ਹੋਏ ਭਜ ਹੋ ਸਕਦੀ ਸਹਿ ਇਹੋ ਪਦਾਰਥ ਬੜ ਭਾਗ ਲਹੇ ਕਰ ਕਿਰਪਾ ਪੁਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਗਏ ਬਲਾਵ ਮੱਲਾ ਪੰਜ ਵਾ ਸੁਲੀ ਤੇ ਨਾਰਾਇਣ ਰਾਖ ਸੁਲੀ ਕਾ ਹਾਥ ਕਹੀ ਨਾ ਪਹੁੰਚੇ ਸੁਲੀ ਹੋਏ ਮੁਗਰਾ ਪਾਗ ਰਾਵ ਕਾਢ ਕੁਟਾਰ ਖਸਮ ਸਿਰ ਕਾਟਿਆ ਖਿਨ ਮੈਂ ਹੋ ਗਿਆ ਖਾ ਕਮੰਦਾ ਚਿਰ ਚਿਤ ਬਚਿਆ ਜਿਨ ਰਚਿਆ ਤੰਦੀ ਨਾ ਧਾਕ ਪੁੱਤਰ ਮੀਤ ਧਨ ਕਿਸ਼ੂ ਨਾ ਗਾਇਓ ਸੋ ਛੋੜ ਗਿਆ ਸਭ ਭਾਈ ਸਾਗ ਕੋ ਨਾਨਕ ਪ੍ਰਭ ਬਲਹਾਰੀ ਜਿਨ ਜਨ ਕਾ ਕੀ ਨੋ ਪੂਨ ਬਾਗ ਬਲਾਵਨ ਮੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪਿਆ ਵਰਤ ਸਵਾਮੀ ਕਾਜ ਰਾਖ ਕੇ ਗੁਰਦੇਵ ਰਹਾਓ ਆਦ ਮਦ ਪ੍ਰਭ ਅੰਤ ਅੰਤ ਸਵਾਮੀ ਆਪਣਾ ਥੜ ਬਣਾਇਓ ਆਪ ਆਪਣੇ ਸਿਰ ਕੀ ਆਪੇ ਰਾਖੇ ਭਰਾ ਮੇਰੇ ਕੋਲ ਬਲ ਪ੍ਰਤਾਪ ਪਾਰਵਾ ਪਰਮੇਸ਼ਰ ਸਤਿਗੁਰ ਵਸ ਕੀਨੇ ਜਿਨ ਸਗਲੇ ਜੰਤ ਚੰਨ ਕੁਲ ਨਾਨਕ ਸੁਨਾਈ ਰਾਮ ਨਾਮ ਜਪ ਨਿਰਮਲ ਮਤ ਬਲਾਵਨ ਮੱਲਾ ਪੰਜਵਾ ਤਾਪ ਆਪ ਤੇ ਰਾਖੇ ਆਪ ਸੀਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾ ਪਰਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਾਗ ਤੋਂ ਧਾਰਨਾ ਪ੍ਰਤਾਪ ਦੁੱਖ ਵਿੱਚ ਸੁਖਾਂਤ ਪਰਮੇਸ਼ਰ

ਸਾਲ ਇਹ ਤੇ ਉਪਜਾ ਤੇ ਪਛਾਣ ਭਾਰਵਾਂ ਪਰਮੇਸ਼ਰ ਤੇ ਆਇਆ ਕੁਛ ਖੇਮ ਹੋਏ ਏ ਕਲਿਆਣ ਰਾਓ ਗੁਰਪੁਰਾ ਭੇਟਿਓ ਵਡਭਾਗੀ ਅੰਤਰ ਜਮੇ ਸੋ ਸੁਝਾਣ ਆਦਿ ਰੱਖੇ ਕਰ ਆਪਣੇ ਬੜ ਸਮਰਾਥਨ ਮਾਣਿਆ ਕੁਮਾਣ ਭਰਮ ਪਰਮੇਸ਼ ਗਏ ਖਿਨ ਭੀਤਰ ਅੰਧਕਾਰ ਚ ਪਰਗ ਦਿਓ ਚਨਾ ਸਾਹ ਸਾਸਰਾ ਦੇ ਨਾਨਕ ਸਦਾ ਸਦਾ ਜਾਗੀ ਕੁਰਬਾਣ ਬਲਾਵਲ ਮੱਲਾ ਪੰਜਵਾ ਦੋਵੇਂ ਥਾਵ ਰੱਖੇ ਕਸੂਰੇ ਹਾਲਤ ਪਾਲਤ ਭਾਰਵਾਂ ਸੁਹਾ ਦੇ ਕਾਰਜ ਹੋ ਸਕਲੇ ਪੂਰੇ ਰਾਓ ਹਰਾ ਨਾਮ ਜਤ ਸੁਖ ਸਾਜੇ ਮਜਨ ਹੋ ਸਾਧੂ ਧੁਰੇ ਆਉਂਦਾ ਰਹਿ ਸਤਪਾਈ ਜਨ ਮਨ ਕੇ ਮਿਟੇ ਵਸੂਰੇ ਭਰਮ ਪੈ ਤਲੇ ਛੁੱਟੇ ਪੈ ਜਮ ਕੇ ਘੱਟ ਘੱਟ ਏਕ ਰਹਿਆ ਪ੍ਰਭੂਰੇ ਨਾਨਕ ਸਨ ਪਰ ਦੁਖ ਪੰਜਨਾ ਤਰਪਾਰ ਪੇਖ ਜੂਰੇ ਬਲਾਵਲ ਮੱਲਾ ਪੰਜਵਾ ਦਰਸ਼ਨ ਦੇਖ ਦੁੱਖ ਨਸੇ ਕਬ ਨੋ ਤ੍ਰਿਸ਼ਟਾ ਗੋਚਰ ਜੀ ਕਾ ਸੰਗ ਵਸੇ ਰਾਓ ਪ੍ਰੀਤਮ ਪ੍ਰਾਣ ਅਧਾਰ ਸਵਾਮੀ ਪੂਰ ਰਹੇ ਪ੍ਰਭੰਤਰ ਜਾਮੀ ਕਿਆ ਗੁਣ ਤੇਰੇ ਸਾਸ ਮਾਰੀ ਸਾਸ ਸਾਸ ਪ੍ਰਾਪਤ ਹੋਏ ਜਿਤਾਰੀ ਕਿਰਪਾ ਰਿੰਦ ਪ੍ਰਭ ਦੀਨ ਦਿਆ ਲਾ ਜੀ ਜਿੰਦਗੀ ਕਰੋ ਪ੍ਰਤਪਾਲਾ ਅੱਠ ਪੈਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਲਾਵਲ ਮਹੱਲਾ ਪੰਜਵਾ ਤਨ ਧਨ ਜੋਵਨ ਚਲਤ ਗਿਆ ਰਾਮ ਨਾਮ ਕਾ ਭਜਨ ਕਿਨੋ ਕਤ ਪਕਾਰ ਨੇ ਸਭੂਰ ਭਇਆ ਰਾਓ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦਾਂਤਾਂ ਕਾ ਸੁਖੀ ਨੇ ਖਿਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰ ਤੈ ਭਰੀ ਦਇਆ ਮਹਾਂਭਿਕਾਰ ਘੋਰ ਦੁੱਖ ਸਾਗਰ ਤਿਸਮੈਂ ਪ੍ਰਾਣੀ ਗਲਤ ਪਿਆ ਕਰਨ ਭਰੇ ਨਾਨਕ ਸਵਾਮੀ ਕੀ ਬਾਂਹ ਪਕੜ ਪ੍ਰਭ ਕਾਢ ਲਿਆ ਬਲਾਵਲ ਮੱਲਾ ਪੰਜਵਾ ਆਪਣਾ ਪ੍ਰਭ ਆਇਆ ਜੀਤ ਦੁਸ਼ਮਣ ਤੋਂ ਉੱਠਦਾ ਝੱਖ ਮਾਰਤ ਕੁਸਲ ਪਿਆ ਮੇਰੇ ਭਾਈ ਮੀਤਰਾ ਹੋ ਗਈ ਵਿਆਹ ਤੋਂ ਪਾਸਾ ਨਾਸੀ ਅੰਗੀਕਾਰ ਕੀ ਉਹ ਕਰਤਾਰ ਸ਼ਾਂਤ ਸੋਗਰ ਅਨੰਦ ਘਨੇਰੇ ਪ੍ਰੀਤਮ ਨਾਮ ਰਿਤੇ ਉਰਹਾਰ ਜੀਵ ਆਪਣੇ ਧਨ ਦਾਸ ਪ੍ਰਭ ਤੇਰੀ ਦੁਸ਼ਮਣ ਸਵਾਮੀ ਮੇਰਾ ਦਾਸ ਆਪਣੇ ਕੋ ਰੱਖਣਾਰਾ ਨਾਨਕ ਦਾਸ ਦਾ ਚੇਰਾ ਬਲਾਵਲ ਮੱਲਾ ਪੰਜਵਾ ਗੋਬਿੰਦ ਸਿਮਰ ਹੋਆ ਕਲਿਆਣ ਮਿੱਟੀ ਪਾਦ ਭੈ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਾਵ ਜਿਸਕੇ ਜੀ ਤਿੰਨ ਕੀ ਸੁਖਾਲੇ ਭਰ ਜਾਣਾ ਗੁਰ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਭੈ ਭਜਨ ਉੱਪਰ ਕਰਦੇ ਮਾਣ ਕਈ ਮਤ ਰਾਈ ਮਿੱਟੀ ਬਰਾਏ ਦੋਟ ਦੂਤ ਹਰ ਕਾਢੇ ਸ਼ਾਨ ਸੁਖ ਸਾਜ ਆਨੰਦ ਘਰੇ ਨਾਨਕ ਜੀ ਬਿਆਰ ਗੁਣੇ ਬਖਾਣ ਬਲਾਵਲ ਮੱਲਾ ਪੰਜਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਲ ਸੰਗ ਸਵਾਰੇ ਸਤਿਗੁਰ ਜਪ ਜਪ ਸਾਧੂ ਪੈਰਵਾ ਨਿਹਾਲ ਰਾਵ ਅੰਗੀਕਾਰ ਕੀਆ ਪਰ ਆਪਣੇ ਦੁਖੀ ਸਗਲੇ ਮੇਰਵਾਲ ਕੰਠ ਲਾਏ ਰੱਖੇ ਜਨ ਆਪਣੇ ਉਧਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦ ਕੇ ਮੁਖ ਹੋਏ ਕਾਲ ਕੋ ਨਾਨਕ ਮੇਰਾ ਸਤਿਗੁਰ ਪੂਰਾ ਗੁਰਪ੍ਰਸਾਦ ਪ੍ਰਭ ਪਏ ਨਿਹਾਲ ਬਲਾਵਲ ਮੱਲਾ ਪੰਜਵਾ ਮੂੰਹ ਲਾਲ ਨਸੋ ਪ੍ਰੀਤ ਬਣੀ ਰਾਓ ਤੋਰੀ ਨਾ ਤੂਟੇ ਛੋਰੀ ਨਾ ਛੁੱਟੇ ਅਸੀ ਮਾਧੋ ਕਿੰਜ ਧਨੀ ਦਿਨ ਸਰੈਣ ਮਨ ਮਾਏ ਮਾਤਾ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਓ ਸ਼ਿਆਮ ਸੁੰਦਰ ਕੋ ਅਕਾਦ ਕਥਾ ਜਾ ਕੇ ਬਾਤ ਸੁਣੀ ਜਾਂ ਨਾਨਕ ਦਾਸ ਅੰਦਾਸ ਕਹੇ ਤੈਂ ਮੋਹੇ ਕਰੋ ਕਿਰਪਾ ਠਾਕੁਰੀ ਆਪਣੀ ਬਲਾਵਲ ਮੱਲਾ ਪੰਜਵਾ ਹਰ ਕੇ ਚਰਨ ਜਪ ਜਾਓ ਕੁਰਬਾਨ ਗੁਰ ਮੇਰਾ ਪਰਮ ਪਰਮੇਸ਼ਰ ਤਾਕਾ ਹਿਰਦੇ ਧਰਮ ਮਨ ਧਿਆਨ ਰਾਓ ਸਿਮਰ ਸਿਮਰ ਸਿਮਰ ਸੁਦਾਤਾ ਪਰਮ ਪਰਮੇਸ਼ਰ ਹਿਰਦੇ ਧਰਮ ਮਨ ਧਿਆਨ ਰਾਓ ਸਿਮਰ ਸਿਮਰ ਸਿਮਰ ਸੁਦਾਤਾ ਜਾ ਕੇ ਕਿਆ ਸਕਲ ਜਾਨ ਰਸਨਾ ਰਬੋ ਇੱਕ ਨੈਣ ਸਾਚੀ ਦਰਗਾਹ ਪਾਵ ਮਨ ਸਾਧੂ ਸੰਗ ਪ੍ਰਾਪਤ ਜਾ ਕੋ ਤੇ ਨੀ ਪਾਇਆ ਉਨਧਾਰ ਗਾਵੋ ਗੁਣ ਕੀਰਤਨ ਨਿਤ ਸਵਾਮੀ ਕਰ ਕਿਰਪਾ ਨਾਨਕ ਦੀ ਜੈ ਦਾਨ ਬਲਾਵਲ ਮੱਲਾ ਪੰਜਵਾ ਰੱਖ ਲਈਏ ਸਤਿਗੁਰ ਸਨ ਜੈ ਜੈ ਕਰ ਹੋਆ ਜਗ ਅੰਤਰ ਭਰ ਪ੍ਰਮੇਰ ਉਤਾਰਨ ਧਨ ਰਾਵ ਸੰਭਰ ਪੂਰਨ ਸੁਦਾਤਾ ਸਰ ਸਮਗਰੀ ਭੋਖਣ ਭਰਨ ਥਾਂ ਥਾਂ ਸਰਵਨਾਤਰ ਬਲ ਬਲ ਜਾਈ ਹਰ ਕੇ ਚਰਨ ਜੀ ਜੁਗਤ ਵਸ ਮੇਰੇ ਸਵਾਮੀ ਸਰਬ ਸਿੱਧ ਤੁਮ ਕਾਰਨ ਕਰਨ ਅੱਜ ਗੱਲ ਪ੍ਰਭ ਰੱਖਦਾ ਯਾਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਲਾਵਲ ਮੱਲਾ ਪੰਜਵਾ ਦੋ ਉਪਦੇ ਕਰ ਅਠਵਾ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕੇ ਤੇਰਾ ਗੇ ਨਿਰਗੁਣ ਉਗੇ ਸਰਗੁਣ ਕੇਲ ਕਰ ਸਵਾਮੀ ਮੇਰਾ ਰਾਓ ਨਗਰ ਮੈਂ ਆਪ ਬਾਰ ਪੋਨੇ ਆਪਨ ਪ੍ਰਭ ਮੇਰੇ ਕੋ ਸਗਲਾ ਬਸੇਰਾ ਆਪੀ ਰਾਜਨਾਪੀ ਰਾਏ ਕਹਿ ਕੇ ਠਾਕੁਰ ਕਹਿ ਕੇ ਚੇਰਾ ਕਾ ਕੋਦਰਾ ਉਗਾ ਸੋਲ ਵੰਚ ਜਾ ਜਾ ਭੇਖੋ ਤਾ ਨੇਰਾ ਸਾਧ ਮੋਦ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਰੇ ਹੇਰਾ ਬਲਾਵਲ ਮੱਲਾ ਪੰਜਵਾ ਤੁਮ ਸਮਰਥਾ ਕਾਰਨ ਕਾਰਨ ਢਾਗਣ ਢਾਗੋ ਮਿੰਦ ਗੁਰ ਮੇਰੇ ਮੋਏ ਪ੍ਰਾਦੀ ਸਨ ਚੰਨ ਰਹਾਓ ਜੋ ਜੋ ਕਿੰਨੋ ਸੋ ਤੁਮ ਜਾਣਿਓ ਭੇਖਿਓ ਠੋਰ ਨਾਏ ਕਹ ਢੀਠ ਮੁਕਰਨ ਬੜ ਪ੍ਰਤਾਪ ਸੁਣਿਓ ਤਬ ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਅਮਰੋ ਸਾਹਿਬ ਸਦਾ ਸਦ ਭੁੱਲਣ ਤੁਮਰੋ ਬਿਰਧ ਪਤ ਦੋ ਧਰਨ

ਨੈਣ ਦਰਸ ਤਨ ਧੂਰ ਪਰੋਂ ਰਾਓ, ਗੁਰ ਕੋ ਸ਼ਬਦ ਮੇਰੇ ਹੀਰੇ ਪਾਸੇ, ਅਨਾਮਾ ਮਨ ਸੰਗਤ ਰਹੋ, ਦਸ ਕਿਰਪਾ ਚਨਵਾਰੋ ਠਾਕਰ ਹਵਾਰੋ, ਸਗਲੋ ਭਰਮਾ ਹੋਮ ਜਰੋ, ਜੋ ਤੁਮ ਕਰੋ ਸੋਈ ਭਰਮਾ

ਮਹਤਾਰੋ ਜੀਵਨ ਪ੍ਰਾਣ ਹਰ ਧਨ ਸੁਖ ਤੋਮੀ ਹੋਮੇ ਪਟਲ ਕਿਰਪਾ ਕਰ ਜਾ ਰਹੋ ਜਲ ਬਿਹੁਨ ਮੀਤ ਕਤ ਜੀਵਨ ਦੂਧ ਬਿਨਾ ਕਹਿਣ ਰਹਿਣ ਕਤਵਾਰੋ ਜਨਨ ਪਿਆ ਚਰਨ ਕਮਲ ਕੀ ਬੇਖ ਦਰਸ ਸੁਆਮੀ ਸੁਸਾਰੋ ਬਲਾਹੁਲ ਮਹੱਲਾ ਪੰਜਵਾ ਅੱਗੇ ਪਾਛੇ ਕੁਸਲ ਪਿਆ ਗੁਰਪੁਰੇ ਪੁਰੀ ਸਾਹਿਬ ਰਾਖੀ।

0: ਉਸਤੇ ਪਿੰਨ ਕਹੋ ਕਿਛ ਹੋਏ ਥਾਂ ਤਰੰਤਰ ਏਕੇ ਸੋਏ ਆਪਣੇ ਚਿਤਾਪ ਕਰਨੇ ਹਾਰ ਕੌਤਕਰੇ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਿਆਨਕ ਕੀਮਤ ਕਹਿ ਨਾ ਜਾਏ ਸਤ ਸਤ ਸਤਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੈ ਕਿਨੇ ਬਿਰਲਿਆ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਵਖਾਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਆਰ ਜਾ ਘਟੈ ਸੰਤ ਕੇ ਦੁਖਨ ਜਮਤੇ ਨੀ ਛੁਟੈ ਸੰਤ ਕੇ ਦੁਖਨ ਸੁਖ ਸਾਹਿਬ ਜਾਏ ਸੰਤ ਕੇ ਦੁਖਨ ਨਰਕ ਮਹਿ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨਾ ਸੰਤ ਕੇ ਦੁਖਨ ਸੋਭਾ ਤੇ ਹੀਨਾ ਸੰਤ ਕੇ ਹੱਥੇ ਕੋ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸਕ ਨਿੰਦਕ ਪੀਤਰੈ ਸੰਤ ਕੈ ਦੁਖਣ ਤੇ ਮੁਕ ਭਵੈ ਸੰਤਨ ਕੈ ਦੁਖਣ ਕਾਗਜਿਉਂ ਲਵੈ ਸੰਤਨ ਕੈ ਦੁਖਣ ਸਰਪ ਜੂਨ ਪਾਏ ਸੰਤ ਕੈ ਦੁਖਣ ਤ੍ਰਿਗਦ ਜੂਨ ਕਿਰਮਾਏ ਸੰਤ ਕੈ ਦੁਖਣ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਣ ਸਭ ਕੋ ਛਲੈ ਸੰਤ ਕੈ ਦੁਖਣ ਤੇ ਸਭ ਜਾਏ ਸੰਤ ਕੈ ਦੁਖਣ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤਤਾਈ ਸੰਤ ਕਾ ਨਿੰਦਕ ਖਿਨ ਟਿਕ ਨਾ ਪਾਈ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਆਰ ਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਹੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕ ਦੁਖੀ ਕੋ ਡਾਨ ਲਾਗੈ ਸੰਤ ਕ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂ ਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੈ ਟਰੈ ਸੰਤ ਕ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਤ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੋ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਨੋ ਜਿਉ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੈ ਦੁਖੀ ਕੇ ਜੜ ਕਛ ਨਾਹੇ ਆਪਣ ਬੀਜ ਆਪੇ ਹੀ ਖਾ ਹੈ ਸੰਤ ਕੈ ਦੁਖੀ ਕੋ ਵਰਨਾ ਰਾਖ ਨਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਸੰਤ ਕਾ ਦੁਖੀ ਇਉ ਬਿਲ ਲਾਏ ਜਿਉ ਜਲ ਵਿਹੂਨ ਮਛਰੀ ਤਰਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਭਾਵਕ ਇੰਦਨੀ ਧਰਾਪੈ ਸੰਤ ਕਾ ਦੁਖੀ ਛੁਟੇ ਅਕੇਲਾ ਜੋ ਵਾਰਤ ਲਿਖੇ ਤਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਰਤ ਕਿਰਤ ਨਿਤ ਕਾ ਤੁਰੀ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥੀਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਕੋ ਦਰਗੈ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ ਸੰਤ ਕੈ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੜਤਲੇ ਨਿਰਾਸਾ ਸੰਤ ਕੈ ਦੁਖ ਨਾ ਤਿਸ਼ਟੈ ਕੋਏ ਜੈਸਾ ਪਾਵੈ ਤੈਸਾ ਕੋਈ ਹੋਏ ਪਿਆ ਕਿਰਤਨਾ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕੱਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸ ਦਿਆਵ ਸਾਸ ਗਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਕੇ ਰਵ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਸਨੋ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕਾ ਤਜੋ ਸਿਆਨਪ ਸੁਰ ਜਣੋ ਸਿਮਰੋ ਹਰ ਹਰਿ ਰਾਹੇ ਇਕ ਹਸ ਹਰ ਮਨ ਰੁਖ ਨਾਨਕ ਦੂਖ ਪਰਮ ਪਉ ਜਾਏ ਅਸ਼ਟਪਦੀ ਮਨ ਕੀ ਟੇਕ ਬਿਥੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਜਿਸਕੇ ਦੀਏ ਰਹੇ ਅਕਾਹੇ ਬਹੁ ਨਾ ਤਿਸ ਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨ ਕੈ ਕਿਸ਼ਨਾ ਹੀ ਹਾਥ ਤਿਸਕਾ ਹੁਕਮ ਬੂਸਕ ਹੋਏ ਤਿਸਕਾ ਨਾਮ ਰਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਹ ਨਿਰੰਕਾਰ ਕਰ ਮਨ ਮੇਰੇ ਸਤਬਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਹੇਲਾ ਕਰ ਲਿਆ ਜੀਓ ਨੈਨੋ ਪੇਕ ਠਾਕੁਰ ਕਾ ਰੰਗ ਸਾਧ ਸਭ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ ਉਜਲ ਮਥਾ ਵਡਭਾਗੀ ਤੇ ਜੰਜਕ ਮਾਹੈ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਣੀ ਸੰਸਾਰ ਮਨ ਤਨ ਮੁਖ ਬੋਲੋ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਪਛਾਣੇ ਤੁਤਕੇ ਸੋਝੀ ਜਾਨੈ ਨਾਮ ਸੰਗ ਜਿਸ ਕਾ ਮਨ ਮੰਨਿਆ, ਨਾਨਕ ਤੈ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣਾ ਆਪ ਸੂਜੈ, ਤਿਸਕੀ ਜਨ ਤ੍ਰਿਸ਼ਨਾ ਬੁਝੈ, ਸਾ ਸੰਗ ਹਰ ਹਰ ਜਸ ਕੈਤ, ਸਰਬ ਰੋਗ ਤੋਂ ਅਰਜਨ ਰਹਿਤ, ਅੰਦਨ ਕੀਰਤਨ ਕੇਵਲ ਬਖਾਨ, ਗ੍ਰਸਤ ਮੈਂ ਸੋਈ ਨਿਰਵਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਘਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਸਨ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਸਲੇ ਸੁਹੇਲਾ ਨਹੀਂ ਡਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵ ਕੋ ਕਿਸ਼ਤੈ ਡਰੈ, ਜੈਸਾ ਸਾ ਤੈਸਾ ਦੁਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਸਮੂਲ, ਨਾਨਕ ਸੋ ਸੁਖਮ ਸੋਈ ਅਸਤੂਲ, ਨਹਿ ਕਿਸ ਜਨਮੈ ਨਾ ਕਿਸ ਮਰੇ, ਆਪਣ ਲਿਤਾ ਪੀ ਕਰੇ, ਆਵਣ ਜਾਵਣ ਦ੍ਰਿਸ਼ਟਾਂ ਦਿਸ਼ਟ, ਆਗਿਆ ਘਾਰੀ ਧਾਰੀ ਸਭ ਸਿਸ਼ਟ, ਆਪੇ ਆਪ ਸਕਲ ਮੈਂ ਆਪ, ਅਨਕ ਜੁਗਤ ਰਚ ਥਾਪ ਥਾਪ, ਬਨਾਸੀ ਨਾਹੀ ਕਿਸ ਖੰਡ, ਧਾਰਨ ਤਾਰ ਬ੍ਰਹਮੰਡ, ਅਲਖ ਪੇਵ ਪੁਰਖ ਪ੍ਰਤਾਪ, ਆਪ ਜਪਾਈਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸਭ ਭਾਵੰਤ, ਸਗਲ ਸੰਸਾਰ ਉਤਰੇ ਤਿਨ ਮੰਤ, ਪ੍ਰਭ ਕੇ
1: ਮਮਤਾ ਜਾਲ ਰਹੇ ਤੇ ਰਹੇ ਉਦਾਸਾ, ਪ੍ਰਮਤ ਨਾਨਕ ਹਮਤਾ ਕੇ ਦਾਸਾ, ਬਲਾਵਲ ਮਹੱਲਾ ਤੀਜਾ ਵਾਰ ਸਤ।
2: ਆਦਿ ਪੁਰਖ ਹੈ ਸੋਈ, ਆਪੇ ਵਰਤੈ ਅਵਰ ਨਾ ਕੋਈ, ਓਤ ਪੋਤ ਜਗ ਰਹਿ ਅਪਰੋਈ, ਆਪੇ ਕਰਤਾ ਕਰੈ ਸੋ ਹੋਈ, ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੁਝੈ ਕੋਈ, ਹਿਰਦੈ ਜਪਨੀ ਜਪੋ ਗੁਣ ਤਾਸਾ, ਹਰ ਅਗਮ ਗੋਚਰ ਅਪਰੰਪਰ ਸਵਾਮੀ, ਜਨ ਪਾਗ ਲਾਗ ਧਿਆਵੋ, ਹੋਏ ਦਾਸਨ ਦਾਸਾ ਰਹਾਉ, ਸੋਮਵਾਰ ਸਚ ਰਹਿ ਅਸਮਾਏ,
0: ਜਾਂ ਕਹਿ ਸਿਮਰਨ ਉਦਰੀਐ, ਨਾਨਕ ਤਿਸ ਬਲਹਾਰ ਅਸ਼ਟਪਦੀ, ਟੂਟੀ ਗਾਂਡਨ ਹਾਰ ਗੋਪਾਲ, ਸਰਬਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੈ, ਦਿਸਤੈ ਬਿਰਥਾ ਕੋਈ ਨਾ ਹੈ, ਰੇ ਮਨ ਮੇਰੇ ਸਦਾਸ ਜਾਪ, ਬਨਾਸੀ ਪ੍ਰਭ ਆਪੇ ਆਪ, ਆਪਣ ਕੀ ਆਕਸ਼ ਨਾ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ, ਜਿਸ ਬਣਨਾ ਹੀ ਤੇਰੇ ਕਿਛ ਗਾਮ, ਗਤ ਨਾਨਕ ਜਪ ਏਕ ਹਰਨਾਮ, ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਕੱਟ ਸੋਹੇ, ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕਿਸ ਤਿਸਕਾ ਦੀਆ ਦਰਬੈ, ਤਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋਹੇ ਬਹੇ ਦਾ ਤਾਰ, ਤਿਸ ਦਿਨ ਹਾਰ ਜਾਣੇ ਗਵਾਰ, ਜਿਸ ਗੁਰਪ੍ਰਸਾਦ ਟੂਟੈ ਹੋ ਰੋਗ, ਨਾਨਕ ਸੋ ਜਨ ਸਦਾ ਰੋਗ, ਜੋ ਮੰਦਰ ਕੋ ਥਾਮੇ ਤਮਣ, ਤਿਉ ਗੁਰ ਕਾ ਸ਼ਬਦ ਮਨੇ ਸਤਮਣ, ਜੋ ਪਖਾ ਨਵ ਚੜਤਰੇ ਪਨਾਣੀ, ਗੁਰ ਚਰਨ ਲਗਤ ਨਿਸਤਰੈ, ਜੋ ਅੰਧਕਾਰ ਦੀ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜਹੋ ਜਿਉ ਮਹਾ ਉਧਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਸ਼ੋ ਧੂਰ, ਨਾਨਕੀ ਅਰ ਲੋਚਾ ਪੂਰ, ਮਨ ਮੂਰ ਕਾਹੇ ਬਿਲਾਈਐ, ਪੂਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਵਰ ਤਿਆਗ ਤਿਸੇ ਚਤਾਰ, ਜੋ ਕੁਛ ਕਰੇ ਸੋਈ ਸੁਖਮਾਨ, ਪੂਲਾ ਕਾਹੇ ਫਿਰਿਆ ਜਾਨ, ਕੌਣ ਬਸਤਾ ਹੀ ਤੇਰੇ ਸੰਗ, ਲਪਟਰੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੈ ਮਾ ਹੈ, ਨਾਨਕ ਪਤ ਸੇਤੀ ਕਰ ਜਾ ਹੈ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਪਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੈ ਮਾ ਤੋਲ, ਅਲਾਦ ਕੇ ਸੰਤੈ ਸੰਚਾਲ, ਵਰਤਿਆ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗੇ ਸੋਏ, ਇਹ ਵਪਾਰ ਵਿਰਲਾ ਵਪਾਰੇ, ਨਾਨਕ ਤਾਂ ਕੈ ਸਦ ਬਲਹਾਰੇ, ਚਰਨ ਸਾਧਕੇ ਧੋਏ ਧੋਏ ਪੀਓ, ਅਰਪ ਸਾਧਕੋ ਆਪਣਾ ਜੀਓ, ਸਾਧਕੀ ਧੂਰ ਕਰੋ ਇਸ਼ਨਾਨ, ਸਾਧੂ ਪੁਰ ਜਾਈਏ ਕੁਰਬਾਨ, ਸਾ ਸੇਵਾ ਵਡਭਾਗੀ ਪਾਈਐ, ਸਾ ਸੰਗਰ ਕੀਰਤਨ ਗਾਈਐ, ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਊਟ ਗਹੀ ਸੰਤੇ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀ ਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬਨਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੂਰਬ ਲਿਖੇ ਕਾ ਲੈਣਾ ਪਾਹੇ, ਸਭ ਕਿਸ ਤਿਸਕਿਓ ਕਰਨੇ ਯੋਗ, ਤਿਸ ਬਿਨ ਦੂਸਰ ਹੋਆ ਨਾ ਹੋਗਾ, ਜਪ ਜਨ ਸਦਾ ਸਦਾ ਦਿਨ ਰਹਿਤੀ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਂ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾਂ ਕੈ ਹਿਰਦੇ ਇੱਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸਾਚੀ ਦਿਸ਼ਤਾ ਚਾਇਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੇ ਗੁਣ ਤੇ ਪ੍ਰਭ ਭਿੰਨ, ਜਿਸੇ ਬਜਾਹੇ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ अवनासी प्रभ मन में राख मान की तू पी त्याग तिस्ते परे नाही किश कोए सर्व निरंतर एको सोए आपे बिना आपे दाना गैर कबीर गही सजाना पार ब्रह्म परमेश्वर को बिंदा कृपा निधान दयाल बख्शंद सात्री की चरणी पाओ नानक के मन एह नराओ मनसा पूर्ण सरना जोग जो कर पाया सोई होगा हरन परन जा का नेत्र फोरा तिसका मंत्र ना जाने होरा अनदुरु मंगल सत जाकै सर्व थोक सुनिए कर ताके राज में राज जोग में जोगी तप में तपीसर ग्रिसत में भोगी त्याय त्याय भगते सुख पाया नानक तिस पुर का कनेंतना पाया जाकी लीला कीमत नाहे सगल देव हारे अवगाहे पिता का जन्म कह जाने पूता सगल पुरोई अपने सूता सुमत ज्ञान ध्यान जन दे जन दास नाम त्यावे से ते गुण में जाको परमाए जन्म रे फिर

ਕਨ ਵਾਹੇ ਪੂਰ ਪੂਰਨ ਸਭ ਠਾਏ ਨਾਨਾ ਵਿਤਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਾਟ ਤਿਸਕੈ ਸਭ ਤਿਸਕੈ ਠਾਓ ਜਪ ਜਪ ਜੀਵੈ ਨਾਨਕ ਨਾਉ ਨਾਮਕ ਤਾਰੇ ਸਗਲੇ ਜੰਤ ਨਾਮਕ ਤਾਰੇ ਖੰਡ ਬ੍ਰਹਿਮੰਡ ਨਾਮਕ ਤਾਰੇ ਸਿਮਤ ਭੇਤ ਪ੍ਰਾਨ ਨਾਮਕ ਤਾਰੇ ਸੁਣਨ ਗਿਆਨ ਧਿਆਨ ਨਾਮਕ ਤਾਰੇ ਆਗਾਸ ਪਾਤਾਲ ਨਾਮਕ ਤਾਰੇ ਸਗਲੇ ਆਕਾਰ ਨਾਮਕ ਤਾਰੇ ਪੁਰੀਆ ਸਭ ਭਵਨ ਨਾਮਕ ਸੰਕ ਉਦਨੈ ਸੁਨ ਸਰਬਾਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਨੀ ਸਤ ਕਰਮ ਜਾ ਕੀ ਨਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਪਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝੇ ਜੈ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੀ ਆਪਣੀ ਮਿਤ ਗਤ ਜਿਸ ਕੀ ਸਿਸੁ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਭਾਵੈ ਸੋ ਵਰਤੀਆ ਵਿਸਮਨ ਵਿਸਮ ਭੈ ਵਿਸਮਾਦ ਜਿਨ ਪੂਜਾ ਤਿਸਾਇਆ ਸਵਾਦ ਪ੍ਰਭ ਕੇ ਰੰਗ ਰਾਤ ਦਨ ਰਹਿ ਗੁਰ ਕੇ ਬਚਨ ਪਦਾਰਥ ਲਹਿ ਉਹਦਾ ਤੇ ਦੁਖਾਟ ਨਿਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵਟ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣਕ ਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੇ ਭੈ ਸੱਚ ਅਸ਼ਟਪਦੀ ਚਰਨ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਕਨਹਾਰ ਨਾਮ ਸਤ ਸਤ ਤਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਧਤਾ ਬੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨਮਾਨਿਆ ਕਰਨ ਕਰਾਮ ਤਿੰਨ ਬੂਲ ਵਸਾਨਿਆ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿਤੇ ਨਿਰਭੋ ਹੋਏ ਬਸਾਨਾ ਜਿਸ ਦੇ ਉਪਜਾ ਤਿਸ ਮਾਏ ਸਮਾਨਾ ਬਸਤ ਮਾਏ ਲੇ ਬਸਤ

ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤੱਕ ਨਿਕਟ ਨਾ ਆਪਤ ਕਾਲ ਅਮਰ ਭਾਈ ਅਮਰਾ ਪਦ ਪਾਇਆ ਸਾਧ ਸੰਗ ਨਾਨਕਰ ਧਿਆਇਆ ਸਲੋ ਗਿਆਨ ਅੰਜਨ ਗੁਰ ਦੀ ਆ ਗਿਆਨ ਅੰਧੀਰ ਬਿਨਾ ਸਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਟਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਇਕਸ ਘਟ ਮਹਾਯਾਨ ਕਰਾਂਗ ਨਾ ਉਹਨਾਂ ਦ੍ਰਿਸ਼ਟਾ ਨਾ ਉਹਨਾਂ ਦਮਰਤ ਪ੍ਰਭ ਕਾ ਨਾਮ ਦੇਈ ਮਹਿਸ਼ ਕਾ ਵਿਸਰਾਮ ਸੁਨ ਸਮਾਧਨ ਹੈ ਨਾਥ ਕਹਿ ਨਾ ਜਾਈ ਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਦਹਿ ਜਨ ਸੂਝੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਹਿਆ ਭਗਵਾਨ ਧਰਨ ਮਾਇਆ ਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੀ ਚਾਰ ਕੋਣ ਦੇ ਦਿਸੇ ਸਮਾਹੇ ਤਿਸ ਤੇ ਭੈਣ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸਿਆ ਸੁਰ ਨਖਿਅਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪੋ ਡੋਲ ਨ ਕਬ ਹੂੰ ਡੋਲਾ ਸਰਬ ਕਲਾਕਰ ਖੇਲਾ ਖੇਲ ਮੋਲ ਨ ਪਾਏ ਗੁਣੈ ਮੋਲ ਸਰਬ ਜੋਤ ਮੈਂ ਜਾ ਕੀ ਜੋ ਧਾਰਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਨ ਮਹਿ ਬਿਸਾ ਸੰਤ ਨਾ ਕਾ ਪੇਕਨ ਸਭ ਬ੍ਰਹਮ ਸੰਤ ਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬਵਿਆਪੀ ਰਾਮ ਸੰਗ ਰਚਨ ਜਿੰਜਾ ਤਤ ਸਕੀਏ ਰਹਿਤ ਸਤ ਭਜਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪਿਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਾਧਗੀ ਆ ਸਭ ਸਾਤੋ ਤਿਸ ਪ੍ਰਤਿ ਸਗਲੀ ਉਤ ਪਾਤੋ ਤਿਸ ਭਾਵੈ ਤਾ ਕਰੇ ਵਿਸਤਾਰ ਤਿਸ ਭਾਵੈ ਤਾ ਏ ਕੰਕਾਲਨ ਕਲਰ ਕੀ ਨ ਜਾ ਜਿਸ ਭਾਵੈ ਸਲੈ ਮਿਲਾਏ ਕਵ ਨਗਟ ਕਵਨ ਕਹੀਐ ਦੂਰ ਆਪੇ ਆਪ ਭਰਪੂਰ ਅੰਤਰ ਗਜ ਸਿਆਪ ਜਨਾਏ ਨਾਨਕ ਦੇ ਜਨ ਆਪ ਬੁਝਾਏ ਸਰਭੂ ਤੇ ਆਪ ਵਰਤਾਰਾ ਸਰਬ ਨੈਣਾ ਪੇ ਖਨਹਾਰਾ ਸਗਲ ਸਮਗਰੀ ਜਾਕਾ ਤਨਾ ਪੰਜਾ ਸਾਪ ਹੀ ਸੁਨਾ ਆਵਨ ਜਾਣੇ ਖੇਲ ਬਣਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕਾ ਮਦ ਲਿਪ ਧੂਰਾ ਹੈ ਜੋ ਕਿਸ ਕਹਿਣਾ ਸੋ ਆਪੇ ਕਹਿ ਆਗਿਆ ਵਹਿ ਆਗਿਆ ਜਾਏ ਨਾਨਕ ਜਾ ਭਾਵੈ ਤਾ ਲਏ ਸਮਾਇਸ ਤੇ ਹੋਏ ਸੋ ਨਾ ਹੀ ਬੁਰਾ ਉਰਾ ਕਹੋ ਕਹਿਣਾ ਕਸ਼ਕਲਾ ਭਰਾ ਕਰ ਤੂੰ ਤਤ ਨੀਕੀ ਆਪੇ ਜਾਣਾ ਹੈ ਆਪਣੀ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣ ਸੰਗਰਾਜ ਤਾਂ ਕਿ ਗਤਮਿਤ ਕਹੀ ਨਾ ਜਾਈ ਦੂਸਰ ਹੋਏ ਤਾਂ ਸੋਝੀ ਪਾਇ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕਿਓ ਜਾਣ ਜੋ ਜਨਤ ਸਦਾ ਸੁਖ ਹੋਇਆ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਜ ਧਨ ਆਵਨ ਕਹਿ ਸੋ ਆਪ ਜਨ ਕਹਿ ਸੰਗ ਚਿਤੇ ਆਵੈ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਹੁ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚੈਂਦਾਸ ਨੈ ਤਿਆ ਗੋਤਰੰਗ ਸੰਧ ਨਾ ਕੀ ਧੂਰ ਮਨ ਮਾ ਗਾਵ ਛੋੜ ਬੇਨਤੀ ਕਰੋ ਸਾਹ ਸੰਗਨ ਸਾਗਰ ਤਰਹੂ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤਵੋ ਨਾਰਾਇਣ ਏਕਾਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰਨਾ ਬਾਰੰਗਾਰ ਨਾਨਕ ਜੀ ਕਹਿ ਆਧਾਰ ਤੁਮ ਸਲੋਕ ਸਾਧ ਕੇ ਬਚਨਾ ਮੁੱਲੀਕ ਲਾਲੇ ਰਤਨ ਸੁਣਤ ਕਮਾਵ ਤੋਤ ਉਧਾਰ ਆਪਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਗਾ ਸੰਗ ਜਾ ਕਾ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੀ ਗੋਪਾਲ ਮਹਾਂਤ ਕਹਿ ਮਾਥੇ ਨਾਨਕ ਕੁਦਰੇ ਤਿਨ ਕਹਿ ਸਾਥੇ ਸ਼ਰਨ ਜੋਗ ਸੁਣ ਸ਼ਰਨੀ ਆਈ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵਾ ਜੰਜਾਲ ਪਕਾਰ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਥਾਰੀ ਨਾਨਕ ਨੇ ਵੀ ਕੇ ਪਹ ਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀ ਸਾਵਧਾਨ ਏਕਾ ਗਰਜੀ ਸੁਖਮਣੀ ਸਹਿਜ ਗੋਬਿੰਦ ਗੁਣ ਨਾਵ ਜਿਸ ਮਨ ਬਸੈ ਸੋਰਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬੋਰ ਨਾ ਹੋਵੇ ਆਵਨ ਜਾ ਨੂੰ ਹਰ ਤਨ ਕਾਢ ਚੱਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਹਿ ਦਿਨਾਂ ਨਿਧ ਬੁੱਧ ਗਿਆਨ ਸਰਬ ਤੈ ਸਹਿਦ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਇੱਕ ਦ੍ਰਿਸ਼ਟੀਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਬਿਸਰਾਮ ਕੋਟਿ ਅਪਰਾਧ ਸਾਧ ਸੰਗ ਮਿਟਾਏ ਸੰਤ ਕਿਰਪਾ ਤੇ ਜਮ ਤੇ ਛੁਟਾਏ ਜਾ ਕਹਿ ਮਸਤ ਕਰਮ ਪ੍ਰਪਾਈ ਸਾਧ ਸ਼ਰਨ ਨਾਨਕ ਤੇ ਆਈ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨ ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਇਕ ਨਾਮ ਮਨ ਮਾਏ ਸਮਾਨੀ
दुख रोग बिनसे भय भार मोह।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰਿੰਦਰ ਸੁਭਾਈਮਾਨ ਸਤਸੰਗੀ ਜਨੋ, ਸਾਡੇ ਅਤਿ ਸਤਿਕਾਰਯੋਗ ਸਰਦਾਰ ਰਵਿੰਦਰ ਸਿੰਘ, ਬੀਬੀ ਸਤਵਿੰਦਰ ਕੌਰ, ਉਹਨਾਂ ਦਾ ਸਮੁੱਚਾ ਪਰਿਵਾਰ ਅਤੇ ਇਹਨਾਂ ਦੇ ਸਪੁੱਤਰ ਕਾਕਾ ਹਰਕਮਲ ਸਿੰਘ, ਉਹਨਾਂ ਦੇ ਆਨੰਦ ਕਾਰਜਾਂ ਦੀ ਸਫਲਤਾ ਲਈ ਔੜਕੜ ਮਾਈ ਦੀ ਰਸਮ ਹੋਣੀ ਹੈ। ਦੂਸਰਾ ਪਰਿਵਾਰ ਵੀ ਪਹੁੰਚਿਆ ਹੈ। ਸਤਿਗੁਰੂ ਮਾਲਕ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਦਾ ਪਰਿਵਾਰ ਸ਼ੁਕਰਾਨਾ ਧੰਨਵਾਦ ਕਰਦੇ ਹਾਂ। ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਗੁਰੂ ਘਰ ਵਿਖੇ ਪਹੁੰਚੇ ਨੇ। ਜਦੋਂ ਇਹ ਖਿਆਲ ਕਰਦੇ ਹਾਂ ਅਜਿਹੇ ਸੁਹਾਵਣੇ ਸਮੇਂ ਬਣਦੇ ਨੇ, ਖੁਸ਼ੀਆਂ ਵਾਲੇ, ਮਾਲਕ ਵਾਹਿਗੁਰੂ ਪਰਮੇਤ ਪਰਮਾਤਮਾ ਪਰਮਾਤਮਾ ਜਿਹੜਾ ਬਖਸ਼ਿਸ਼ ਕਰਕੇ ਦਿੰਦਾ, ਇਹ ਜਿਹੜਾ ਸ਼ਬਦ ਆਪ ਜੀ ਨੇ ਸਰਵਣ ਕੀਤਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ, ਹੁੰਦਾ ਤਦੋਂ ਹੈ ਜਦੋਂ ਪਰਮੇਸ਼ਰ ਵਾਹਿਗੁਰੂ ਮਾਲਕ ਪਰਮਾਤਮਾ ਕਿਸੇ ਜੀਵ ਦੀ ਝੋਲੀ ਵਿੱਚ ਇਹ ਖੁਸ਼ੀਆਂ ਦੇ ਸੁਹਾਵਣੇ ਸਮੇਂ ਪਾ ਦਿੰਦਾ। ਸਾਰੇ ਅਸੀਂ ਅਰਦਾਸਾਂ ਕਰਦੇ ਹਾਂ ਅਤੇ ਜਿਸ ਦੀ ਅਰਜੋਈ, ਬੇਨਤੀ, ਅਰਦਾਸ ਪਰਮੇਸ਼ਰ ਪਰਮਾਤਮਾ ਸੁਣ ਲੈਂਦਾ, ਫਿਰ ਸਤਿਗੁਰ ਆਪਣੀ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ, ਫਿਰ ਕਾਰਜ ਰਾਸ ਹੁੰਦੇ ਨੇ। ਸੰਤਾਂ ਕੇ ਕਾਰਜ ਆਪ ਕੋਲ ਹੋਇਆ, ਹਰ ਕੰਮ ਕਰਾਵਨ ਆਇਆ ਰਾਮ, ਤਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰੂ ਤੁਮਰੇ ਕਾਰ ਸਵਾਰੇ। ਕਾਰਜਾਂ ਦੇ ਸਫਲਤਾ ਦੇ ਅਨੇਕਾਂ ਸ਼ਬਦ ਗੁਰਬਾਣੀ ਅੰਦਰ ਪੜ੍ਹਨ ਨੂੰ ਮਿਲਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਭਲਿਆ ਤੂੰ ਕਾਲਾ ਪੈ ਜਾਂਦਾ, ਕਾਲਾ ਉਲਾਮੇ ਦਿੰਦਾ, ਸ਼ੁਕਰਾਨਾ ਨਹੀਂ ਕਰਦਾ, ਸ਼ੁਕਰਾਨਾ ਕਰਿਆ ਕਰ, ਫਿਰ ਉਸ 'ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ। ਉਹ ਤਾਂ ਸਦਾ ਦਿਆਲੂ ਹੈ, ਸੁੱਖਾਂ ਦਾ ਨਹੀਂ, ਦੁੱਖਾਂ ਦਾ ਨਹੀਂ, ਉਹ ਤਾਂ ਸੁੱਖਾਂ ਦਾ ਦਾਤਾ ਹੈ, ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਅਸੀਂ ਸਾਰੇ ਇੰਡੀਆ ਤੋਂ ਆਏ ਹਾਂ। ਛੋਟੀ ਜਿਹੀ ਘਟਨਾ ਅੱਜ ਨਾਲ ਸਾਂਝੀ ਕਰਾਂ। ਬਾਹਰਲੀਆਂ ਕੰਟਰੀਆਂ ਨੇ, ਵਿਦੇਸ਼ ਦੀਆਂ ਕੰਟਰੀਆਂ, ਇਹ ਵੀ ਵਿਦੇਸ਼ੀ ਜਿਹੜੀ ਕੰਟਰੀ ਹੈ, ਅਸੀਂ ਬੈਠੇ ਹਾਂ ਇੰਗਲੈਂਡ ਦੀ ਧਰਤੀ। ਪਹਿਲਾਂ ਇੰਡੀਆ ਦੇ ਵਿੱਚ ਇੱਥੇ ਅਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੱਡੇ ਵੱਡੇ ਮੌਲ ਪਹਿਲਾਂ ਖੁੱਲ੍ਹ ਗਏ, ਇੰਡੀਆ ਵਿੱਚ ਹਲੇ ਨਹੀਂ ਸੀ। ਅਤੇ ਜਦੋਂ ਉੱਥੇ ਦੇਖਣਾ ਨਵੇਂ ਨਵੇਂ ਮੌਲ ਆਏ, ਪਹਿਲਾਂ ਵੱਡੇ ਸ਼ਹਿਰਾਂ ਵਿੱਚ ਬੰਬੇ, ਕਲਕੱਤੇ, ਦਿੱਲੀ, ਫਿਰ ਛੋਟੇ ਲੁਧਿਆਣੇ ਸ਼ਹਿਰਾਂ ਵਿੱਚ, ਅਤੇ ਵੱਡੇ ਮੌਲ ਵਿੱਚ ਜਾਣਾ, ਦੇਖਣਾ, ਹੈਰਾਨ ਰਹਿ ਜਾਣਾ ਵੀ ਇੱਕ ਚੀਜ਼ ਲੈਣ ਗਏ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ। ਇੱਕ ਹੁੰਦੀ ਹੈ ਪਰਚੂਨ ਦੀ ਦੁਕਾਨ, ਛੋਟੀਆਂ ਦੁਕਾਨਾਂ, ਕੱਪੜਾ ਕਿਤੋਂ ਲਿਆ, ਕਰਿਆਨਾ ਕਿਤੋਂ ਲਿਆ, ਸਪੇਅਰ ਪਾਰਟ ਦਾ ਸਮਾਨ ਕਿਤੋਂ ਲਿਆ। ਅਤੇ ਕਹਿਣ ਲੱਗੇ ਕਈ ਵਾਰ ਉਹਨਾਂ ਮੌਲਾਂ ਦੇ ਵਿੱਚੋਂ ਸਾਰੀਆਂ ਚੀਜ਼ਾਂ ਨਹੀਂ ਵੀ ਮਿਲਦੀਆਂ, ਮਨੁੱਖ ਖਾਲੀ ਆ ਜਾਂਦਾ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਅਸੀਂ ਕਹਿੰਦੇ ਨਾ ਵੀ ਉਹ ਥੋਕ ਦੀ ਦੁਕਾਨ ਹੈ, ਵੀ ਸਾਰੀਆਂ ਚੀਜ਼ਾਂ ਉੱਥੋਂ ਮਿਲ ਜਾਂਦੀਆਂ ਨੇ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਭਲਿਆ ਆਪਣੇ ਹਿਰਦੇ ਘਰ ਵਿੱਚ ਟਿਕ ਜਾ, ਇੱਕ ਨਾਲ ਚਿੱਤ ਜੋੜ ਲੈ, ਰਹਾਉ ਦੀਆਂ ਤੁਕਾਂ ਨੇ ਮੇਰੇ ਮਨ ਇੱਕ ਸਿਉਂ ਚਿੱਤ ਲਾਈ, ਇੱਕ ਨਾਲ ਚਿੱਤ ਲਾ ਲੈ। ਅਸੀਂ ਕੀ ਕਰਦੇ ਹਾਂ, 10 ਦਿਨ ਇੱਥੇ ਅਤੇ 20 ਦਿਨ ਕਿਤੇ ਹੋਰ। ਪਾਤਸ਼ਾਹ ਜੀ ਕਹਿੰਦੇ ਇੱਕ ਦਾ ਹੋ ਜਾ, ਇੱਕ ਦਾ ਬਣ ਜਾ। ਅਤੇ ਫਿਰ ਕਹਿੰਦੇ ਇੱਥੇ ਤਾਂ ਇਹ ਪੜ੍ਹਿਆ ਜਾਂਦਾ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਸਤਿਗੁਰ ਦਾਤਾ ਸਭਨਾ ਵੱਥੂ ਕਾ। ਇੱਥੇ ਸਾਰੀਆਂ ਵਸਤੂਆਂ ਨੇ, ਇੱਥੇ ਥੋਕ ਦੀ ਦੁਕਾਨ ਵਾਂਗ ਹੈ, ਕਹਿਣ ਤੋਂ ਭਾਵ ਇਹ ਨਹੀਂ ਵੀ ਦੁੱਧ ਇੱਥੋਂ ਅਤੇ ਪੁੱਤ ਕਿਤੋਂ ਹੋਰ ਮੰਗਣਾ ਪਵੇਗਾ। ਦੂਧ ਪੂਤ ਕੇ ਦਵਈਆ, ਰੋਗ ਸੋ ਕੇ ਮਿਟਾਈਆ, ਕਿਦੋਂ ਮਾਨੀ ਮਹਾਂ ਮਾਨ ਹੋ। ਕਹਿਣ ਲੱਗੇ ਸਾਜ ਨੂੰ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ, ਉਹ ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ। ਇੱਥੇ ਸਾਰੀਆਂ ਵਸਤੂਆਂ ਮਿਲਦੀਆਂ ਨੇ ਅਤੇ ਮਨੁੱਖ ਇਹਨਾਂ ਵਸਤੂਆਂ ਨੂੰ ਸਦਾ ਲੋੜਦਾ ਹੈ, ਅਤੇ ਜਿਸ 'ਤੇ ਉਹ ਮਾਲਕ ਵਾਹਿਗੁਰੂ ਪਰਮਾਤਮਾ ਮਿਹਰਾਮਤ ਕਿਰਪਾ ਕਰਦੇ ਨੇ, ਮਿਹਰਬਾਨ ਹੁੰਦੇ ਨੇ, ਫਿਰ ਉਹਨੂੰ ਵਸਤੂਆਂ ਇਹ ਮਿਲਦੀਆਂ ਨੇ। ਅਤੇ ਜਦੋਂ ਇਹ ਵਸਤੂਆਂ ਪ੍ਰਾਪਤ ਹੋ ਜਾਂਦੀਆਂ ਨੇ, ਫਿਰ ਮਨੁੱਖ ਉਹ ਦਿਨ ਵੀ ਲੋੜਦਾ ਹੈ ਕਿ ਕਦੋਂ ਵੱਡੇ ਹੋਣ, ਇਹਨਾਂ ਦੇ ਵਿਆਹ ਦੇ ਕਾਰਜ ਜਿਹੜੇ ਨੇ ਉਹ ਕੀਤੇ ਜਾਣ। ਸਿੱਖ ਧਰਮ ਦੇ ਬਾਨੀ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੋਏ ਨੇ, ਸਾਨੂੰ ਉਹਨਾਂ ਨੇ ਸਾਰੇ ਜੀਵਨ ਦੀ ਘਾੜਤ ਘੜ ਕੇ ਦਿੱਤੀ ਹੈ।
ਜਿੱਥੇ ਉਹ ਆਪ ਗ੍ਰਸਤੀ ਧਰਮ ਵਾਲੇ ਬਣੇ ਨੇ ਸਾਨੂੰ ਵੀ ਬਣਾਇਆ। ਸਤਿਗੁਰੂ ਪਾਤਸ਼ਾਹ ਜੀ ਦੀਆਂ ਮਿਹਰਾਮਤ ਦੀਆਂ ਦਾਤਾਂ ਇੱਕ ਇੱਕ ਕਰਕੇ ਗਿਣੀਏ ਤੋਂ ਮਾਲਕ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਧੰਨਵਾਦ ਸਾਡੇ ਤੋਂ ਕੀਤਾ ਨਹੀਂ ਜਾ ਸਕਦਾ। ਸਾਨੂੰ ਸਰਦਾਰੀਆਂ ਬਖਸ਼ਿਸ਼ ਕਰਕੇ ਦਿੱਤੀਆਂ ਨੇ, ਜਿੱਥੇ ਮਰਦ ਨੂੰ ਸਾਰੇ ਮਾਲਕ ਵਾਹਿਗੁਰੂ ਪਰਮਾਤਮਾ ਨੇ ਗੁਣ ਬਖਸ਼ਿਸ਼ ਕਰਕੇ ਦਿੱਤੇ ਨੇ, ਉੱਥੇ ਔਰਤ ਨੂੰ ਵੀ ਬਰਾਬਰ ਰੱਖਿਆ, ਦਰਜਾ ਦਿੱਤਾ ਬਰਾਬਰ ਦਾ। ਸੋ ਕੋ ਮੰਦਾ ਆਖੀਏ ਜਿਤ ਜੰਮੈ ਰਾਜਾਨ। ਸਤਿਗੁਰੂ ਪਾਤਸ਼ਾਹ ਜੀ ਮਿਹਰਾਮਤ ਕਰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਵਾਰ ਉਹ ਸਾਂਝੀ ਕਰਕੇ ਗੁੜਮਾਈ ਦੀ ਰਸਮ ਆਪਾਂ ਜਿਹੜੀ ਆਰੰਭ ਕਰਨੀ ਹੈ, ਪਾਉਣੀ ਹੈ, ਸ਼ਬਦ ਪੜ੍ਹਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਦੋਂ 20 ਰੁਪਏ ਵਾਲੀ ਘਟਨਾ ਜਿਹੜੀ ਅਸੀਂ ਸਾਰੇ ਸਰਵਣ ਕਰਦੇ ਹਾਂ ਘਰੋਂ ਲੈ ਕੇ ਚੱਲੇ, ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੇ ਜੰਗਲਾਂ ਵੱਲ ਪਹਾੜਾਂ ਵੱਲ ਗਏ, ਸਾਰਿਆਂ ਨੂੰ ਆਵਾਜ਼ ਮਾਰੀ ਯੋਗੀਆਂ ਨੂੰ, ਅਤੇ ਪਾਤਸ਼ਾਹ ਜੀ ਨੇ ਬਾਸਮਤੀ ਵਧੀਆ ਚੌਲ ਰਿੰਨੇ ਭੋਜਨ ਤਿਆਰ ਕੀਤਾ, ਖੁਸ਼ਬੂਆਂ ਦੂਰ ਤੱਕ ਗਈਆਂ। ਜਦੋਂ ਕੋਲ ਬੁਲਾਇਆ ਬਿਠਾਇਆ, ਪਹਿਲਾਂ ਭੋਜਨ ਛਕਾਇਆ, ਕਿਉਂਕਿ ਜਿਸ ਦਾ ਪਹਿਲਾਂ ਤਨ ਭੁੱਖਾ ਹੈ ਉਹਦਾ ਮਨ ਕਿੱਥੋਂ ਗੱਲ ਸੁਣਨ ਲਈ ਰਾਜ਼ੀ ਹੋਏਗਾ। ਪਹਿਲਾਂ ਤਨ ਦੀ ਖੁਰਾਕ ਭੋਜਨ ਛਕਾਇਆ, ਫਿਰ ਗੱਲ ਸਮਝਾਈ, ਗਿਆਨ ਦਿੱਤਾ। ਕਹਿਣ ਲੱਗੇ ਭਲਿਓ ਕਿੱਧਰ ਜਾਂਦੇ ਹੋ? ਪਾਤਸ਼ਾਹ ਜੀ ਨੇ ਕੋਲੋਂ ਹੈਲਪ ਕੀਤੀ, ਮਾਇਆ ਦਿੱਤੀ, ਕਾਰੋਬਾਰ ਉਹਨਾਂ ਨੂੰ ਆਰੰਭ ਕਰਕੇ ਦਿੱਤੇ ਅਤੇ ਘਰ ਵੱਲ ਮੋੜਿਆ, ਪਰਿਵਾਰਾਂ ਦੀ ਸੰਭਾਲ ਕਰਨ ਲਈ ਕਿਹਾ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਉਹਨਾਂ ਨੇ ਉੱਤਰ ਦਿੱਤਾ, ਕਹਿਣ ਲੱਗੇ ਪਾਤਸ਼ਾਹ ਜੀ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਏ ਰਾਮ ਕੇ ਦਾਸਾ। ਕਹਿਣ ਲੱਗੇ ਰਾਮ ਦੇ ਦਾਸ ਕਿਵੇਂ ਬਣੀਏ, ਇਹ ਤਾਂ ਫਾਹੀ ਹੈ, ਫੰਦਾ ਹੈ। ਪਾਤਸ਼ਾਹ ਜੀ ਕਹਿੰਦੇ ਪੁੱਤਰ ਕਲੱਤਰ ਵਿੱਚੇ ਗਤ ਪਾਈ। ਕਹਿਣ ਲੱਗੇ ਇਹਦੇ ਵਿੱਚ ਰਹਿੰਦਿਆਂ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਪਾਤਸ਼ਾਹ ਜੀ ਨੇ ਇਹ ਤਿੰਨ ਨਾਰੇ ਹੋ ਕੇ ਅਸੀਂ ਸਰਵਣ ਕਰਦੇ ਹਾਂ, ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਕੇ ਛਕਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਉਦਾਹਰਣ ਦਿੰਦੇ, ਕਹਿਣ ਲੱਗੇ ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਢੋ, ਮੀਰ ਮੈਂ ਸੁਮੀਰ ਵੱਢੋ, ਜਗਤ ਬਖਾਣ ਹੈ। ਜਗਤ ਦੇ ਵਿੱਚ ਇਹ ਗੱਲ ਪ੍ਰਸਿੱਧ ਹੈ, ਨਦੀਆਂ ਨਾਲਿਆਂ ਟੋਭਿਆਂ ਨਾਲੋਂ ਸਮੁੰਦਰ ਜਿਹੜਾ ਉਹ ਵੱਡਾ ਹੈ, ਅਤੇ ਆਮ ਪਹਾੜਾਂ ਪਰਬਤਾਂ ਨਾਲੋਂ ਸੁਮੀਰ ਪਰਬਤ ਸਭ ਤੋਂ ਵੱਡਾ ਹੈ। ਦੂਸਰੀ ਉਦਾਹਰਣ ਦਿੱਤੀ, ਕਹਿਣ ਲੱਗੇ ਤਰਵਰ ਵਿਖੇ ਜੈਸੇ ਚੰਦਨ ਬਿਰਖ ਵੱਡੋ, ਧਾਤ ਮੈਂ ਕਣਕ ਅਤੋ ਤੁਮ ਕੈ ਮਾਨ ਹੈ। ਸਾਰੇ ਦਰਖਤਾਂ ਦੇ ਵਿੱਚੋਂ ਕਹਿਣ ਲੱਗੇ ਚੰਦਨ ਦਾ ਦਰਖਤ ਜਿਹੜਾ ਭਾਵੇਂ ਛੋਟਾ ਹੁੰਦਾ ਹੈ ਪਰ ਉਹਦੀ ਲੱਕੜ ਜਿਹੜੀ ਹੈ ਬਹੁਤ ਮਹਿੰਗੀ ਹੁੰਦੀ ਹੈ। ਕਹਿਣ ਲੱਗੇ ਉਹ ਚੰਦਨ ਦਾ ਦਰਖਤ ਜਿਹੜਾ ਉਹ ਵਧੀਆ ਅਤੇ ਮਹਿੰਗਾ ਮੰਨਿਆ ਗਿਆ। ਧਾਤਾਂ ਬਹੁਤ ਨੇ, ਚਾਂਦੀ ਹੈ, ਲੋਹਾ ਹੈ ਅਤੇ ਤਾਂਬਾ ਹੈ, ਹੋਰ ਧਾਤਾਂ ਨੇ, ਪਰ ਸੋਨੇ ਦੀ ਧਾਤ ਹੈ ਜਿਹੜੀ, ਇਹਦੇ ਗਹਿਣੇ ਬਣਾਏ ਜਾਂਦੇ ਨੇ। ਆਮ ਵਿਆਹ ਸ਼ਾਦੀਆਂ ਵਿੱਚ ਗਹਿਣੇ ਪਾਏ ਜਾਂਦੇ ਨੇ, ਬੀਬੀਆਂ ਸੋਨੇ ਦੇ ਗਹਿਣਾ ਬਣਾਉਂਦੀਆਂ ਨੇ। ਕਹਿਣ ਲੱਗੇ ਇਹ ਸਾਰੀਆਂ ਧਾਤਾਂ ਦੇ ਵਿੱਚ ਉੱਤਮ ਧਾਤ ਇਹਨੂੰ ਮੰਨਿਆ ਗਿਆ। ਪੰਛੀਨ ਮੈਂ ਹੰਸ, ਮ੍ਰਿਗਰਾਜਨ ਮੈਂ ਸਾਰਦੂ, ਰਾਗਣ ਮੈਂ ਸ੍ਰੀ ਰਾਗ, ਪਾਰਸ ਪਖਾਣ ਹੈ। ਕਹਿੰਦੇ ਸਾਰੇ ਪੰਛੀਆਂ ਦੇ ਵਿੱਚੋਂ ਹੰਸ ਜਿਹੜਾ ਉਹਨੂੰ ਵਧੀਆ ਮੰਨਿਆ ਗਿਆ। ਜਿਸ ਗੁਰੂ ਦੀ ਗੋਦ ਅੰਦਰ ਤੁਸੀਂ ਬੈਠੇ ਹੋ, 31 ਰਾਗਾਂ ਦਾ ਗੁਲਦਸਤਾ ਪਾਤਸ਼ਾਹ ਜੀ ਨੇ 31 ਰਾਗ ਬਖਸ਼ਿਸ਼ ਕਰਕੇ ਦਿੱਤੇ। ਸਭ ਤੋਂ ਪਹਿਲਾ ਅਤੇ ਔਖਾ ਗਾਇਨਕਾਰ ਵਿੱਚ ਉਹ ਸ੍ਰੀ ਰਾਗ ਹੈ। ਅਖੀਰ ਵਿੱਚ ਭਾਈ ਸਾਹਿਬ ਕਹਿਣ ਲੱਗੇ ਗਿਆਨਣ ਮੈਂ ਗਿਆਨ ਔਰ ਧਿਆਨਣ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਸਾਰੇ ਧਰਮਾਂ ਦੇ ਵਿੱਚੋਂ ਜਿਹੜੀ ਹੈ ਗ੍ਰਸਤ ਨੂੰ, ਪਰਿਵਾਰ ਵਾਲਿਆਂ ਨੂੰ ਪ੍ਰਧਾਨਤਾ ਦਿੱਤੀ ਹੈ। ਸਾਰੇ ਗਿਆਨਾਂ ਦੇ ਵਿੱਚੋਂ, ਸਾਰੇ ਧਿਆਨਾਂ ਮੈਡੀਟੇਸ਼ਨ ਦੇ ਵਿੱਚੋਂ ਗੁਰੂ ਦਾ ਧਿਆਨ, ਗੁਰੂ ਦਾ ਗਿਆਨ ਸਰਵੋਤਮ ਹੈ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਆਉਣ ਵਾਲੇ ਹਰ ਕਾਰਜਾਂ ਵਿੱਚ ਅੰਗ ਸੰਗ ਸਹਾਈ ਹੋਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਰਹਿਮਤ ਕਰਨ, ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਆਓ ਕੁੜਮਾਈ ਦਾ ਸ਼ਬਦ, ਉਪਰੰਤ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ। ਪਾਤਸ਼ਾਹ ਜੀ ਕਹਿਣ ਲੱਗੇ ਤੂੰ ਕੰਮ ਆਰੰਭ ਤਾਂ ਕਰ ਸਕਦਾ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਨੇਪਰੇ ਚਾੜ ਲੈਣਾ, ਸਿਰੇ ਚਾੜ ਲੈਣਾ ਤੇਰੇ ਵੱਸ ਦੀ ਬਾਤ ਨਹੀਂ। ਇਸ ਲਈ ਪਾਤਸ਼ਾਹ ਨੇ ਕਿਹਾ ਕੋਈ ਵੀ ਕੰਮ ਕਾਰਜ ਹੋਏ ਤੂੰ ਗੁਰੂ ਕੋਲ ਦੋਨੋਂ ਹੱਥ ਜੋੜ ਕੇ ਅਰਦਾਸ ਬੇਨਤੀ ਕਰਿਆ ਕਰ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਭਾਏ। ਇਹ ਸ਼ਬਦ ਸਰਵਣ ਕਰਨ ਤੋਂ ਉਪਰੰਤ ਆਪਾਂ ਅਰਦਾਸ ਬੇਨਤੀ ਨਾਲ ਜੁੜਾਂਗੇ। ਆਓ ਜੀ ਗੁੜਮਾਈ ਦਾ ਸ਼ਬਦ ਸਰਵਣ ਕਰੀਏ।

ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਜ ਤਾਕੋ ਵਿਗਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਮ ਪ੍ਰਥਮ ਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਾਇਰ ਦਿਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਣ ਦਿਆਵੇ ਤਾਏ ਸਭ ਥਾਈ ਹੋਏ ਸਾਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਸਦਸ ਹੁਕਾਰ ਸਿੰਘ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੀਕ ਚਲਾਈ ਤੇ ਗਵਾਹੀ ਦੇ ਕੰਡਟ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀ ਪੂਤਰ ਕਮਾਈ ਵੱਲ ਧਿਆਨ ਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਲਾਏ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਪੋਤਰ ਕਮਾਈ ਵੱਲ ਧਿਆਨ ਕੇ ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲਾਂ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੀ ਮਾਨ ਤਾਣੇ ਤਾਨੇ ਉੱਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰੂ ਨਦਰ ਕਰੇ ਨਿਮਖ ਇੱਕ ਹਰਨਾਮ ਦੇ ਮੇਰਾ ਮੰਤਨ ਸੀਤਲੋਏ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਜ ਸਾਖੀਏ ਸਤਿਗੁਰ ਸੇ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਵਰਗਵਾਸੀ ਸਰ ਨਿਰੰਜਨ ਸਿੰਘ ਬੀਬੀ ਮਹਿੰਦਰ ਕੌਰ ਦੇ ਪੋਤਰਾ ਸਵਰਗਵਾਸੀ ਸਰ ਭਾਗ ਸਿੰਘ ਸਵਰਗਵਾਸੀ ਬੀਬੀ ਅਜੀਤ ਕੌਰ ਜੀ ਦੋਤਾ ਸਰ ਰਵਿੰਦਰ ਸਿੰਘ ਬੀਬੀ ਸਤਿੰਦਰ ਕੌਰ ਜੀ ਸਤਿਗੁਰ ਸ੍ਰੀ ਪਾਤਸ਼ਾਹ ਦੇ ਸਪੁੱਤਰ ਕਾਕਾ ਹਰਕਮਲ ਸਿੰਘ ਦੇ ਆਨੰਦ ਕਾਰਜਾਂ ਦੀ ਸਫਲਤਾ ਵਾਸਤੇ ਤੇ ਸਤਿਗੁਰ ਸ੍ਰੀ ਪਾਤਸ਼ਾਹ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸਤਿਗੁਰ ਸ੍ਰੀ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਗੁਰਸ਼ਬ ਚੌਂਕੀ ਜੀ ਕੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੁਣ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਸਤਿਗੁਰ ਸ੍ਰੀ ਪਾਤਸ਼ਾਹ ਦੂਸਰੇ ਪਾਸੇ ਆਪ ਜੀ ਚਰਨ ਸੇਵਕ ਸਰਦਾਰ ਬਲਵੰਤ ਸਿੰਘ ਬੀਬੀ ਸੁਰਜੀਤ ਕੌਰ ਦੀ ਪੋਤਰੇ ਸਰਦਾਰ ਅਜੀਤ ਸਿੰਘ ਬੀਬੀ ਬਖਸ਼ਿਸ਼ ਕੌਰ ਦੀ ਦੋਹਤੇ ਸਰਦਾਰ ਇੰਦਰਜੀਤ ਸਿੰਘ ਬੀਬੀ ਜਸਵਿੰਦਰ ਕੌਰ ਦੀ ਸਪੁੱਤਰੀ ਬੱਚੀ ਮਨਰੂਪ ਕੌਰ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਕਾਕਾ ਹਰਕਮਲ ਸਿੰਘ ਦੇ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਸੰਯੋਗ ਪ੍ਰਗਟ ਹੋਏ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੇ ਪ੍ਰਭਰ ਦਰਗੇ ਕਾ ਵਸੀਠ ਹਰਨਾਮੋ ਮੰਤਰ ਦੜਾਂ ਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰੂ ਤਿਨਾਂ ਮਿਲਾਇਆ ਜਿਨ੍ਹਾਂ ਧੁਰੇ ਪਏ ਸੰਯੋਗ ਸਤਿਗੁਰ ਸ੍ਰੀ ਪਾਤਸ਼ਾਹ ਬੱਚਿਆਂ ਦੇ ਧੁਰੋ ਪਏ ਸੰਯੋਗ ਪ੍ਰਗਟ ਹੋਏ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਅੰਦਰ ਸਰਦਾਰ ਇੰਦਰਜੀਤ ਸਿੰਘ ਬੀਬੀ ਜਸਵਿੰਦਰ ਕੌਰ ਜੀ ਸਮੂਹ ਪਰਿਵਾਰ ਤਰਫੋਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਕਾਕਾ ਹਰਕਮਲ ਸਿੰਘ ਨੂੰ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਹਜ਼ੂਰੀਂਦਰ ਕੁੜਮਾਈ ਦੀ ਰਸਮ ਅਦਾਉਣੀ ਸਤਿਗੁਰ ਸ੍ਰੀ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸ੍ਰੀ ਪਾਤਸ਼ਾਹ ਕਾਰਜਾਂ 'ਚ ਨਿਰਵਿਘਨਤਾ ਸਹਿਤ ਸਫਲਤਾ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਨਾਮ ਬਾਣੀ ਨਾਮ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਰ ਰਵਿੰਦਰ ਸਿੰਘ ਬੀਬੀ ਸਤਵਿੰਦਰ ਕੌਰ ਜੀ ਸਮੂਹ ਪਰਿਵਾਰ ਤਰਫੋਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰੋਗ ਪਰਦੇ ਢਕਣੇ ਇੱਕੀ ਪੁੰਨ ਦਰਸ਼ਨ ਭੇਟ ਮਾਜਰੀ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰ ਵਾਸਤੇ ਬਿਲਡਿੰਗ ਵਾਸਨ ਵਾਸਠਾਂ ਫੰਡ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਸੇਵਕਾਂ ਦੇ ਖਜ਼ਾਨੇ ਭਰਪੂਰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਰਦਾਰ ਇੰਦਰਜੀਤ ਸਿੰਘ ਬੀਬੀ ਜਸਵਿੰਦਰ ਕੌਰ ਜੀ ਸਮੂਹ ਪਰਿਵਾਰ ਤਰਫੋਂ ਸਤਿਗੁਰ ਸ੍ਰੀ ਪਾਤਸ਼ਾਹ ਬਿਲਡਿੰਗ ਫੰਡ ਵਾਸਤੇ
101 ਪੁੰਨ ਮਾਇਆ ਹਤਗੁਣ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੇ। ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ। ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ। ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਕਾਰਜਾਂ 'ਚ ਨਿਰਵਿਘਨਤਾ ਸਫਲਤਾ ਬਖਸ਼ਣੀ। ਹਰ ਮੈਦਾਨ ਫਤਿਹ ਬਖਸ਼ਣੀ। ਸਤਿਗੁਰ ਸ੍ਰੀ ਪਾਤਸ਼ਾਹ ਦੋਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ। ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ। ਜੀਵਨ ਕਾਲ ਤਰੱਕੀਆਂ ਬਖਸ਼ਣੀਆਂ। ਹਰ ਮੈਦਾਨ ਫਤਿਹ ਬਖਸ਼ਣੀ। ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਵੀ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸਾਦ ਸੰਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਬਖਸ਼। ਸਤਿਗੁਰ ਸ੍ਰੀ ਪਾਤਸ਼ਾਹ ਜੀ ਇਸ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ। ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ। ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸਮੂਹ ਨੂੰ ਭਾਵਨਾ ਸੰਪੂਰਨ ਕਰਨੀਆਂ। ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ੀ। ਨਾਮ ਬਣੇ ਨਾਲ ਪ੍ਰੇਮ ਬਖਸ਼ਣਾ। ਕਿਰਤ ਕਮਾਈ 'ਚ ਵਾਧੇ ਬਖਸ਼ਣੇ। ਹਰ ਮੈਦਾਨ ਫਤਿਹ ਬਖਸ਼ਣੀ। ਸਤਿਗੁਰ ਸ੍ਰੀ ਪਾਤਸ਼ਾਹ ਇਸ ਵੇਲੇ ਆਪ ਆਪਣੇ ਮੁਖਾਰਬਿੰਦ 'ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ। ਪੋਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਕਾਕਾ ਹਰ ਕਮਲ ਸਿੰਘ ਨੂੰ ਸਤਿਗੁਰ ਸ੍ਰੀ ਪਾਤਸ਼ਾਹ ਜੀ ਕੁੜਮਾਈ ਦੀ ਰਸਮ ਅਦਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਆਪ ਜੀ ਦਾ ਪੋਤਰ ਨਾਮ ਜਿੱਤੇ ਆਵੇ। ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੇ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੂਚ ਹੈ ਖੋਜ।

ਤਾਂ ਲੋੜੀਏ ਕੰਮ ਸੁਹਰ ਪੈ ਆਖੀਐ ਕਾਰਜ ਜੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋਂ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਧੁਰੇ ਪਿਆ ਸੰਜੋਗ ਵਾਹਿਗੁਰੂ ਜੀ ਹਰ ਚਰਨ ਟਮਕੀ ਟੇਕ ਸਤਿਗੁਰ ਦਿੱਤੀ ਤੁਸਕੇ ਬਲਰਾਮ ਜੀ ਹੋ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸਕੇ

ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਬੇਨਤੀ ਆ ਕਿ ਜਿਹੜੇ ਪਰਿਵਾਰ ਨੇ ਕਰਮਾਈ ਦੀ ਰਸਮ ਕਰਨੀ ਹੈ ਉਹ ਹੀ ਸ਼ਗਨ ਪਾਉਣ। ਬਾਕੀ ਸਾਰੇ ਸੰਗਤ ਨੂੰ ਬੇਨਤੀ ਹੈ ਕੋਈ ਸ਼ਗਨ ਪਾਉਣ ਦੀ ਖਿਲ ਚਲਣਾ ਕਰੇ, ਸੱਚੇ ਪਾਤਸ਼ਾਹ ਦਾ ਹੁਕਮ ਹੈ। ਅਤੇ ਆਪਾਂ ਸਾਰਿਆਂ ਨੇ ਇਸ ਚੀਜ਼ ਨੂੰ ਪਹਿਰਾ ਦੇਣਾ। ਤੋ ਸਾਰਿਆਂ ਦਾ ਧੰਨਵਾਦ। ਹੁਣ ਕਰਮਾਈ ਰਸਮ ਸ਼ੁਰੂ ਕਰੋ ਅਤੇ ਉਦੋਂ ਬਾਅਦ ਫਿਰ ਸ਼ਗਨ ਪਾਉਣੇ ਬੱਚੇ। ਉਦੋਂ ਬਾਅਦ ਹੋਰ ਕਿਸੇ ਨੇ ਸ਼ਗਨ ਨਹੀਂ ਪਾਉਣਾ ਜੀ। ਦੁਬਾਰਾ ਬੇਨਤੀ ਆ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਪਰਵਾਦ ਦਾ ਧੰਨਵਾਦ ਹੈ। ਕੜਮਾ ਜੀ ਰਲਮ ਹੋ ਗਈ ਆ ਅਤੇ ਹੁਣ ਬੱਚੇ ਬੱਚੀ ਨੂੰ ਰੋਪਾ ਦਿੱਤਾ ਜਾਣਾ ਹੈ। ਸੋ ਸਾਰਿਆਂ ਦਾ ਧੰਨਵਾਦ ਸੱਚੇ ਪਾਤਸ਼ਾਹ, ਧੰਨਵਾਦ ਜੈ ਸੱਚੇ ਪਾਤਸ਼ਾਹ ਨੇ ਬਖਸ਼ ਕਰਕੇ, ਮਿਹਰ ਕਰਕੇ, ਸੰਜੋਗ ਬਖਸ਼ੇ। ਸਤਿਗੁਰੂ ਜੀ ਦਾ ਕੁਟਾਣ ਕੁਟਾਣ ਸ਼ੁਕਰਾਨਾ। ਗੁਰੂ ਸਾਹਿਬ ਨੇ ਕਿਰਪਾ ਕੀਤੀ ਪੂਰਨ ਪਰਵਾਦਾਂ 'ਤੇ। ਸੋ ਬੱਚੀ ਆਉਣ ਦੇ ਦਾ ਰੋਪਾ ਦਿੱਤਾ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨੂੰ ਬਾਅਦ ਦੇਗ ਵਰਤ ਹੈਗੇ ਬਾਹਰ ਬਾਹਰ ਦੇਗ ਲਿਆ ਕੇ ਉਪਰੰਤ ਲੰਗਰ ਛੱਕ ਕੇ ਜਾਣ ਦੀ ਸਾਰਿਆਂ ਕਿਰਪਾਲਤਾ ਕਰਨੀ। ਪਰ ਬਾਹਰ ਵੱਲੋਂ ਲੰਗਰ ਤਿਆਰ ਛਕਣ ਦੀ ਕਿਰਪਾਲਤਾ ਕਰਨੀ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਬੱਚੇ ਨੂੰ ਲੈ ਆਓ ਛੇਤੀ ਤਾਂ ਕਿ ਆਪਾਂ ਫਿਰ ਜ਼ਿਆਦਾ ਹੋਰ ਰਸਮ ਵੀ ਕਰਨੀ ਹੈ ਤਾਂ ਸਾਰਿਆਂ ਦਾ ਦਰਸ਼ਨ ਬਾਅਦ ਬੱਚਿਆਂ ਨੂੰ ਛੇਤੀ ਲਿਆ ਕੇ ਉਸਨੂੰ ਬਾਅਦ ਦੇਈਏ ਅਤੇ ਤਾਂ ਕਿ ਤੁਸੀਂ ਜੋ ਬਾਕੀ ਉੱਧਰ ਬਾਬਾ ਬੰਦਾ ਸਿੰਘ ਬਹਾਦਰ ਦੇ ਹਾਲ ਵਿੱਚ ਚੁੰਨੀ ਰਸਮ ਵੀ ਕਰਨੀ ਆ ਉਹ ਵੀ ਸਾਰਾ ਕੁਝ ਲੇਟ ਹੋ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਸੱਚੇ ਪਾਤਸ਼ਾਹ ਜੀ ਬਖਸ਼ ਸਰੂਪਾ ਬੱਚੇ ਬਖਨ ਦਿੱਤਾ। ਇੱਕ ਯਾਦ ਯਾਦ ਹੁੰਦੀ ਆ ਵੀ ਸਾਡੇ ਆਨੰਦ ਕਾਰਜ ਤੋਂ ਪਹਿਲਾਂ ਸਾਨੂੰ ਆਹ ਚੀਜ਼ ਗਿਫਟ ਮਿਲਿਆ, ਗੁਰੂ ਸਾਹਿਬ ਨੇ ਸਾਨੂੰ ਸਰੂਪਾ ਦਿੱਤਾ। ਇਹ ਆਮ ਚੀਜ਼ ਨਹੀਂ ਹੁੰਦੀ, ਖਾਸ ਚੀਜ਼ ਆ। ਇਹਨੂੰ ਤੁਸੀਂ ਆਨੰਦ ਕਾਰਜ ਤੋਂ ਬਾਅਦ ਜੋ ਤੁਸੀਂ ਦੋਵੇਂ ਜੀਆਂ ਨੇ ਇਕੱਠੇ ਬਹਿਣਾ, ਇਹਨੂੰ ਗਲ 'ਚ ਪਾ ਕੇ ਸਵੇਰ ਅੰਮ੍ਰਿਤ ਵੇਲੇ ਜਪਜੀ ਸਾਹਿਬ ਪਾਠ ਕਰਨਾ, ਸ਼ਾਮ ਨੂੰ ਰਹਿ ਰਾਤ ਪੜ ਕੇ 16 ਪਾਠ ਜਾ ਕੇ ਫਿਰ ਆਉਣਾ। ਇਹ ਤਿੰਨ ਚੀਜ਼ਾਂ ਰੋਜ਼ ਕਰਿਆ ਕਰਨੀਆਂ ਤਾਂ ਕਿ ਤੁਹਾਨੂੰ ਜਿੱਥੇ ਸਾਨੂੰ ਇਹ ਚੀਜ਼ ਉੱਥੋਂ ਮਿਲੀ ਆ। ਇਸ ਕਰਕੇ ਤੁਹਾਡਾ ਜ਼ਿੰਮੇਵਾਰੀ ਵੱਧ ਗਈ ਹੁਣ ਤੁਸੀਂ, ਇਸ ਕਰਕੇ ਆਪਾਂ ਬਾਣੀ ਦੇ ਨਾਲ ਜੋੜਨਾ। ਬਾਣੀ ਗੁਰਬਾਣੀ ਆਧਾਰ ਹੈ, ਸਾਡਾ ਆਧਾਰ ਗੁਰਬਾਣੀ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਾਨ ਮਾਨੇ, ਪ੍ਰਤੱਖ ਗੁਰੂ ਨੇ ਸਾਰੇ ਵਾਲੀ ਸੱਚ ਪਾ ਅਸੀਸਾਂ ਲੈਣੀਆਂ। ਤੋ ਸੱਚੇ ਪਾਤਸ਼ਾਹ ਨਾਲ ਤੁਹਾਡੇ 'ਤੇ ਬਹੁਤ ਕਿਰਪਾ ਕੀਤੀ, ਸਾਡਾ ਸੰਯੋਗ ਬਖਸ਼ੇ ਹਨ। ਤੋ ਸਾਰਿਆਂ ਧੰਨਵਾਦ ਹੋਈਆਂ, ਪੁਰਾਣੀ ਖਿਮਾ ਬਖਸ਼ਣੀ। ਹੁਣ ਦੇਖ ਬਾਅਦ ਬਰਤਾਰ ਸਿੰਘ ਉਹ ਦੇਹ ਤੋਂ ਲੈ ਕੇ ਲੰਗਰ ਛਕ ਕੇ ਜਾਣ ਦੀ ਕਿਰਪਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਭਗਤਨ ਕੇ ਆਠ ਪਹਿਲ ਮੰਤਾਂ ਕੋ ਜਾ ਪਰਹਾਉ ਪ੍ਰਥਮੇ ਮਾਖਨ ਪਾਛੇ ਦੂਧ ਮੈਲੂ ਕੀਨੋ ਸਾਬੁਨ ਸੂਦ ਪੈਤੇ ਨਿਰਪੋ ਡਰਤਾ ਫਿਰੇ ਹੁੰਦੀ ਕੋ ਅਣ ਹੁੰਦੀ ਹਿਰੇ ਦੇਹੀ ਗੁਪਤ ਬਿਦੇਹੀ ਸੀ ਸਹਿ ਸਗਲੇ ਸਾਜ ਕਰਤ ਜਗਦੀਸੈ ਠਗਨ ਹਾਰ ਅਣਠਗਦਾ ਠਾਗੇ ਬਿਨ ਬਖਰ ਫਿਰ ਫਿਰ ਉੱਠ ਲਾਗੇ ਸੰਤ ਸਭਾ ਮਿਲ ਕਰੋ ਬਖਿਆਣ ਸਿਮਤ ਸਾਸਤ ਬੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵੇ ਸੋ ਥੀਆ ਸਦਾ ਸਦਾ ਹਰ ਕੀ ਸ਼ਰਨਾਈ ਪ੍ਰਭ ਨਾਹੀ ਆਨ ਬੀਆ ਰਹਾਉ ਉੱਤਰ ਕਲੱਤਰ ਲਖਮੀ ਦੀ ਸਹਿ ਇਨ ਮੈਂ ਕਛੂ ਨਾ ਸੰਗ ਲਿਆ ਬਿਖੈ ਠਗੋਰੀ ਪਾਏ ਖਾਏ ਭੁਲਾਣਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਬਿਗੂਤਾ ਗਰਭ ਜੋਨ ਮੈਂ ਕਿਰਤ ਪਿਆ ਪੁਰਬ ਕਮਾਣੇ ਛੋੜੇ ਨਾਹੀ ਜਮ ਦੂਤ ਗ੍ਰਹਿ ਸਿਉ ਮਹਾ ਪਿਆ ਬੋਲੈ ਝੂਠ ਕਮਾਵੇ ਅਬਰਾ ਤਿਸ ਨ ਬੂਝੈ ਬਹੁਤ ਹਿਆ ਅਸਾਧ ਰੋਗ ਉਪਜਿਆ ਸੰਤ ਦੁਖਨ ਦੇਹ ਬਿਨਾਸੀ ਮਹਾ ਖਿਆ ਜਿਨੇ ਨਿਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਰ ਬ੍ਰਹਮ ਮਿਆ ਰਾਮ ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰਦੇਵ ਸਹਾਈ ਜਾਕਾ ਸਿਮਰਨ ਬਿਰਥਾ ਨਾ ਜਾਈ ਰਹਾਉ ਦਰਸ਼ਨ ਪੇਖਤ ਹੋ ਇਨਹਾਲ ਜਾਕੀ ਤੂਰ ਕਾਟੇ ਜਮਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾਕੇ ਮਸਤਕ ਰਾਖੇ ਹਾਥ ਪਰਮੇਰੋ ਅਨਾਥ ਕੋ ਨਾਥ ਪਤਿਤ ਉਦਾਰਨ ਕਿਰਪਾ ਨਿਦਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਜੇ ਬਿਕਾਰ ਬਿਨਸੇ ਅਭਿਮਾਨ ਏਕ ਧਿਆਈਏ ਸਾਧ ਕੇ ਸੰਗ ਤਾ ਬਿਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਕਟ ਕਟ ਰਵ ਰਿਹਾ ਗੁਣਤਾਸ ਦਰਸ਼ ਦਿਹੋ ਤਾਰੋ ਪ੍ਰਭ ਆਸ ਨਾਨਕ ਨਿਤ ਨਾਨਕ ਚਿਤਵੈ ਸਚ ਅਰਦਾਸ ਰਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਏ ਆਵਾ ਗੁਣ ਮਿੱਟੇ ਮੇਰੀ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਦਾਰ ਨਾਨਕ ਭਵ ਜਲ ਉਤਰਸ ਪਾਰ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ਰਹਾਉ ਏਕ ਅਰਾਦੋ ਸਾਚਾ ਸੋਏ ਜਾਕੀ ਸ਼ਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਤ ਬਿਨਸੇ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਰ ਨਰ ਨਰ ਨਰੇ ਨਮਸਕਾਰੰ ਜਲਨ ਥਲਨ ਬਸੁਧ ਗਗਨ ਏਕ ਇੱਕ ਓਅੰਕਾਰੰ ਰਹਾਉ ਹਰਨ ਤਰਨ ਪੁਨ ਪੁਨਹਿ ਕਰਨ ਨਹਿ ਗਿਰੈ ਨਿਰਹਾਰੰਗ ਗੰਭੀਰ ਤੀਰ ਨਾਮ ਹੀਰ ਊਚ ਮੂਚ ਅਪਾਰੰਗ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰਗ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਦਾਰੇ ਨਹਿ ਸੰਗ ਗਾਮਨੀ ਸੁੱਤ ਕਲੱਤਰ ਪ੍ਰਾਤ ਮੀਤ ਉਰਜ ਪਰਿਓ ਪਰਮ ਹੋਇਓ ਇਹ ਬਿਰਖ ਸ਼ਾਮਨੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਵਾਂ ਤੇ ਪਦੇ ਰੇ ਮਨ ਉੱਟ ਲਿਹੋ ਹਰ ਨਾਮਾ ਜਾ ਕੇ ਸਿਮਨ ਦੁਰਮਤ ਨਾਸੇ ਪਹਾਵੈ ਪਦ ਨਿਰਵਾਣਾ ਰਹਾਉ ਬੜ ਪਾਗੀ ਤਹਿ ਜਨ ਕੋ ਜਾਣੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਹੁਣ ਬੈਕੁੰਠ ਸਿਧਾਵੇ ਅਜਾ ਮਲਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਂ ਗਤ ਕੋ ਜੋਗੀ ਸਰਬਾਂਚ ਸੋ ਗਤ ਛਿਨ ਮੈਂ ਪਾਈ ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਪਹਿ ਦਾਨ ਤਹਿ ਦੀਨਾ ਰਾਮ ਕਲੀ ਮਹੱਲਾ ਨੌਵਾਂ ਸਾਧੋ ਕੌਣ ਜੁਗਤ ਅਬ ਕੀਜੈ ਜਾ ਤੇ ਦੁਰਮਤ ਸਗਲ ਬਿਨਾਸੇ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮੈਂ ਉਜਰਿਓ ਹੈ ਬੂਝੇ ਨੈ ਕਿਛ ਗਿਆਨਾ ਕੌਣ ਨਾਮ ਜਗ ਜਾ ਕੇ ਸਿਮਰੈ ਪਾਵੇ ਪਦ ਨਿਰਵਾਣਾ ਹੇ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮਾਨੋ ਜਹ ਕੀਏ ਜੈ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਬਾਸੁਰ ਮੈਂ ਨਿਮਕ ਏਕ ਉਰ ਤਾਰੇ ਜਮ ਕੋ ਤਰਾਸ ਮਿਟੇ ਨਾਨਕ ਤਹਿ ਆਪਣੋ ਜਨਮ ਸੁਵਾਰੇ ਰਾਮ ਕਲੀ ਮਹੱਲਾ ਨੌਵਾਂ ਪ੍ਰਾਣੀ ਨਾਰਾਇਣ ਸੁਧ ਲਿਹੇ ਛਿਨ ਛਿਨ ਔਧ ਕਟੇ ਨਿਸਬਾਸੁਰ
ਬ੍ਰਿਥਾ ਜਾਤ ਹੈ ਦੇਹ ਰਹਾਉ। ਤਾਨਾ ਪੋ ਵਿਖਿਅਨ ਸਿਉ ਖੋਇਓ, ਬਾਲਪਨ ਅਗਿਆਨਾ। ਬਿਰਧ ਪਿਓ ਅਜ ਹੂੰ ਨਹੀਂ ਸਮਝੇ, ਕੌਣ ਕੁਮਤ ਉਰਜਹਾਨਾ। ਮਾਨਸ ਜਨਮ ਦਿਓ।

ਤਿਣਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਉ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜ਼ਾਏ ਜਿਉ ਮੋਹਰੀ ਪੁੱਤ ਸਨਮੁੱਖ ਹੋਇਆ ਰਾਮਦਾਸ ਰਾਮਦਾਸੈ ਪੈਰੀ ਪਾਏ ਜਿਉ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੈ ਗੁਰੂ ਆਪ ਰੱਖਿਆ ਕੋਈ ਕਰ ਬਖੇਲੀ ਨਿਵੈ ਨਾ ਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੈ ਪਹਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜ਼ਾਏ ਜਿਉ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਰਾਮ ਕਰੀ ਮੱਲਾ ਪੰਜਵਾ ਛਾਂਤੇ ਘੁੰਗਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏ ਅੜਾ ਮੇਰਾ ਸਾਜਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਏ ਅੜਾ ਹਰ ਜਾਨੀ ਅੜਾ ਨੈਣ ਅਲੋਇਆ ਖੜ ਖੜ ਸੋਇਆ ਅੰਮ੍ਰਿਤ ਪ੍ਰੈ ਘੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸਵਾਵ ਨਾ ਜਾਣੇ ਮੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਭਰਮ ਧੜਾ ਕਹੋ ਨਾਨਕ ਗੁਰ ਬਿਨ ਨਾ ਹੀ ਬੂਜੈ ਹਰ ਸਾਜਨ ਸਭ ਕਹਿ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਅਪਰ ਪਾਰਾ ਘੜ ਘੜ ਅੰਤਰ ਸੋਹਨਿਆ ਇੱਕ ਦਾਸੀ ਧਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਨਿਆ ਜਿਸ ਨੂੰ ਰਾਖੈ ਸੋ ਸੱਚ ਭਾਖੈ ਗੁਰ ਕਾ ਸ਼ਬਦ ਵਿਚਾਰਾ ਕਉ ਨਾਨਕ ਜੋ ਪ੍ਰਭ ਕੋ ਭਾਣਾ ਤਿਸ ਹੀ ਕੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਜਾਣੋ ਸੁਗੜ ਸੁਜਾਨਾ ਸਦ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮਾ ਚਾਖ ਅਗਾਣੇ ਸਾਰੰਗ ਪਾਣੇ ਜਿਨ ਕੈ ਭਾਗ ਮਥਾਨਾ ਤਿਨ ਹੀ ਪਾਇਆ ਤਿਨੈ ਧਿਆਇਆ ਸਗਲ ਤਿਸੈ ਕਾ ਮਾਣੋ ਕਉ ਨਾਨਕ ਥਿਰ ਤਖਤ ਨਿਵਾਸੀ ਸੱਚ ਤਿਸੈ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ਅਨਹਦ ਵਾਜੇ ਸ਼ਬਦ ਗਾਜੇ ਨਿਤ ਨਿਤ ਜਿਸੈ ਵਧਾਈ ਸੋ ਪ੍ਰਭ ਧਿਆਈਐ ਸਭ ਕਿਛ ਪਾਈਐ ਮਰੈ ਨ ਆਵੈ ਜਾਈ ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਣੀਐ ਕਉ ਨਾਨਕ ਘਰ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਐ ਰਾਮ ਕਰੀ ਮਲਾ ਪੰਜਾ ਹਰ ਹਰ ਧਿਆਇ ਮਨਾ ਖਿਰ ਨਾ ਵਿਸਾਰੀਐ ਰਾਮ ਰਾਮਾ ਰਾਮ ਰਮਾ ਕੰਠ ਉਰ ਧਾਰੀਐ ਉਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪਹਿ ਦੂਰ ਕਰਤਾ ਪਾਪ ਹਰਤਾ ਦੁਸੈ ਦੁਖ ਪਾਉ ਖੰਡਨੋ ਜਗਦੀਸ਼ ਈਸ ਗੋਪਾਲ ਮਾਧੋ ਗੁਣ ਗੋਵਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਿਤਾਰੀਐ ਚਰਨ ਕਮਲ ਆਧਾਰ ਜਨਕਾ ਆਸਰਾ ਮਾਲ ਮਿਲਖ ਭੰਡਾਰ ਨਾਮ ਅਨੰਤਰਾ ਨਾਮ ਨਰ ਹਰ ਨਿਧਾਨ ਜਿਨਕੈ ਰਸ ਭੋਗੇ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਕਿਲ ਵਿਖਰਣਾ ਨਾਮ ਪੁਨੈ ਚਰਣਾ ਨਾਮ ਜਮ ਕੀ ਤਰਾਸਰਾ ਬਿਰਵੰਤ ਨਾਨਕ ਰਾਸ ਜਨ ਕੀ ਚਰਨ ਕਮਲੈ ਆਸਰਾ ਗੁਣ ਬੇਅੰਤ ਸਵਾਮੀ ਤੇਰੇ ਕੋਈ ਨਾ ਜਾਣੀ ਦੇਖ ਚਲਤ ਦਿਆਲ ਸੁਣ ਭਗਤ ਵਖਾਨੀ ਜੀ ਜੰਤ ਸਭ ਤੁਧ ਧਿਆਵੈ ਜੀ ਜਨ ਸਭ ਤੁਝ ਧਿਆਵੈ ਪੁਰਖ ਪਤ ਪਰਮੇਸ਼ਰਾ ਸਰਬ ਜਾਚਿਕ ਏਕ ਦਾਤਾ ਕਰਣਾ ਮੈਂ ਜਗਦੀਸਰਾ ਕਰਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਜੀ ਮਾਨੇ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਜੈ ਪਛਾਨੇ ਵਹਿ ਨਿਰਗੁਣ ਅਨਾਥ ਸ਼ਰਣੀ ਆਇਆ ਬਲ ਬਲ ਬਲ ਗੁਰਦੇਵ ਜਿਨ ਨਾਮ ਦਿਰੜਾਇਆ ਗੁਰਨਾਮ ਧੀਆ ਕੁਸਲ ਥੀਆ ਸਰਵ ਇੱਛਾ ਪੁੰਨੀਆ ਜਲ ਨੇ ਬੁਝਾਈ ਸ਼ਾਂਤ ਆਈ ਮਿਲੇ ਚਰੀ ਵਿਛੁਨਿਆ ਆਨੰਦ ਹਰ ਖੁਸੈਜ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾ ਪ੍ਰਭ ਕਾ ਗੁਰ ਪੂਰੇ ਤੇ ਪਾਇਆ ਰਾਮ ਕਲੀ ਮੱਲਾ ਪੰਜਾ ਰੁਣ ਚੁਣੋ ਸ਼ਬਦ ਨਾਹਦ ਨਿਤ ਉੱਠ ਗਾਈਐ ਸੰਤਨ ਕੈ ਕਿਲ ਵਿਖ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰਮੰਦਨ ਕੈ ਹਰ ਨਾਮ ਲੀਜੈ ਅਵੇ ਪੀਜੈ ਰਹਿਣ ਦਰਸਾ ਰਾਧੀਐ ਜੋਗਦਾਨ ਨੇਖ ਕਰਿਆ ਲਗ ਚਰਨ ਕਮਲੈ ਸਾਧੀਐ ਭਾਉ ਭਗਤ ਦਿਆਲ ਮੋਹਨ ਦੁਖ ਸਗਲੇ ਪਰ ਹਰੈ ਬਿਨਵੰਤ ਨਾਨਕ ਧਰੈ ਸਾਗਰ ਧਿਆਏ ਸਵਾਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ ਰਾਮ ਅਨੰਦ ਮੰਗਲ ਗੁਰ ਚਰਣੀ ਲਾਗੇ ਪਾਏ ਸੁਖ ਕਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ
हर चरण लागा ब्रह्म पो भागा हर नाम रसना पाख्या हर एक चित वै प्रभु एक गावै हर एक दृष्टि आया बिनवंत नानक प्रभु करी कृपा पूरा सत गुर पाया मिल रही है प्रभु साध ना मिल हर की तुम सुनिए राम दयाल प्रभु दामोदर माधो अंत न पाइये गुनिया राम दयाल दुख हर शरण दाता सगल दुख निवारणो मोह सोग विकार बिखड़े जपत नाम उदारणो सब जीते रे प्रभु मेरे कर

ਆਪਣੀ ਚਰਨੀ ਲਾਏ ਰਾਮ, ਆਠ ਪੈਰ ਆਪਣਾ ਪ੍ਰਭ ਸਿਮਰੈ, ਏਕੋ ਨਾਮ ਧਿਆਏ ਰਾਮ, ਧਿਆਏ ਸੋ ਪ੍ਰਭ ਤਰੇ ਭਵਜਲ ਆ, ਧਿਆਏ ਸੋ ਪ੍ਰਭ ਤਰੇ ਭਵਜਲ ਰਹੇ ਆਵਣ ਜਾਣਾ, ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮਿੱਠਾ ਭਾਣਾ, ਸਭ ਇਸ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ, ਬਿਨਾਂ ਨਾਨਕ ਪ੍ਰਭ ਆਪ ਮਿਲੇ ਫਿਰ ਨਾ ਹੀ ਦੁਖ ਵਿਸੂਰਿਆ। ਰਾਮ ਕਲੀ ਮਾਲਾ ਪੁੰਜਾ ਛੰਦ ਸਲੋਕ ਚਰਨ ਕਮਲ ਸਰਨਾਗਤੀ ਅਨੰਦ ਮੰਗਲ ਗੁਣ ਗਾਮ, ਨਾਨਕ ਪ੍ਰਭ ਅਰਾਧਿਐ ਬਿਪਤ ਨਿਵਾਰਨ ਰਾਮ ਛੰਦ, ਪ੍ਰਭ ਬਿਪਤ ਨਿਵਾਰਨੋ ਤਿਸ ਬਿਨਾ ਨਾ ਕੋਈ ਜਿਉ, ਸਦਾ ਸਦਾ ਹਰ ਸਿਮਰੀਐ ਜਲ ਥਲ ਮਹੀਲ ਸੋਏ ਜਿਉ, ਜਲ ਥਲ ਮਹੀਲ ਪੂਰ ਰਹਿਆ ਇੱਕ ਨਿਮਖ ਮਨੋ ਨਾ ਵਿਸਰੈ, ਗੁਰ ਚਰਨ ਲਾਗੇ ਦਿਨ ਸੁਭਾਗੇ ਸਰਵ ਗੁਣ ਜਗਦੀਸਰੈ, ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਸੋ ਹੋਏ ਜਿਉ, ਬਲ ਜਾਏ ਨਾਨਕ ਸੁਖੈ ਦਾਤੇ ਪ੍ਰਗਾਸ ਮਨ ਤਨ ਹੋਏ ਜਿਉ। ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ, ਨਾਨਕ ਟੇਕ ਪਾਲਕੀ ਗੋਬਿੰਦ ਸੰਕਟ ਮੋਚ, ਛੰਦ ਪੈ ਸੰਕਟ ਕਾਟੇ ਨਾਰਾਇਣ ਦਇਆਲ ਜਿਉ, ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜਿਉ, ਪ੍ਰਤਪਾਲ ਚੁੱਤ ਪੁਰਖ ਏਕੋ ਤਸੈ ਸਿਉ ਰੰਗ ਲਾਗਾ, ਕਰ ਚਰੜ ਵਸਤਕ ਮੇਲ ਨੀਨੇ ਸਦਾ ਅੰਦਿਨ ਜਾਗਾ, ਜਿਉ ਪਿੰਡ ਗ੍ਰਹਿ ਥਾਨ ਤਿਸਕਾ ਤਨ ਜੋਬਨ ਧਨ ਮਾਲ ਜਿਉ, ਸਦ ਸਦਾ ਬਲ ਜਾਏ ਨਾਨਕ ਸਰਬ ਜੀਆ ਪ੍ਰਤਪਾਲ ਜਿਉ। ਸਲੋਕ ਰਸਨਾ ਉਚਰੈ ਹਰ ਹਰ ਹਰੇ, ਰਸਨਾ ਉਚਰੈ ਹਰ ਹਰੇ ਗੁਣ ਗੋਬਿੰਦ ਵਖਿਆਨ, ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰਖੈ ਨਿਧਾਨ, ਛੰਤ ਸੋ ਸਵਾਮੀ ਪ੍ਰਭ ਰੱਖ ਕੋ ਅੰਚਲ ਤਾਕੈ ਲਾ।

ਅੰਤਰ ਬਾਹਰ ਏਕੋ ਜਾਣੇ ਤਾਂ ਹਰ ਨਾਮ ਲੱਗੇ ਪਿਆਰੋ। ਸੁਖ ਮਨਾ ਜਿਹੜਾ ਪਿੰਗਲਾ ਬੂਜੇ ਜਾ ਪਿਗਲਾ ਕਲ ਖਾਏ। ਨਾਨਕ ਤੇਹੋ ਤੇ ਉੱਪਰ ਸਾਚਾ ਸਤਿਗੁਰ ਸ਼ਬਦ ਸਮਾਏ। ਮਨ ਕਾ ਜੀਓ ਪਵਨ ਕਥੇ ਅਲੇ ਪਵਨ ਕਹਾਂ ਰਸ ਖਾਈ। ਗਿਆਨ ਕੀ ਮੁਦਰਾ ਕਵਨ ਔਦੂ ਸਿੱਧ ਕੀ ਕਵਨ ਕਮਾਈ। ਬਿਨ ਸ਼ਬਦ ਰਸ ਨਾਵੇ ਔਦੂ ਹੋਮੇ ਪਿਆਸ ਨਾ ਜਾਈ। ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ। ਕਵਨ ਬੁੱਧ ਜਿਤ ਆਤਰ ਰਹੀਏ ਕਿਤ ਭੋਜਨ ਤ੍ਰਿਪਤਾਸੈ। ਨਾਨਕ ਦੁੱਖ ਸੁਖ ਸਮ ਕਰ ਜਾਪੇ ਸਤਿਗੁਰ ਤੇ ਕਾਲ ਨਾ ਗਰਾਸੇ। ਰੰਗ ਨਾ ਰਾਤਾ ਰਸਨੀ ਮਾਤਾ ਬਿਨ ਗੁਰ ਸ਼ਬਦ ਜਲ ਵਲ ਤਾਤਾ। ਬਿੰਦ ਨਾ ਰਾਖਿਆ ਸ਼ਬਦ ਨਾ ਪਾਖਿਆ ਪਵਨ ਸਾਧਿਆ ਸੱਚ ਨਾ ਰਾਧਿਆ। ਕਥ ਕਥਾਲੇ ਸਮ ਕਰ ਰਹੇ ਤੋ ਨਾਨਕ ਆਤਮ ਰਾਮ ਕੋ ਲਹਿ। ਗੁਰਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ। ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪੀਓ ਆਤਮ ਸੁਖ ਧਾਰੀ। ਸੱਚ ਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਜੇ ਕੋ ਵਿਚਾਰੀ। ਇਹੋ ਮਨ ਮੈਗਲ ਕਹਾਂ ਬਸੇ ਅਲੇ ਕਹਾਂ ਬਸੇ ਉਹ ਪਵਨਾ। ਕਹਾਂ ਬਸੇ ਸੋ ਸ਼ਬਦ ਔਦੂ ਤਾ ਕੋ ਚੁੱਕੈ ਮਨ ਕਾ ਪਵਣਾ। ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਕਰਵਾਸਾ ਇਹੋ ਮਨ ਪਾਏ। ਆਪੇ ਆਪ ਖੈਤ ਨਿਰਮਲ ਹੋ ਬੈ ਤਾਪਤ ਵਰਜ ਰਹਾਏ। ਕਿਉਂ ਮੂਲ ਪਛਾਣੇ ਆਤਮ ਜਾਣੇ ਕਿਉਂ ਸੱਸ ਘਰ ਸੂਰ ਸਮਾਵੈ। ਗੁਰਮੁਖ ਹੋਮੇ ਵਿੱਚੋਂ ਖੋਵੈ ਤੋ ਨਾਨਕ ਸਹਿਜ ਸਮਾਵੈ। ਇਹੋ ਮਨ ਚਲ ਹਿਰਦੇ ਬਸੀ ਅਲੇ ਗੁਰਮੁਖ ਮੂਲ ਪਛਾਣ ਰਹੇ ਨਾ ਪਵਨ ਘਰ ਆਸਣ ਵੈਸੇ। ਗੁਰਮੁਖ ਖੋਜ ਤਤ ਲਹਿ ਸੋ ਸ਼ਬਦ ਨਿਰੰਤਰ ਨਿਜ ਕਰਿਆ ਛੇਤਰ ਪਵਨ ਜੋਤ ਸੋ ਸ਼ਬਦ ਲਹੇ। ਖਾਵੇ ਦੁਖ ਪੂ ਸਾਚੇ ਕੀ ਸਾਚੇ ਹੀ ਤੇ ਪਤਾਸ ਰਹੇ। ਅਨਹਦ ਬਾਣੀ ਗੁਰਮੁਖ ਜਾਣੀ ਬੇ ਲੋਕ ਰਤਾਵੈ। ਨਾਨਕ ਆਖੇ ਸੱਚ ਸੁਭਾਖੈ ਸੱਚ ਰਪੇ ਕਬ ਰੰਗ ਕਬੂ ਨ ਜਾਵੇ। ਨਾਨਕ ਆਖੇ ਸੱਚ ਸੁਭਖ ਸੱਚ ਰਪੇ ਰੰਗ ਕਬੂ ਨ ਜਾਵੇ। ਜਾ ਇਹੋ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਠੇ ਰਹਿਤਾ। ਨਾਵ ਕਮਲ ਸਥਮ ਨਾ ਹੋ ਤੋ ਤਾ ਪਵਨ ਕਵਨ ਘਰ ਸਹਿਤਾ। ਰੂਪ ਨਾ ਹੋ ਤੋ ਰੇਖ ਨਾ ਕਾਈ ਤਾ ਸ਼ਬਦ ਕਾਂ ਲਿਵਲਾਈ। ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ। ਬਨ ਪੇਖ ਸਰੂਪ ਨਾ ਜਾਪੀ ਕਿਉਂ ਕਾ ਜਾਪ ਸਾਚਾ। ਨਾਨਕ ਨਾਮ ਰਤੇ ਬਰਾਗੀ ਏਵ ਤਬ ਸਾਚੋ ਸਾਚਾ। ਹਿਰਦਾ ਦੇ ਨਾ ਹੋਤੀ ਔਦੂ ਤੋ ਮਨ ਸੁਣ ਰਹੇ ਬਰਾਗੀ। ਨਾਵ ਕਮਲ ਸਥਾਂ ਬਨਾ ਹੋ ਤੋ ਤਾਂ ਨਿਜ ਕਰ ਵਹ ਤੋ ਪਵਨ ਅਨਰਾਗੀ। ਰੂਪ ਨਾ ਰੇਖਿਆ ਜਾਤ ਨਾ ਹੋਤੀ ਤੋ ਕੁਲੀਨ ਰਹਿ ਤੋ ਸ਼ਬਦ ਸੁਸਾਰ। ਗੌਨ ਗਗਨ ਜਪ ਤਵੇ ਨਾ ਹੋ ਤੋ ਤਿਰ ਪਵਨ ਜੋਤ ਆਪੇ ਨਿਰੰਕਾਰ। ਬਨ ਪੇਖ ਸਰੂਪ ਸੋਏ ਕੋਏ ਕੋ ਸ਼ਬਦ ਰਾਣੀ ਸੱਚ ਬਿਨਾ ਸੁਚਾ ਕੋ ਨਿਆਹੀ। ਨਾਨਕ ਕਥ ਕਹਾਣੀ ਸੱਚ ਬਿਨਾ ਸੁਚਾ ਕੋ ਨਾਹੀ। ਨਾਨਕ ਆਖ ਬਖਾਣੀ ਕਿਤ ਕਿਤ ਵਿਦ ਜਗ ਉਪਜੇ ਪੁਰਖਾ। ਕਿਤ ਕਿਤ ਦੁੱਖ ਬਿਨ ਸਜਾਈ ਹੋਮੇ ਬੇ ਜਗ ਉਪਜੇ ਪੁਰਖਾ। ਨਾਮ ਬਿਸਰੈ ਦੁੱਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ। ਹੋਮੇ ਸ਼ਬਦ ਜਲਾਈ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੇ ਰਹੇ ਸਮਾਏ। ਨਾਮੇ ਨਾਮ ਰਹੇ ਬੈਰਾਗੀ ਸਾਚ ਰੱਖਿਆ ਉਰਧਾਰੇ। ਨਾਨਕ ਬਿਨ ਨਾਮੇ ਜੋ ਕਦੇ ਨਾ ਹੋਵੈ ਦੇਖੋ ਹਿਰਦੇ ਵਿਚਾਰੇ। ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਗੁਰਮੁਖ ਮਨ ਭੀਜੇ ਬਿਰਲਾ ਬੂਜੇ ਕੋਈ ਗੁਰਮੁਖ ਨਿਜ ਘਰ ਵਾਸਾ ਹੋਏ। ਗੁਰਮੁਖ ਜੋਗੀ ਜੁਗਤ ਪਛਾਣੈ ਨਾਨਕ ਗੁਰਮੁਖੇ ਕੋ ਜਾਣੈ। ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ। ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਮਾਰ ਨਾਨਕ ਬਿਨ ਗੁਰਮੁਆ ਜਨਮ ਹਾਰ। ਗੁਰਮੁਖ ਮਨ ਜੀਤਾ ਹੋਮੇ ਮਾਰ ਗੁਰਮੁਖ ਸਾਚ ਰੱਖਿਆ ਉਰਧਾਰ। ਗੁਰਮੁਖ ਜਗ ਜੀਤਾ ਜਮਕਾਲ ਮਾਰ ਬੇਦਾਰ ਗੁਰਮੁਖ ਦਰਗਾਨੈ ਆਵੇ ਹਾਰ। ਗੁਰਮੁਖ ਮੇਲ ਮਿਲਾਏ ਸੋ ਜਾਣੇ ਨਾਨਕ ਗੁਰਮੁਖ ਸ਼ਬਦ ਪਛਾਣੈ। ਸ਼ਬਦ ਕੰਨ ਵੇੜਾ

ਰੰਗ ਮਾਣੈ ਸਾਧਕ ਸਿੱਧ ਗੁਰੂ ਬਚੇ ਲੇਖਵਤ ਫਿਰੇ ਪ੍ਰਮਾਣੇ ਮਾਂਗੇ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਨ ਅਵਿਨਾਸ਼ੀ ਪ੍ਰਭ ਖੇ ਰਚਾਇਆ ਗੁਰਮੁਖ ਸੋ ਜੀ ਹੋਈ ਨਾਨਕ ਸਭ ਜੁਗ ਆਪੇ ਵਰਤ ਦੂਜਾ ਵਰ ਨਾ ਕੋਈ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋ ਦੇ ਵੀਰੇ ਪੂਰਵਾਣੀ ਕੇ ਧੁਨੀ ਸ਼ਲੋਕ ਮਹੱਲਾ ਤੀਜਾ ਸਤਿਗੁਰ ਸਹਿਜੇ ਦਾ ਖੇਤ ਹੈ ਜਿਸਨੋ ਲਾਏ ਭਾਉ ਨਾਉ ਬੀਜੇ ਨਾਉ ਗਵੈ ਨਾਮੇ ਰਹਿ ਸਮਾਏ ਹੋ ਮੇ ਹੋ ਬੀਜ ਹੈ ਸਹਸਾ ਗਿਆ ਬਲਾਈ ਨਾ ਕਿਛ ਬੀਜੇ ਨਾ ਉਗਵੈ ਜੋ ਬਖਸ਼ੇ ਸੋ ਖਾਏ ਅੰਬੇ ਛੇਤੀ ਅੰਬਰਲਿਆ ਬਹੁਲ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾਏ ਲੋਕ ਵੇਖੇ ਬੱਪੜਾ ਜਿਸਨੋ ਸੋਜੀ ਨਾਹੇ ਜਿਸ ਬਖਾਲੇ ਸੋ ਵੇਖੇ ਜਿਸ ਬਸਿਆ ਮਨ ਮਾਹੇ ਮਹਲਾ ਤੀਜਾ ਮਨਮੁਖ ਦੁੱਖਾ ਖੇਤ ਹੈ ਦੁੱਖ ਵੀ ਜੇ ਦੁੱਖ ਆਏ ਦੁੱਖ ਵਿੱਚ ਜੰਮੇ ਦੁੱਖ ਮਰੇ ਹੋਮੇ ਕਰਤ ਬਿਹਾਏ ਆਵਣ ਜਾਣ ਸੁਜਈ ਅੰਧਾ ਅੰਧ ਕਮਾਏ ਜੋ ਦੇਵੇ ਤਿਸੇ ਨਾ ਜਾਣਾਈ ਦਿੱਤੇ ਕੋ ਲਪਟਾਏ ਨਾਨਕ ਪੂਰਵ ਲਿਖਿਆ ਕਮਾਵਣ ਆਵਣ ਕਰ ਨਾ ਜਾਏ ਮਹੱਲਾ ਤੀਜਾ ਸਤਿਗੁਰ ਮਿਲ ਐ ਸਦਾ ਸੁਖ ਜਿਸਨੂੰ ਆਪੇ ਮੇਲੇ ਸੋਏ ਸੁਖ ਹੈ ਇਹੋ ਵਿਵੇਕ ਹੈ ਅੰਤਰ ਨਿਰਮਲ ਹੋਏ ਅਗਿਆਨ ਕਾ ਭ੍ਰਮ ਕੱਟੀਏ ਗਿਆਨ ਪ੍ਰਾਪਤ ਹੋਏ ਨਾਨਕੇ ਕੋ ਨਦਰੀ ਆਇਆ ਜੈ ਦੇਖਾਂ ਤੈ ਸੋਏ ਪੌੜੀ ਸੱਚੇ ਤਖਤ ਰਚਾਇਆ ਵੈਸ਼ਣ ਕੋ ਜਾਈ ਸਭ ਕੁਛ ਆਪੇ ਆਪੈ ਗੁਰ ਸ਼ਬਦ ਸੁਣਾਈ ਆਪੇ ਕੁਦਰ ਸਾਜੀਅਨ ਕਰ ਮਹਿਲ ਸਰਾਈ ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ

ਕਬੀਰ ਮਹਿੰਦੀ ਕਰਕੇ ਕਾਲਿਆ ਆਪ ਪੀ ਸਾਏ ਤੈਸੇ ਬਾਤ ਨਾ ਪੁੱਛਿਆ ਕਹੂ ਨਾ ਲਾਈ ਪਾਏ ਮਹੱਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ ਸੋ ਨਦਰ ਕਰੇ ਆਪੇ ਪੀਸੇ ਆਪੇ ਕਸੇ ਆਪੇ ਹੀ ਲਾਏ ਲਏ ਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਪੌੜੀ ਵੇਖੀ ਸਿਸ਼ਟ ਉਪਾਈ ਨ ਸਭ ਕਮਿਆਵੇ ਜਾਇ ਸਮਾਹੀ ਆਪੇ ਵੇਖ ਵਿਖਸਦਾ ਦੂਜਾ ਕੋ ਨਾਹੀ ਜਿਉਂ ਭਾਵੇ ਤੂੰ ਰੱਖ ਤੂੰ ਗੁਰ ਸ਼ਬਦ ਬੁਝਾਹੀ ਸਭ ਨਾ ਤੇਰਾ ਜੋਰ ਹੈ ਜਿਉਂ ਭਾਵੇ ਤੇ ਚਲਾਹੀ ਤੂੰ ਜੇਵੜ ਮੈਂ ਨਾਹੀ ਕੋ ਕਿਸੇ ਆਖ ਸੁਣਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀ ਸਲੋਕ ਮਹੱਲਾ ਤੀਜਾ ਪਰਮ ਭਲਾਈ ਸਭ ਜਗ ਫਿਰੀ ਭਾਵੀ ਹੋਈ ਭਾਲ ਸੋ ਸੋ ਸ਼ਾਂਤ ਨਾ ਦੇਵੀ ਕਿਆ ਚੱਲੇ ਤਿਸ ਨਾਲ ਗੁਰਪ੍ਰਸਾਦੀ ਅਰ ਧਿਆਈ।

ਧੰਦਾ ਧਾਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਵੇਖਾਇਆ ਮਨਮੁਖ ਚਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਖੋਏ ਹਰਨਾਮ ਕਦੇ ਨਾ ਚੇਤਿਓ ਫਿਰ ਆ ਬਣ ਜਾਣਾ ਹੋਏ ਗੁਰਪ੍ਰਸਾਦੀ ਹਰ ਮਨ ਬਸੇ ਜਮ ਡੰਡ ਨਾ ਲਾਗੇ ਕੋਏ ਨਾਨਕ ਸਹਿਜੇ ਮਿਲ ਰਹਿ ਕਰਮ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸ਼ਕਤੀ ਲਾਜਿੰਦੇ ਸਤਿਗੁਰ ਮਤੀ ਇੱਕ ਨਾਨੋ ਨਾਮ ਬਖਸ਼ਿਓ ਨੂੰ ਅਸਤਰ ਹਰ ਸਤੀ ਪੌਣ ਪਾਣੀ ਬਸੰਤਰੋ ਹੁਕਮ ਕਰੇ ਭਗਤੀ ਨਾਨੋ ਪੋਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮਨ ਸੁਖ ਪਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਕੇ ਨਕੋਏ ਰਾਮ ਕਸੌਟੀ ਸੁਰ ਸਹਿ

ਹੋਏ। ਗੁਰੂ ਪ੍ਰਸਾਦ ਦੀ ਹੋ ਮੈਂ ਛੁੱਟੈ ਜੀਵਨ ਮੁਕਤ ਸੋ ਹੋਏ। ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ ਤਿਸ ਬਿਘਨ ਲਾਗੇ ਕੋਈ। ਮਹੱਲਾ ਤੀਜਾ ਜੀਵਤ ਮਰਨਾ ਸਭ ਕੋ ਕਹੇ ਜੀਵਨ ਮੁਕਤ ਕਿਉਂ ਹੋਏ। ਪੈ ਕਰ ਸੰਜਮ ਜੇ ਕਰੇ ਦਾਰੂ ਭਾਉ ਲਾਏ ਆਂਦਨ ਗੁਣ ਗਾਵੇ ਸੁਖ ਸਹਿਜੇ ਬਿਖ ਭਾਉ ਜਲ ਨਾਮ ਤਰੇ ਨਾਨਕ ਰੁਮਕ ਪਾਈਏ ਜਾ ਕੋ ਨਦਰ ਕਰੇ ਪੌੜੀ। ਦੂਜਾ ਪਾਉ ਰਚਾਇਓ ਨ ਤ੍ਰੈ ਗੁਣ ਬਰਤਾਰਾ ਬ੍ਰਹਮਾ ਵਿਸ਼ਨ ਵੇ ਸੋ ਪਾਇਨ ਹੁਕਮ ਕਮਾਵਣ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਝੇ ਵਿਚਾਰਾ ਸਭ ਕਿਸੇ ਤੇਰਾ ਖੇਲ ਐਸਾ ਸਿਰਜਣ ਹਾਰਾ ਜਿਸ ਭਾਵੇ ਤਿਸ ਬਖਸ਼ ਲੈ ਸੱਚ ਸ਼ਬਦ ਸਮਾਈ। ਵਾਹੋ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀਂ ਸਲੋਕ ਮਹੱਲਾ ਤੀਜਾ। ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਿਰੇ ਤਪਸ ਦਾਵੇ ਭਰਮੇ ਫੂਲਾ ਸਾਹਿਬ ਤੀਰਥ ਗਏ ਉਹ ਤਪਾ ਕੈਸੇ ਪਰਮ ਗਤ ਲਹਿ। ਗੁਰੂ ਪ੍ਰਸਾਦ ਜੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੁਖਾਂਤਰ ਪਾਵੇ ਮਹੱਲਾ ਤੀਜਾ। ਸੋ ਤਪਾ ਜੇ ਇਹੋ ਤਪ ਘਾਲੇ ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ। ਸਤਿਗੁਰ ਕੀ ਸੇਵਾ ਇਹੋ ਤਪ ਪ੍ਰਵਾਣ ਨਾਨਕ ਸੋ ਤਪਾ ਦਰਗਹਿ ਪਾਵੇ ਮਾਣ ਪੌੜੀ। ਰਾਤ ਦਿਨ ਸੋ ਪਾਇਨ ਸੰਸਾਰ ਕੀ ਵਰਤਣ ਗੁਰਮਤੀ ਘਟ ਚਾਨਣਾ ਨੇਰ ਬਨਾਸਣ। ਹੁਕਮੀ ਸਭ ਸਾ ਜੀਅਨ ਰਬਿਆ ਸਭ ਬਣ ਤਿਰਣੋ ਸਭ ਕੁਛ ਆਪੇ ਆਪ ਹੈ ਗੁਰਮ ਸਦਾਰ ਪਾਣ ਸਭ ਦੇਹੀ ਸੋ ਜੀ ਪਈ ਸੱਚਾ ਆਪ ਬੁਝਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀਂ ਸਲੋਕ ਮਹੱਲਾ ਤੀਜਾ। ਅਭਿਆਗਤ ਨਾਖੀਅਨ ਜਿਨ ਕੇ ਚਿਤ ਮੈਂ ਫਰਮ ਤਿਸਦੇ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਭੈ ਨਿਰੰਜਨ ਪਰਮ ਪਾਤਾ ਕਾ ਭੁੱਖਾ ਹੋਏ ਤਿਸਕਾ ਭੋਜਨ ਨਾਨਕਾ ਬਿਰਲਾ ਪਾਏ ਕੋਈ ਮਹੱਲਾ ਤੀਜਾ। ਅਭਿਆਗਤ ਨਾਖੀਅਨ ਜੇ ਪਰ ਕਰ ਭੋਜਨ ਕਰੇਨ ਉਤਰੇ ਕਾਨ ਆਪਣੇ ਬਹਿਲੇ ਭੇਕਰੇਨ ਅਭਿਆਗਤ ਸਹੀ ਨਾਨਕਾ ਜੇ ਆਤਮ ਗੌਣ ਕਰੇਨ ਭਾਲ ਲੈਣ ਸੋ ਆਪਣਾ ਨਿਜ ਕਰ ਰਹਿਣ ਕਰੇਨ ਪੌੜੀ। ਅੰਬਰ ਤੱਤ ਵਿਛੋੜੀਨ ਵਿੱਚ ਸੱਚਾ ਸਰਾਉ ਘਰ ਦਰ ਸਭ ਸੱਚ ਹੈ ਜਿਸ ਵਿੱਚ ਸੱਚਾ ਨਾਉ ਸਭ ਸੱਚਾ ਹੁਕਮ ਵਰਦਾ ਗੁਰਮੁਖ ਸਾ ਸਮਾਉ ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰੇ ਨਿਆਉ ਸਭ ਸੱਚੋ ਸੱਚ ਵਰਦਾ ਗੁਰਮੁਖ ਲਖ ਲਖਾਈ। ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀਂ ਸਲੋਕ ਮਹੱਲਾ ਤੀਜਾ। ਰਣਾਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਏ ਰਣਾਰ ਮੈਂ ਸਭ ਕੁਛ ਹੈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀਂ ਸਲੋਕ ਮਹੱਲਾ ਤੀਜਾ। ਰਣਾਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਏ ਰਣਾਰ ਮੈਂ ਸਭ ਕੁਛ ਹੈ ਕਰਮੀ ਪੱਲੇ ਪਾਏ ਨਾਨਕ ਨੌਣਿਤ ਪਾਈਏ ਜੇ ਚੱਲੇ ਤੇ ਸਿਰ ਜਾਏ ਮਹੱਲਾ ਤੀਜਾ। ਸਹਿਜੇ ਸਤਿਗੁਰੂ ਨਾਲ ਸੇਵਿਓ ਵਿੱਚ ਹੋਮੇ ਜਨ ਬਨਾਸ ਰਸਨਾ ਰਸਨਾ ਚਖਿਓ ਕਮਲ ਨਾ ਹੋਇਓ ਪ੍ਰਗਾਸ਼ ਬੇਖਾਦੀ ਮਨ ਮਖਮੂਆ ਮਾਇਆ ਮੋਹੇ ਬਨਾਸ ਇੱਕ ਸਰ ਕੇ ਨਾਮ ਬਿਨ ਤ੍ਰਿਗ ਜੀਵਨ ਤ੍ਰਿਗ ਵਾਸ ਜਾ ਆਪੇ ਨਜ਼ਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸਨ ਦਾਸ ਤਾਂ ਆਂਦਨ ਸੇਵਾ ਕਰੇ ਸਤਿਗੁਰੂ ਕੇ ਕਵੇ ਨਾ ਛੋਡੈ ਪਾਸ ਜਿਉਂ ਜਲ ਮੈਂ ਕਮਲ ਲਿਪਤੋ ਵਰਤੈ ਤੂੰ ਵਿੱਚੇ ਗ੍ਰਹਿ ਉਦਾਸ ਜਨਾ ਨ ਕਰੇ ਕਰਾਇਆ ਸਭ ਕੋ ਜਿਉਂ ਭਾਵੇ ਤੇ ਹਰ ਗੁਣ ਤਾਸ ਪੌੜੀ। ਛੱਤੀ ਯੁੱਗ ਵਾਰ ਸਾਪੇ ਗਣਤ ਕੀਨੀ ਆਪੇ ਸਿਰ ਸਭ ਸਾਜੀਅਨ ਆਪ ਮਤ ਦੀਨੀ ਸਿਮਰਤ ਸਾਹਤ ਸਾਜੀਅਨ ਪਾਪ ਪੁਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝ ਸੀ ਸੱਚਾ ਸ਼ਬਦ ਪਤੀਨੀ।

ਇਹੋ ਤਨ ਸਭ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿਰਤ ਤੇ ਆਪਣੇ ਤਿੰਨ ਤਨ ਰੋਭ ਰਤ ਨਾ ਹੋਏ ਭੈ ਪਈਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜੋ ਬਸੰਤ ਰਤ ਆਸੁਧ ਹੋਏ ਤਿਉਂ ਹਰ ਕਾ ਪਉ ਦੁਰਮਤ ਮਹਿਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ੇਗਾਰ ਗੁਰ ਕੈ ਸ਼ਬਦ ਕਮਲ ਵਿਕਸਿਆ ਤਾਂ ਸੌਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ।

ਮਨਮੁਖ ਸ਼ਿਗਾਰ ਨਾ ਜਾਣੀ ਜਾ ਸੁਨ ਜਨਮ ਸਵਾਰ ਬਿਨ ਹਰ ਭਗਤੀ ਸ਼ਿਗਾਰ ਕਰੇ ਨਿਤ ਜੰਮੇ ਹੋਏ ਖੁਆਰ ਸਾਰੇ ਵੀ ਸੋਭ ਨਾ ਪਾਏ ਨੇ ਅੱਗੇ ਜੇ ਕਰੇ ਸੋ ਜਾਣੇ ਕਰਤਾਰ ਨਾਨਕ ਸੱਚਾ ਇੱਕ ਹੈ ਦੋਹਾਂ ਵਿੱਚ ਹੈ ਸੰਸਾਰ ਚੰਗੇ ਮੰਦੇ

ਝੂਠ ਬੋਲੇ ਨ ਗੂੜਕ ਸਤ ਕਮਾਵਦੇ ਪਰ ਨਿੰਦਾ ਸਦਾ ਕਰੇ ਨ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੋਬੇ ਨਾਨਕ ਜੇ ਤੋਏ ਲਾਏ ਤਿਤ ਲੱਗੇ ਕੋਈ ਵਪੜੇ ਕਿਆ ਕਰੇ ਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਫਤ ਸਭ ਕੀਤੀ ਇੱਕ ਕੂੜਕ ਸਤ ਲਾਏ ਨ ਮਨ ਮਖਵੇ ਗੋਤੀ ਗੁਰਮੁਖ ਸਦਾ ਧਿਆਈਏ ਅੰਦਰ ਹਰ ਪ੍ਰੀਤੀ ਜਿਨਕੋ ਪੋਤੇ ਪੁੰਨ ਹੈ ਤਿੰਨ ਵਾਸੇ ਪੀਤੀ ਨਾਨਕ ਨਾਮ ਧਿਆਈਏ ਸੱਚ ਸਿਫਤ ਸੁਨਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹਲਾ ਪਹਿਲਾ ਸਤੀ ਪਾਪ ਕਰ ਸਤ ਕਮਾਏ ਗੁਰ ਦੀਖਿਆ ਘਰ ਦੇਵਣ ਜਾਏ ਇਸਤਰੀ ਪੁਰਖਾ ਖੱਟੀਏ ਭਾਓ ਭਾਵੇ ਆਵੋ ਭਾਵੇ ਜਾਓ ਸ਼ਾਸਤ ਵੇਦ ਨਮਾਨੇ ਕੋਏ ਆਪੋ ਆਪੀ ਪੂਜਾਓਏ ਕਾਜੀ ਹੋਏ ਕੇ ਬਹੇ ਨਿਆਏ ਫੇਰੇ ਤਸਵੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਕੋਈ ਪੁੱਛੇ ਤਾਂ ਪੜ ਸੁਣਾਏ ਤੁਰਕ ਮੰਤਰ ਕੰਨ ਦੇ ਸਮਾਏ ਲੋਕ ਮਹਾਵੇ ਝਾੜੀ ਖਾਏ ਚੌਕਾ ਦੇ ਕੇ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ ਜੋਗੀ ਜੀ ਗਰੀ ਜਟਾ ਬਿਭੂਤ ਅੱਗੇ ਪਾਛੇ ਰੋਵੇ ਪੂਤ ਜੋਗ ਨਾ ਪਾਇਆ ਜੁਤ ਗਵਾਈ ਕਿਤ ਕਾਰਨ ਸਿਰ ਸ਼ਾਹੀ ਪਾਈ ਨਾਨਕ ਕੱਲ ਕਾ ਇਹੋ ਪ੍ਰਵਾਣ ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ ਹਿੰਦੂ ਕੇ ਘਰ ਹਿੰਦੂ ਆਵੇ ਸੂਤ ਜਰੇਉ ਪੜ ਗਲ ਪਾਵੇ ਸੂਤ ਪਾਏ ਕਰੇ ਬਰਿਆਈ ਨਹਾਤਾ ਧੋਤਾ ਥਾਏ ਨਾ ਪਾਈ ਮੁਸਲਮਾਨ ਕਰੇ ਵਡਿਆਈ ਬਿਨ ਗੁਰ ਪੀਰੇ ਕੋ ਥਾਏ ਨਾ ਪਾਈ ਰਾਹੁ ਦਸਾਏ ਉੱਥੇ ਕੋ ਜਾਏ ਕਰਨੀ ਬਾਜੋ ਪਿਸਤ ਨਾ ਪਾਏ ਜੋਗੀ ਕਹਿ ਕਰ ਜੋਗ ਦਸਾਈ ਤਿਤ ਕਾਰਨ ਕੰਨ ਮੁੰਦਰਾਂ ਪਾਏ ਮੁੰਦਰਾਂ ਪਾਏ ਫਿਰੇ ਸੰਸਾਰ ਜਿੱਥੇ ਖਿੱਤੇ ਦਿਸਣ ਹਾਰ ਮੁੰਦਰਾਂ ਪਾਏ ਫਿਰੇ ਸੰਸਾਰ।

ਆਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਹੀ ਸਲੋਕ ਮਹਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰੇ ਨਾ ਸਤ ਮੁੰਡ ਮਡਾਈ ਕੇਸੀ ਨਾ ਸਤ ਪੜਿਆ ਦੇਸ਼ ਫਿਰੇ ਨਾ ਸਤ ਰੁਖੀ ਬਿਰਖੀ ਪੱਥਰ ਆ ਤਸ਼ਾਵੇ ਦੁੱਖ ਸਹਿ ਨਾ ਸਤ ਹਸਤੀ ਬੰਦੇ ਸੰਗਲ ਨਾ ਸਤ ਗਾਈ ਘਾਓ ਚਰੇ ਜਿਸ ਹੱਥ ਸਿੱਧ ਦੇਵੈ ਜੇ ਕੁਸੋਈ ਜਿਸਨੋਂ ਦੇ ਤਸੇ ਆਏ ਮਿਲੇ ਨਾਨਕ ਤਾਂ ਕੋ ਮਿਲੇ ਵਡਾਈ ਜਿਸ ਘੱਟ ਪੀਤਰ ਸ਼ਬਦ ਰਵੇ ਸਭ ਘੱਟ ਮੇਰੇ ਹੋ ਸਭਨਾ ਅੰਦਰ ਜਿਸੇ ਖੁਆਈ ਤਿਸ ਕੌਣ ਕਹੇ ਜਿਸੇ ਦਿਖਾਲਾਂ ਬਾਟੜੀ ਤਿਸੇ ਭੁਲਾਵੇ ਕੌਣ ਜਿਸੇ ਭੁਲਾਈ ਪੰਧ ਸਿਰ ਤਿਸੇ ਦਿਖਾਵੇ ਕੌਣ ਮਹੱਲਾ ਪਹਿਲਾ ਸੋ ਗਰੀ ਜੋ ਨਿਗਰੋ ਕਰੇ ਜਬ ਤਾਂ ਸੰਜ ਭੀਖਿਆ ਕਰੇ ਪੁਨ ਦਾਨਕਾ ਕਰੇ ਸਰੀਰ ਸੋ ਗਿਰੀ ਗੰਗਾ ਕਾ ਨੀਰ ਬੋਲੇ ਈਸ਼ਰ ਸਾਸਰੂ ਪਰਮ ਤੰਤ ਮੈਂ ਰੇਖ ਨਰੂ ਮਹੱਲਾ ਪਹਿਲਾ ਸੋ ਦੂਤੀ ਜੋ ਧੂਪੇ ਆਪ ਭਿਖਿਆ ਭੋਜਨ ਕਰੇ ਸੰਤਾਪ ਉਹ ਹੱਠ ਮੈਂ ਪੱਟਣ ਮੈਂ ਭੀਖਿਆ ਕਰੇ ਉਹ ਹੱਠ ਪੱਟਣ ਮੈਂ ਭੀਖਿਆ ਕਰੇ ਸੋ ਦੂਤੀ ਸਿਪੁਰ ਚੜੇ ਬੋਲਿਆ ਗੁਰਖ ਸਾਸਰੂ ਪਰਮ ਤੰਤ ਮੈਂ ਰੇਖ ਨਰੂ ਮਹੱਲਾ ਪਹਿਲਾ ਜੋ ਉਦਾਸੀ ਜੇ ਪਾਲੇ ਉਦਾਸ ਯਾਰ ਦੁੱਧ ਕਰੇ ਨਿਰੰਜਨ ਵਾਸ ਚੰਦ ਸੂਝ ਕੀ ਪਾਏ ਗੰਢ ਅਤੇ ਸੁਦਾਸੀ ਕਾ ਪੜੇ ਨਾ ਕੰਧ ਬੋਲਿਆ ਗੋਪੀ ਚੰਦ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਹ ਮਹੱਲਾ ਪਹਿਲਾ ਸੋ ਪਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰਜਾਲੇ ਸੁਪਨੇ ਬਿੰਦਨਾ ਦੇਈ ਝਰਨਾ ਅਤੇ ਪਖੰਡੀ ਜਰਾ ਨਾ ਮਰਨਾ ਬੋਲੇ ਚਰ ਪ੍ਰਸਾਦ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ ਮਹੱਲਾ ਪਹਿਲਾ ਸੁਭਰਾਗੀ ਜੀ ਉਲਟੇ ਬ੍ਰਹਮ ਗਗਨ ਮੰਡਲ ਮੈਂ ਰੂਪੈ ਥੰਮ ਐਨ ਸ਼ਾਂਤ ਰਹੇ ਧਿਆਨ ਤੇ ਬਰਾਗੀ ਸਤ ਸਮਾਨ ਬੋਲੇ ਭਰਤ ਸਤ ਸਰੂਪ ਪਰਮ ਤੰਤ ਮੈਂ ਰੇਖ

ਧੂਪ ਛਾਪ ਜੇ ਸਮਕਾ ਸਹਿਤਾ ਨਾਨਕ ਆਖੇ ਗੁਰ ਕੋ ਕਹਿ ਸੇ ਵਰਤਾਰੇ ਵਰਤੇ ਭੂਤ ਨਾ ਸੰਸਾਰੀ ਨਾ ਅਧੂਤ ਨੰਕਾਰ ਜੋ ਰਹਿ ਸਮਾਏ ਕਾਹੇ ਭਿਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਖੀਏ ਜਿੱਥੋਂ ਹਰ ਜਾਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਘਰ ਮਾਹੇ ਵਧਾਤਾ ਮਨਮੁਖ ਹਰ ਮੰਦਰ ਕੇ ਸਾਰ ਨਾ ਜਾਣਨੀ ਤਿੰਨੀ ਜਨਮ ਗਵਾਤਾ ਸਾਮੇ ਇੱਕ ਵਰਦਾ ਗੁਰ ਸ਼ਬਦ ਦੀ ਪਾਇਆ ਜਾਈ ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਹੀ ਸਲੋਕ ਮਹਲਾ ਤੀਜਾ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲੱਖਣ ਹੈ ਕਿਆ ਮੂਰਖ ਕਾ ਕਰਨਾ ਮੂਰਖ ਉਹ ਜੇ ਮੁਗਧ ਹੈ ਹੰਕਾਰੀ ਮਰਨਾ ਇਤ ਕਮਾਣੇ ਸਦਾ ਦੁੱਖ ਦੁਖੀ ਮੈਂ ਰਹਿਣਾ ਅਤ ਪਿਆਰਾ ਪਵੇਖੂ ਕਿਹੋ ਸੰਜਮ ਕਰਨਾ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਲਿਪਤੋ ਰਹਿਣਾ ਹਰ ਨਾਮ ਜਪੇ ਆਪ ਉਧਰੈ ਉਸ ਪਿੱਛੇ ਡੁੱਬਦੇ ਭੀ ਤਰਨਾ ਨਾਨਕ ਜੋ ਤੁਸ ਭਾਵੇ ਸੋ ਕਰੇ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤਲਵਾ ਪਸੰਦ ਆਖੀਆ ਵਾਕੇ ਜਿਨਾ ਰਹੀ ਅਜਰਾਇਲ ਫਰਿਸ਼ਤਾ ਹੋਸੀ ਆਏ ਤਈ ਆਵਣ ਜਾਣ ਸੁਜੀ ਪੀੜੀ ਗਲੀ ਫਹੀ ਕੂੜਨ ਖੁੱਟੇ ਨਾਨਕਾ ਊੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਰਵ ਰਿਆ ਸਵਾਪੈ ਹਰ ਕੀ ਕੀਮਤ ਨਾ ਪਵੇ ਕਿਸ ਕਹਿਣ ਨਾ ਜਾਪੇ ਗੁਰਪ੍ਰਸਾਦ ਦੀ ਸਲਾਹੀ ਹਰ ਭਗਤੀ ਰਾਪੇ ਸਭ ਮਨ ਤਨ ਹਰਿਆ ਹੋਇਆ ਹੰਕਾਰ ਗਵਾਪੀ ਸਭ ਕਿਸ ਹਰ ਕਾ ਖੇਲ ਹੈ ਗੁਰਮੁਖ ਕਿਸੇ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਹੀ ਸਲੋਕ ਮਹਲਾ ਪਹਿਲਾ ਸਹਾਂਸਰ ਦਾਨ ਦੇ ਇੰਦਰ ਰਵਾਇਆ ਪਰਸ਼ੁਰਾਮ ਰੋਵੇ ਖਰਾਇਆ ਅਜੈ ਸਰੋਵੇ ਭੀਖਿਆ ਖਾਏ ਐਸੀ ਦਰਗਹਿ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੇ ਦਸਰ ਲੰਕ ਗਵਾਏ ਜਿਨ ਸੀਤਾ ਸੀਤਾ ਸੀਤਾ ਦੀ ਡੋਰੂ ਵਾਏ ਜਿਨ ਸੀਤਾ ਆਂਦੀ ਡੋਰੂ ਬਾਏ ਰੋਵੇ ਪੰਡ ਭਏ ਮਜੂਰ ਜਿਨ ਕੇ ਸਵਾਮੀ ਰਹਿਤ ਹੈ ਦੂਰ ਰੋਵੇ ਜਨਵੇਜਾ ਖੋਏ ਗਿਆ ਏਕੀ ਕਾਰਨ ਪਾਪੀ ਬਹਿ ਰੋਵੇ ਸ਼ੇਖ ਮਸ਼ਾਕ ਪੀਰ ਅੰਤ ਕਾਲ ਮਤ ਲਾਗੇ ਭੀੜ ਰੋਵੇ ਰਾਜੇ ਕੰਨ ਪੜਾਏ ਕਰ ਕਰਮਾਂਗੇ ਭੀਖਿਆ ਜਾਏ ਰੋਵੇ ਕਿਰਪਨ ਸਾਂਚੇ ਧਨ ਜਾਏ ਪੰਡਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਨਾਹੇ ਪਥਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਮ ਸੋਈ ਜਨ ਜਾਏ ਹੋਰੀ ਕਰ ਨਾ ਲੇਖੇ ਲਾਏ ਮਹੱਲਾ ਦੂਜਾ ਜਬ ਤਾ ਸਭ ਕੁਛ ਮੰਨੈ ਵਰਕਾਰਾਂ ਸਬਾਦ ਨਾਨਕ ਮੰਨਿਆ ਮੰਨਿਆ ਬੁਝਿਆ ਗੁਰ ਪ੍ਰਸਾਦ ਪੌੜੀ ਕਾਇਆ ਤੁਰਮੇਲ ਕਰਤੇ ਲਿਖ ਪਾਇਆ।

ਸਾਮੈ ਗੁਪਤ ਵਰਦਾ ਗੁਣਮੁਖ ਪ੍ਰਗਟਾਇਆ, ਗੁਣ ਗਾਵੇ ਗੁਣ ਉਚਰੇ ਗੁਣ ਮਾਏ ਸਮਾਇਆ, ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ, ਸਭ ਕੁਛ ਆਪੇ ਆਪੇ ਆਪੇ ਦੇ ਵਡਿਆਈ, ਵਾਹੋ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਸਲੋਕ ਮਹਲਾ ਦੂਜਾ। ਨਾਨਕ ਅੰਧਾ ਹੋਏ ਕਹਿ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣੀ ਆਵੇ ਆਪ ਲਿਖਾਏ, ਮਹਲਾ ਦੂਜਾ। ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਵੱਖਰ ਤੈ ਬਣਜਾਰਿਆ ਦੁਹਾਂ ਰਹੀ ਸਮਾਏ, ਜਿਨ ਗੁਣ ਪੱਲੇ ਨਾਨਕ ਮਾਨਕ ਬਣ ਜੇ ਸੇ, ਰਤਨਾ ਸਾਰ ਨਾ ਜਾਣੀ ਅੰਧੇ ਬੱਤੇ ਲੋਏ ਪੌੜੀ, ਨੌ ਦਰਵਾਜੇ ਕਾਇਆ ਕੋਟ ਹੈ ਦਸ ਵੇ ਗੁਪਤ ਰੱਖੀ ਜੈ, ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜੈ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ, ਤਿਤ ਘਟ ਅੰਤਰ ਚਾਨਾ ਕਰ ਭਗਤ ਮਿਲੀ ਜੈ, ਸਭ ਮੈਂ ਏਕ ਵਰਤਦਾ ਜਿਨਾਪੇ ਰਚਨ ਰਚਾਈ, ਵਾਹੋ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਸਲੋਕ ਮਹਲਾ ਦੂਜਾ। ਅੰਧੇ ਕੇ ਰਾਹ ਦੱਸੀਏ ਅੰਧਾ ਹੋਏ ਸੁਜਾਏ, ਹੋਏ ਸੁਜਾਖਾ ਨਾਨਕ।

ਉੱਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੀ, ਨਾ ਕੋ ਲਏ ਨਾ ਦੇ। ਜੀਆਂ ਕਹਾਰ ਜੀ ਖਾਣਾ ਇੱਕ ਰਹੇ, ਵਿੱਚ ਪਾਏ ਸਾਰਾ ਤਿਨਾ ਪਿਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਿਹੇ ਮਹੱਲਾ ਪਹਿਲਾ। ਨਾਨਕ ਇਹੋ ਜੀਓ ਮਛਲੀ ਜੀਵ ਤ੍ਰਿਸ਼ਨਾ ਕਾਲ।

ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਅਰਸ ਪੀਤਾ ਗੁਰਮੁਖ ਸੱਚਾ ਮਨ ਵਸੇ ਸਾ ਸੌਦਾ ਕੀਤਾ ਸਭ ਸਭ ਕਿਛ ਘਰ ਹੀ ਮਾਏ ਹੈ ਵਿਭਾਗੀ ਲੀਤਾ ਅੰਤਰ ਤਿਸਨਾ ਮਰ ਗਈ ਹਰ ਗੁਣ ਗਾਬੀਤਾ ਆਪੇ ਮੇਲ ਮਿਲਾਈ ਨਾ ਆਪੇ ਦੇ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਹੀ ਸਲੋਕ ਮਹਲਾ ਪਹਿਲਾ ਬੇਲ ਪੰਜਾਇਆ ਕੱਤ ਬਣਾਇਆ ਕੱਟ ਕੁੱਟ ਕਰ ਖੁੰਬ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਉਂ ਪੱਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ਕੋਈ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਢੇ ਮਾਹੋਂ ਪਾਕਿਓ ਚੱਲੇ ਨਾਹੀਂ ਘੜੀ ਮੋਹਤ ਕਿਛ ਹੰਡਾ ਸੱਚ ਪੁਰਾਣਾ ਹੋਵੇ ਨਾਹੀਂ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ ਮਹਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘੜ ਤਿਸਕੀ ਪਰ ਪਾਰ ਸ਼ਬਦ ਦੇ ਸਾਂ ਰਖਾਈ ਲਾਇਤ ਗੁਣ ਕੀ ਥੇ ਕਹਿਵੇ ਸਮਾਇਤ ਸਦਾ ਕੁੱਠਾ ਹੋਵੇ ਸ਼ੇਖ ਲਹੂ ਲਬਨ ਖਤਾ ਵੇਖ ਹੋਏ ਹਰਾ ਲੱਗੇ ਹੱਕ ਜਾਏ ਨਾਨਕ ਦਰ ਦੀਦਾਰ ਸਮਾਏ ਮਹਲਾ ਪਹਿਲਾ ਕਮਰ ਕਟਾਰਾ ਬੰਕੜਾ ਬਾਂਕੇ ਕਾ ਸਵਾਰ ਗਰਬ ਨਕੀ ਜੇ ਨਾਨਕਾ ਮਤ ਸਰਾਵੇ ਪਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੇ ਜੋ ਗੁਰਮੁਖ ਚੱਲੇ ਸੱਚ ਧਿਆਨ ਸੇ ਸੱਚੇ ਜਨਹਾਰ ਖਰਚ ਧਨ ਪੱਲੇ ਭਗਤ ਸੁਣ ਗੁਣ ਗਾਵਦੇ ਗੁਰਮਤਾ ਚੱਲੇ ਰਤਨ ਵਿਚਾਰ ਮਨ ਵਸਿਆ

ਆਸਾ ਅੰਦਰ ਸਭ ਕੋ ਕੋਈ ਨਿਰਾਸਾ ਹੋਈ, ਨਾਨਕ ਜੋ ਮਰਜੀ ਵਿਆਹ ਸਹਿਲਾ ਆਸੋਈ ਮਹੱਲਾ ਤੀਜਾ। ਨਾ ਕਿਸੇ ਆਸਾ ਹੱਥ ਹੈ ਕਿ ਉਹ ਨਿਰਾਸਾ ਹੋਈ, ਕਿਆ ਕਰੇ ਬਪੜੀ ਜਾ ਭੁਲਾਈ ਸੋਈ ਪੌੜੀ। ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ, ਪ੍ਰਭਦਾਤਾ ਦਿੱਤਾ ਨਿਹਚਲ ਇਹੋ ਧਨ। ਸਾਸ ਸਾਸ ਰਾਧੇ ਨਿਰਮਲ ਸੋਏ ਜਾਣੇ, ਅੰਤਰ ਜਾਮੀ ਅਗਮ ਰਸਨਾ ਇੱਕ ਭਨ ਰਵ ਰਿਆ ਸਰਬਤ। ਨਾਨਕ ਬਲ ਜਾਈ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹਿਲਾ ਪਹਿਲਾ। ਸਰਬ ਰਹੰਸ ਤੁਰੇ ਮੇਲਾ ਖਸਮੇ ਵੇ ਭਾਣਾ, ਸਰਬ

ਜਿੱਥੇ ਉਹਨਾਂ ਹੋਰੋ ਖਾਣਾ ਸੱਚ ਕਮਾਣੇ ਸੱਚੋ ਪਾਈਏ ਕੂੜੇ ਕੂੜਾ ਮਾਣਾ ਨਾਨਕ ਤਿੰਨ ਕੋ ਸਤਿਗੁਰ ਮਿਲਿਆ ਜਿਹਨਾਂ ਤੁਰੇ ਪਿਆ ਪਰਵਾਣਾ ਮਹੱਲਾ ਪਹਿਲਾ ਸਾਹਾ ਮੇਰਾ ਉਜਲਾ ਜੇ ਕੋ ਚਿੱਤ ਕਰੇ ਨਾਨਕ ਸੋਈ ਸੇਵੀਏ ਸਦਾ ਸਦਾ ਜੋਧੇ ਨਾਨਕ ਸੋਈ ਸੇਵੀਐ ਜਿਤ ਸੇਵ ਐ ਦੁੱਖ ਜਾਏ ਅਵਗਣ ਬੰਜਣ ਗੁਣ ਰਭੇ ਮਨ ਸੁਖ ਵਸੇ ਆਏ ਪੌੜੀ ਆਪੇ ਆ ਵਰਦਾ ਆਪ ਤਾੜੀ ਲਾਇਨ ਆਪੇ ਉਪਦੇਸ਼ਤਾ ਗੁਰਮੁਖ ਪਤੇ ਆਇਨ ਇੱਕ ਆਪੇ ਉਜੜ ਪਾਇਨ ਭਗਤੀ ਲਾਇਨ ਜਿਸ ਆਪ ਜਾਏ ਸੁਭ ਸੀ ਆਪੇ ਨਾਏ ਲਾਇਨ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸੋਧੋ ਰਾਮਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ ਹਰ ਨਾਮ ਮੰਤਰ ਦੜਾਇਨ ਦਾ ਕੱਟੇ ਹੋ ਮੇ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਮਹੱਲਾ ਪੰਜਵਾ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਾਬਾਦ ਗੁਰਪੂਰੇ ਦੇ ਖਾਲਿਆ ਬਿਨ ਨਾਵੇਂ ਸਾਬਾਦ ਸਖ ਤੋਂ ਜਨ ਭਰਮਿਆ ਜੋ ਲੱਗੇ ਦੂਜੇ ਸਾਧ ਜਨ ਨਾਨਕ ਹਰ ਪ੍ਰਭੂ ਜਿਆ ਗੁਰ ਸਤਿਗੁਰ ਕਹਿ ਪ੍ਰਸਾਦ ਪੌੜੀ ਟਨਹਾਰੇ ਥਾਟ ਆਪੇ ਥੱਟਿਆ ਆਪੇ ਪੂਰਾ ਸ਼ਾਹੋ ਆਪੇ ਖੱਟਿਆ ਆਪੇ ਕਰ ਪਸਾਰ ਆਪੇ ਰੰਗ ਰੱਟਿਆ ਕੁਦਰਤ ਕੀ ਮਨਾ ਪਾਇ ਲਖ ਪ੍ਰਭ ਮੱਟਿਆ ਅਗਮਤ ਆਓ ਬੇਅੰਤ ਪਰੇ ਪਰਟਿਆ ਆਪੇ ਵੱਡ ਪਾਤਸ਼ਾਹ ਆਬ ਜੇ ਰੱਟਿਆ ਕੋਈ ਨਾ ਜਾਣੇ ਕਿਵੇਂ ਕਿਵਟ ਮੱਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹਲਾ ਪੰਜਵਾ ਸੁਣ ਸੱਜਣ ਪੀਤਾ ਮੇਰਿਆ ਮੈਂ ਸਤਿਗੁਰ ਦੇਹੋ ਦਿਖਾਲ ਹੋ ਤੁਸ ਦੇਵਾ ਮਨ ਆਪਣਾ ਨਿਤ ਹਿਰਦੇ ਰੱਖਾਂ ਸੰਭਾਲ ਇੱਕ ਸਤਿਗੁਰ ਬਾਰਾ ਤ੍ਰਿਕ ਜੀਵਨ ਸੰਸਾਰ ਜਾਂ ਨਾਨਕ ਸਤਿਗੁਰ ਤੇ ਨਾਮ ਲਾਈਓ ਜਿਨ ਸਾਧੀ ਵਰਤੇ ਨਾਲ ਮਹੱਲਾ ਪੰਜਵਾ ਮੇਰੇ ਅੰਤ ਲੋਚਾ ਮਿਲਣ ਕੇ ਕਿਉਂ ਪਾਵਾਂ ਪ੍ਰਤੋਹੇ ਕੋਈ ਐਸਾ ਸੱਜਣ ਲੋੜ ਲਓ ਜੋ ਮੇਲੇ ਪ੍ਰੀਤਮ ਹੋਹੇ ਗੁਰਪੁਰੇ ਮਿਲਾਇਆ ਜਾਂ ਦੇਖਾਂ ਤਾਂ ਸੋਏ ਜਾਂ ਨਾਨਕ ਸੁਪਰਾ ਸੇਵਿਆ ਤੇ ਜੇ ਬਣਵਰਨਾ ਕੋਏ ਪੌੜੀ ਦੇ ਬਨਾਰ ਦਾਰ ਕਿਤ ਮੁਖ ਸਲਾਈਐ ਜਿਸ ਰੱਖੇ ਕਿਰਪਾ ਤਾਰਿਜ ਕੇ ਸੰਭਾਈਏ ਕੋਈ ਨਾ ਕਿਸੀ ਬਸ ਸਭ ਨਾਇਕ ਧਰ ਪਾਲੇ ਬਾਲਕ ਬਾਂਗ ਦੇ ਆਪ ਕਰ ਕਰਦਾ ਅੰਤ ਬਨੋਧ ਕਿਸ਼ੂ ਨਾ ਜਾਣੀਏ ਸਰਵਤਾ ਸਮਰਾਥੋ ਤਿਸ ਕੁਰਬਾਣੀਏ ਗਾਈਏ ਰਾਤ ਦਿਨਾਂਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਏ ਤਿਨੀ ਹਰ ਰਸ ਭੋਗਿਆ ਸਲੋਕ ਮਹਲਾ ਪੰਜਵਾ ਭੀੜ ਹੋ ਮੋਹ ਕਲਾਈ ਕੀਤੀ ਅਨਸਾ ਰੱਖੇ ਕੁਟੰਬੇ ਨਾਲ ਕਰ ਸਭ ਸਵਾਰੀ ਅਨਸੋ ਪ੍ਰਭ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਇੰਦਾ ਲੋਹੜੇ ਬਾਲਕ ਪਾਲ

ਦੇਹਨਾਂਸ ਤੋਖੀਆ ਉਤਰੈ ਮਨ ਕੀ ਭੁੱਖ। ਗੁਰਬੰਤ ਨੇ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਪੌੜੀ। ਸੁਹੈ ਸਦ ਤਾਰ ਮਨੋ ਨ ਬਿਸਰੈ, ਘੜੀ ਨ ਮੋਹਤ ਚਸਾ ਤਿਸ ਬਿਨ ਨ ਸਰੈ। ਅੰਤਰਵਾਲ ਸੰਗ ਕਿਆ ਕੋ ਲੁਖ ਕਰੇ, ਜਿਸ ਪਤ ਰੱਖੇ ਆਪ ਸੋ ਭਵ ਜਲ ਤਰੇ। ਭਗਤ ਗਿਆਨੀ ਤਪਾ ਜਿਸ ਕਿਰਪਾ ਕਰੇ, ਸੋ ਪੂਰਾ ਪ੍ਰਧਾਨ।

ਧਨ ਸੋ ਰਾਗ ਸੁਰੰਗੜੇ ਆਲਾ ਪਤ ਸਭ ਤੇ ਖਜਾਏ, ਧਨ ਸੋ ਜੰਤ ਸੁਹਾਬੜੇ ਜੋ ਗੁਰਮੁਖ ਜਪਦੇ ਨਾਉ, ਜਿਨ ਇੱਕ ਮਨ ਇੱਕ ਰਤ ਦਿਆ ਤਿੰਨ ਸਦ ਬਲ ਹਾਰੇ ਜਾਓ, ਤਿੰਨ ਕੀ ਧੂੜ ਹਮ ਬਾਂਛ ਦੇ ਕਰਮੀ ਪੱਲੇ ਪਾਏ, ਜੋ ਰੱਤੇ ਰੰਗ ਗੋਬਿੰਦ ਕਿਹੋ ਤਨ ਬਲ ਹਾਰੇ ਜਾਓ, ਆਖਾਂ ਬਿਰਥਾ ਜੀ ਕੀ ਹਰ ਸੱਜਣ ਮੇਲੋ ਰਾਏ, ਗੁਰਪੂਰੇ ਮੇ ਲਾਇਆ ਜਨਮੰਦ ਹੋ ਜਾਏ, ਜਨ ਨਾਨਕ ਪਾਇਆ ਆਗਮ ਰੂਪ ਅਨੰਤ ਨ ਕਾਹੂ ਜਾਏ ਮਹੱਲਾ ਪੰਜਵਾ। ਧਨ ਸੋ ਬੇਲਾ ਘੜੀ ਧਨ, ਧਨ ਮੂਤ ਪਲ ਸਾਰ, ਧਨ ਸੋ ਦਿਨ ਸੋ ਸੰਜੋਗੜਾ, ਜਿਤ ਡਿੱਠਾ ਗੁਰਦਰ ਸਾਰ, ਮਨ ਕੀ ਇੱਛਾ ਪੂਰੀਆਂ ਹਰ ਪਾਇਆ ਆਗਮ ਪਾਰ, ਉਮੈ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ, ਜਨ ਨਾਨਕ ਲੱਗਾ ਸੇਵ ਹਰ, ਉਧਰਿਆ ਸਗਲ ਸੰਸਾਰ ਪੌੜੀ, ਸਿਵ ਸਲਾਣ ਭਗਤ ਵੇਲੇ ਦੇ ਤਿੰਨ ਸੋਪੇ ਜੇ ਭੰਡਾਰ, ਫਿਰ ਪੁੱਛਣਾ ਲਈ ਤਿੰਨ ਜਿਸਨੋ ਲੱਗਾ ਰੰਗ ਸੇ ਰੰਗ ਰਤਿਆ, ਉਹਨਾਂ ਇੱਕੋ ਨਾਮ ਆਧਾਰ ਏਕਾ ਉਹਨ ਪਤੇ ਆ, ਉਹਨਾਂ ਪਿੱਛੇ ਰੰਗ ਉਹਨਾਂ ਪਿੱਛੇ ਜਗ ਪਹੁੰਚੇ ਭੋਗੀ, ਉਹਨਾਂ ਪਿਆਰਾ ਰੱਬ ਉਹਨਾਂ ਜੋ ਗਈ, ਜਿਸ ਮਿਲਿਆ ਗੁਰੀ ਆਏ ਤਿੰਨ ਪ੍ਰਭ ਜਾਣਿਆ, ਉਹ ਬੁਲਾਰੀ ਤਿੰਨ ਜੇ ਖਸ ਮੈਂ ਭਾਣਿਆ। ਸਲੋਕ ਮਹੱਲਾ ਪੰਜਵਾ। ਹਰ ਇੱਕ ਸੇ ਨਾਲ ਮੈਂ ਦੋਸਤੀ, ਹਰ ਇੱਕ ਸੇ ਨਾਲ ਮੈਂ ਰੰਗ, ਹਰ ਇੱਕੋ ਮੇਰਾ ਸੱਜਣੋ, ਹਰ ਇੱਕ ਸੇ ਨਾਲ ਮੈਂ ਸੰਗ, ਹਰ ਇੱਕ ਸੇ ਨਾਲ ਮੈਂ ਗੋਤੇ, ਮੂੰਹ ਮੈਲਾ ਕਰੇ ਨਾ ਭੰਗ, ਜਾਣੇ ਬਿਰਤਾ ਜੀ ਕੀ ਕਦੇ ਨਾ ਮੋੜੇ ਰੰਗ, ਹਰ ਇੱਕੋ ਮੇਰਾ ਮਸਲਤੀ, ਭੰਨਣ ਕਰਨ ਸਮਰੱਥ।

ਹਰ ਇੱਕ ਸਿਹਤੀ ਮੈਂ ਟੇਕ ਹੈ ਜੋ ਸਿਰ ਸਭ ਨਾ ਸਮਰੱਥ ਸਤਿਗੁਰੂ ਸੰਤ ਮਿਲਾਇਆ ਮਹਤਕ ਧਰਕੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਧਾਰਿਆ ਸਗਲ ਜਗਤ ਮਨ ਕੇ ਆਇਸ਼ਾ ਪੂਰੀਆਂ ਪਾਇਆ ਤੁਰ ਸੰਯੋਗ ਨਾਨਕ ਪਾਇਆ ਸੱਚ ਨਾਮ ਸਾਦੀ ਭੋਗੇ ਭੋਗ ਮਹੱਲਾ ਪੰਜਵਾ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਸ ਨਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਭਾਣ ਬੰਦ ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਡ ਜਿੱਤ ਦਿਨ ਕਿਛ ਨਾ ਹੋਵੇ ਤਿੱਤ ਦਿਨ ਬੋਲਣ ਗੰਧ ਜੀ ਕੀ ਸਾਰ ਨਾ ਜਾਣਨੀ ਮਨਮੁੱਖ ਗਿਆਨੀ ਅੰਧ ਕੂੜਾ ਗੰਢ ਨਾ ਚੱਲਈ ਚਿੱਕੜ ਪੱਥਰ ਬੰਦ ਅੰਧੇ ਆਪ ਨਾ ਜਾਣਨੀ ਪਗ ਫੱਕੜ ਪਿੱਟਣ ਧੰਦ ਝੂਠੇ ਮੁੱਲ ਪਟਾਇਆ ਹੋ ਕਰਤ ਬਿਆਨ ਕਿਰਪਾ ਕਰੇ ਜਿਸ ਆਪਣੀ ਧੁਰ ਪੂਰਾ ਕਰਮ ਕਰੇ ਜਨ ਨਾਨਕ ਸੇਜਨ ਉਪਰੇ ਜੋ ਸਤਿਗੁਰ ਸ਼ਰਨ ਪਰੇ ਪੌੜੀ ਜੋ ਰੱਤੇ ਦੀਦਾਰ ਸਹੀ ਸੱਚ ਹਾਕ ਜਿਨੀ ਜਾਤਾ ਖਾਸਮ ਕਿਉਂ ਲੱਭੇ ਤਿਨਾ ਖਾਕ ਮਨ ਮਹਿਲਾ ਬੇਕਾਰ ਹੋਵੇ ਸੰਗ ਪਾਕ ਦਿਸੇ ਸੱਚਾ ਮਹਿਲ ਖੁੱਲੇ ਭਰਮ ਤਾਕ ਜਿਸੇ ਦਿਖਾਲੇ ਮਹਿਲ ਤਿਸ ਨਾ ਮਿਲੇ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨੌ ਨਿਧ ਨਾਮ ਦਾਨ ਗੁਰ ਕੈ ਸ਼ਬਦ ਲਾਗ ਜਿਸੇ ਮਿਲੇ ਸੰਤ ਖਾਕ ਮਸਤਕ ਜਿਸੇ ਭਾਗ ਸਲੋਕ ਮਹਿਲਾ ਪੰਜਵਾ ਹਨਾਖੀ ਕੁ ਸੱਚ ਬੈਨ ਸੁਣਾਈ ਜੋ ਤੋ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਸ਼ਬੀਲੇ ਫਿਰ ਤੈਡਾ ਮਨ ਸਧਾਰਨ ਦੁਰਜਨ ਸੇਤੀ ਨਿਹੋਰ ਚਾਇਓ ਦੱਸ ਵਿਖਾ ਮੈਂ ਕਾਰਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੇ ਵੀ ਹੋਣੀ ਫਿਰ ਸ਼ੈਲ ਸ਼ਵੀਲਾ ਛੱਡ ਗਵਾਇਓ ਦਰਮ ਕਰਮ ਵੀ ਹੋਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ ਜੇ ਤਹੋ ਲਾਈ ਤੇ ਤਹੋ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਫਾਗਣ ਜੈ ਫਿਰ ਕਿਰਪਾ ਥਾਰੀ ਫਿਰ ਔਗਣ ਤਿਸਕੇ ਸਭ ਗਵਾਏ।

ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲ ਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰਨਾਰ ਹਰਨਾ ਮਹਾਰਾਜ ਮਨ ਸਭ ਕਿਲ ਵਿਖੇ ਜਾਏ ਵਿਕਾਰ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਉਨੀ ਛੱਡਿਆ ਮਾਇਆ ਸੁਹਾਵੜਾ ਧਨ ਸਾਚਿਆ ਨਾਮ ਪਰ ਅੱਠੇ ਪਰ ਇੱਕ ਤੇ ਲਿਵੇ ਮੰਨਣ ਹੁਕਮ ਪਾਰ ਜਾਂ ਨਾਨਕ ਮੰਗੇ ਦਾਨ ਇੱਕ ਦੇਹੋ ਦਰਸ ਮਨ ਪਿਆਰ ਪੌੜੀ ਜੇ ਤੂੰ ਆਵੇਂ ਚਿੱਤ ਤਿਸਨੋ ਸਦਾ ਸੁਖ ਜੇ ਤੂੰ ਆਵੇਂ ਚਿੱਤ ਤਿਸ ਜਮ ਨਾਏ ਦੁੱਖ ਜੇ ਤੂੰ ਆਵੇਂ ਚਿੱਤ ਤਿਸ ਕੇ ਕਾੜਿਆ ਜਿਹਦਾ ਕਾਤਾ ਮਿੱਤਰ ਸਭ ਕਾ ਸਵਾਰਿਆ ਜੇ ਤੂੰ ਆਵੇਂ ਚਿੱਤ ਸੋ ਪ੍ਰਵਾਨ ਜਨ ਜੇ ਤੂੰ ਆਵੇਂ ਚਿੱਤ ਬਹੁਤਾ ਤਿਸ ਧਨ ਜੇ ਤੂੰ ਆਵੇਂ ਚਿੱਤ ਸੋ ਬੜ ਪਰਵਾਰਿਆ ਜੇ ਤੂੰ ਆਵੇਂ ਚਿੱਤ ਤਿੰਨ ਕੋਲ ਉਧਾਰਿਆ ਸਲੋਕ ਮਹੱਲਾ ਪੰਜਵਾ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਵੈ ਚੱਕਰ ਬਣਾਏ ਮਾਇਆ ਨੂੰ ਬਹੁਤਾਵੇ ਅੰਦਰ ਮੈਲ ਨਾ ਉਤਰੇ ਹੋਮੇ ਫਿਰ ਫਿਰ ਆਵੇ ਜਾਵੇ ਨੀਂਦ ਬਿਆ ਪਿਆ ਕਾਮ ਸੰਤਾ ਪਿਆ ਮੁੱਖੋਂ ਹਰ ਹਰ ਕਹਾਵੇ ਵੈਸਨੋ ਨਾਮ ਕਰਮ ਹੋਜੂਤਾ ਤੋਂ ਕੁੱਟੇ ਕਿਆ ਫਲ ਪਾਵੇ ਹੰਸਾਂ ਵਿੱਚ ਬੈਠਾ ਬੱਗ ਨਾ ਬਣੇ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾਂ ਹੰਸਾਂ ਵਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ ਹੰਸਾ ਹੀਰਾ ਮੋਤੀ ਚੁਗਣਾ ਬੱਗ ਡੱਡਾ ਪਾਲਣ ਜਾਵੇ ਉੱਡਰਿਆ ਵਿਚਾਰਾ ਬੱਗਲਾ ਮਤ ਹੋਵੇ ਮੰਜ ਲਿਖਾਵੇ ਜਿਤ ਕੋ ਲਾਇਆ ਤੇ ਤੀ ਲਾਗਾ ਕਿਸੇ ਦੋਸ਼ ਦਿੱਚੇ ਜਾ ਹਰ ਏ ਵੈ ਭਾਵੈ ਸਤਿਗੁਰ ਸਰਬ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੈ ਸਿਖਾਂ ਸਰਬਰ ਇਕੱਠੇ ਹੋਏ ਸਤਿਗੁਰ ਕੇ ਹੁਕਮ ਆਵੈ ਰਤਨ ਪਦਾਰਥ ਮਾਣਕ ਸਰਬਰ ਭਰਪੂਰੇ ਖਾਏ ਖਰਚ ਰਹੇ ਟੂਟ ਨਾ ਆਵੇ ਸਰਬ ਰਹਾਂ ਸਦੂਰ ਨਾ ਹੋਈ ਕਰਤੇ ਵੈ ਭਾਵੈ ਜਾਂ ਨਾਨਕ ਜਿਸ ਤੈ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪੈ ਆਵੇ ਆਪ ਤਰਿਆ ਕੁਟੰਬ ਸਭ ਤਾਰੇ ਸਵਾ ਸਲੇਟ ਛਡਾਵੈ ਮਹੱਲਾ ਪੰਜਵਾ ਪੰਡਤ ਖਾਏ ਬਹੁਤੀ ਰਾਹੀਂ ਕੋਰਟ ਮੁੱਠ ਜਨੇਹਾ ਅੰਦਰ ਮੋਨਿਤ ਭਰਮ ਵਿਆ ਪੈ ਤਿਸ਼ਟ ਨਾਹੀਂ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋ ਆ ਸੱਚ ਕਹੇ ਤਾਂ ਸੋਹੋ ਆਵੇ ਅੰਤਰ ਬਹੁਤਾ ਰੋਹਾ ਵਿਆ ਪਿਆ ਦੁਰਮਤ ਕਬੁੱਧ ਕਮੂੜਾ ਮਨ ਲਾਗਾ ਤਿਸ ਮੋਹਾ ਠਗੇ ਸੇਤੀ ਠਗਰਾ ਲਾਇਆ ਸਾਥ ਭੀ ਇੱਕੋ ਜਿਹਾ ਸਤਿਗੁਰੂ ਸਰਾਫ ਨਜ਼ਰੀ ਵਿੱਚ ਤੋਂ ਕੱਢੇ ਤਾਂ ਉਗੜੇ ਆਇਆ ਲੋਹਾ ਬਹੁਤੇਰੀ ਥਾਂ ਰਲਾਏ ਲਾਏ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋਹਾ ਸਤਿਗੁਰ ਕੀ ਜੇ ਸ਼ਰਣੀ ਆਵੇ ਫਿਰ ਮਨੂਰੋ ਕੰਚਨ ਹੋਹਾ ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ ਤੇ ਸਤਿਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਸਰੇ ਦੇ ਵਸੇਹਾ ਆਵਣ ਜਾਣਾ ਤਿਸਕਾ ਕੱਟੀਐ ਸਦਾ ਸਦਾ ਸੁਖ ਹੋਆ ਪੌੜੀ ਜੋ ਤੁਧ ਭਾਣਾ ਜੰਤ ਸੋ ਤੁਧ ਬੁਝਾਈ ਜੋ ਤੁਧ ਭਾਣਾ ਜੰਤ ਸੋ ਦਰਗਹਿ ਸਿਜਈ ਜਿਸਨੋ ਤੇਰੀ ਨਜ਼ਰ ਹੋਮੇ ਤਿਸ ਗਈ ਜਿਸਨੋ ਤੂੰ ਸੰਤੋਖ ਕਲਮਲ ਤਿਸ ਖਾਈ ਜਿਸਕੇ ਸਵਾਮੀ ਬਲ ਨਿਰਭਉ ਸੋ ਪਈ ਜਿਸਨੋ ਤੂੰ ਕਿਰਪਾਲ ਸੱਚਾ ਸੋ ਥਈ ਜਿਸਨੋ ਤੇਰੀ ਮੈਂ ਨਾ ਪੋਹੇ ਅਗਨਈ ਤਿਸਨੋ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਸਲੋਕ ਮਹੱਲਾ ਪੰਜਵਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮੰਤਨ ਅੰਤਰ ਵਸ ਦੁਖਾ ਨਾਸ ਹੋਏ ਹੱਦੇ ਆਪ ਰੱਖ ਵਿਆਪੇ ਭਉ ਨਾ ਕੋਏ ਗੁਣ ਗਾਵਾ ਦਰ ਰਹਿਣ ਏਤੇ ਕੰਮ ਲਾਏ ਸੰਤ ਜਨਾ ਕੇ ਸੰਗ ਹੋਮੇ ਰੋਗ ਜਾਏ ਸਰਨ ਅੰਤਰ ਖਾਸ ਮੇ ਕੋ ਰਵ ਰਹਿਆ ਗੁਰਪ੍ਰਸਾਦੀ ਸੱਚ ਸੱਚੋ ਸੱਚ ਲਹਿਆ ਦਇਆ ਕਰੋ ਦਿਆਲ ਆਪਣੀ ਸਿਫਤ ਦਿਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏ ਮਹੱਲਾ ਪੰਜਵਾ ਇੱਕੋ ਜਪੀਏ ਮਨੇ ਮਾਏ ਇੱਕੀ ਸਰਨਾਇਕ ਸੋ ਕਰ ਪਿਰੜੀ ਦੂਜੀ ਨਾਏ ਜਾਏ ਇੱਕੋ ਦਾਤਾ ਮੰਗੀਏ ਸਭ ਕੁਛ ਪੱਲੇ ਪਾਏ ਮਨ ਤਨ ਸਾਸ ਗਰਾਸ ਪ੍ਰਭ ਇੱਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਗੁਰਭਾਗੀ ਤੇ ਸੰਤ ਜਾਨੋ ਜਿਨ ਮਨ ਬੁਠਾਏ ਜਲ ਥਲ ਮਹੀਆ ਰਵ ਰਿਆ ਦੂਜਾ ਕੋਈ ਨਾਹੇ ਨਾਮ ਧਿਆਈ ਨਾਮ ਉਚਰਾ ਨਾਨਕ ਹਸਮ ਰਜਾਏ ਪੌੜੀ ਜਿਸਨੋ ਤੁਰਖਵਾਲਾ ਮਾਰੇ ਤਿਸ ਕੌਣ ਜਿਸਨੋ ਤੁਰਖਵਾਲਾ ਜਿੱਤਾ ਤੇਨੇ ਭੈਣ ਜਿਸਨੋ ਤੇਰਾ ਅੰਗ ਤੇ ਸਮੁਖ ਉਜਲਾ ਜਿਸਨੋ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ

ਲੀ ਪੰਜ ਲੰਲੀ ਮਨੰਦ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾ ਅੱਠ ਮਜਾਹੂ ਮਹਿਮਾਨ ਕਲੱਦਾ ਮੁੱਲ ਨਾ ਕਿੱਦਾਂ ਮੈਂ ਕੋਈ ਸਤਿਗੁਰ ਦਿੱਤਾ ਢੂੰਡ ਬਜਾਈ ਧੀਆ ਦਿੱਤਾ ਜਨ ਪਦਾਰਥ ਨਾਨਕ ਜੇਤਾ ਪੌੜੀ ਜਿਸ ਕੈ ਮਹਤ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰਮਿਲ ਕਮਲ ਪ੍ਰਗਾਸਿਆ ਸੁਵਨ ਦਿਨ ਜਾਗਾ ਲੱਗਾ ਰੰਗ ਚਨਾਰ ਬਿੰਦ ਸਾ ਭਰਮ ਪਉ ਪਾਗਾ ਆਤਮ ਜਿੱਤਾ ਗੁਰਮਤੇ ਅਗਜੰਤ ਪਾਗਾ ਜਿਸੇ ਧਿਆਇਆ ਪਾਰ ਬ੍ਰਹਮ ਸੋ ਕਲ ਮੈਂ ਤਾਗਾ ਸਾਧੂ ਸੰਗਤ ਨਿਰਮਲਾ ਸਰਮਜ ਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲਹਾਰ ਨੇ ਜਿਸੇ ਵਡਭਾਗਾ ਸਲੋਕ ਮਹਲਾ ਪੰਜਵਾ ਜਾਂ ਪਿਰ ਅੰਦਰ ਤਾਂ ਧਨ ਬਾਹਰ ਜਾ ਪਿਰ ਬਾਹਰ ਤਾਂ ਧਨ ਮਾਹਰ ਬਿਨ ਨਾਵੇਂ ਬਹੁਤ ਫਰੇ ਫਰਾਹਰ ਸਤਿ ਸੰਗਤ ਖਾਇਆ ਜਾਰ ਜਨ ਨਾਨਕ ਸੱਚੇ ਸਾ ਸਮਾਰ ਮਹੱਲਾ ਪੰਜਵਾ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ ਨਾਨਕ ਜੇ ਤਾਹਰ ਜਾ ਗੁਦਰੇ ਬੇਲਾ ਬੂਜੇ ਖੋਏ ਪੌੜੀ ਵੱਡੀ ਵੱਡਾ ਭਾਰ ਤੇਰਾ ਮਰਤਵਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਵਾ ਜੀਆਂ ਅੰਦਰ ਜੀਉ ਸਭ ਕੇ ਜਾਣ ਲੈ ਸਭ ਕੇ ਤੇਰੇ ਵਸ ਤੇਰਾ ਘਰ ਪਲੋ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਵਕਲਾ ਪ੍ਰਭੂ ਦਿਸੇ ਜਤ ਕਥਾ ਨਾਨਕ ਦਾਸਨ ਦਾ ਤੁਧ ਆਗੇ ਬਿਨ ਬਤਾ ਸਲੋਕ ਮਹੱਲਾ ਪੰਜਵਾ ਛਤਰੇ ਬਜ਼ਾਰ ਸੋਹਣ ਵਿੱਚ ਵਪਾਰੀ

ਅਤੇ ਸੀਮਾਏ ਸਮਾਏ ਪੌੜੀ ਸਫਲ ਬਿਰਖ ਸੁਹਾਵੜਾਰ ਸਫਲ ਅਮਰਤਾ ਮਨ ਲੋਚੇ ਉਹਨੂੰ ਮਿਲਣ ਕਹੋ ਕਿਉਂ ਬੰਜੇ ਕੀਤਾ ਬਾਨਾ ਚਿਹਨਾ ਬਾਹਰਾ ਉਹ ਅਗਮ ਜਿੱਤਾ ਉਹ ਪਿਆਰਾ ਜੀ ਕਾ ਜੋ ਖੋਲੇ ਪਿਤਾ ਸੇਵਾ ਕਰੀ ਤੂੰ ਸਾਡੀਆ ਮੈਂ ਦੱਸਿਓ ਮਿੱਤਾ ਗੁਰਬਾਣੀ ਵੰਜਾ ਵਾਰ ਨੇ ਵਲੇ ਵਲ ਕੀਤਾ ਦੱਸਣ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹਲਾ ਪੰਜਵਾ ਕਬੀਰ ਧਰਤੀ ਸਾਧਕੀ ਤਸਕਰ ਵੈਸੇ ਗਾਏ ਧਰਤੀ ਭਾਰ ਨਾ ਬਿਆ ਪਈ ਉਨਕੋ ਲਾਹੂ ਲਾਏ ਮਹਲਾ ਪੰਜਵਾ ਕਬੀਰ ਚਾਵਲ ਕਾਰ ਨੇ ਤੋਕੋ ਮੋਲੀ ਲਾਏ ਸੰਕੁ ਸੰਗੀ ਬੈਸਤੇ ਤਾਂ ਪੁੱਛੇ ਧਰਮ ਰਾਏ ਪੌੜੀ ਆਪੇ ਬੜ ਪਰਿਵਾਰ ਫਕਾਤੀ ਆਪਣੀ ਕੀਮਤ ਆਪ ਆਪੇ ਜਾਤੀਆ ਸਭ ਕਛੇ ਆਪੇ ਆਪ ਆਪ ਪੰਨਿਆ ਆਪਣਾ ਕੀਤਾ ਆਪ ਆਪ ਬਰੰਨਿਆ ਧੰਨ ਸੋ ਤੇਰਾ ਥਾਨ ਜਿੱਥੇ ਤੂੰ ਬੁੱਠਾ ਧੰਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿੱਠਾ ਜਿਹਨੂੰ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੋਧਾ ਸਲੋਕ ਮਹਲਾ ਪੰਜਵਾ ਫਰੀਦਾ ਭੂਮਰੰਗਾਵਲੀ ਮੰਜ ਵਸੂਲਾ ਬਾਗ ਜੋ ਨਰ ਪੀਰ ਨਵਾਜਿਆ ਤਿਨਾ ਅੰਚਨਾ ਲਾਗ ਮਹਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਬੰਧੜੀ ਦੇ ਵੇਲੇ ਕਈ ਭਾਈਨ ਜਿਨ੍ਹਾਂ ਪਿਆਰੇ ਨੇ ਪੌੜੀ ਜਦ ਤੱਕ ਸਾਨੂੰ ਦਇਆ ਧਰਮ ਜਿਸ ਦੇ ਸੋ ਪਾਏ ਜਿਸੇ ਬਜਾਏ ਅਗਨ ਆਪ ਸੋ ਨਾਮ ਧਿਆਏ ਅੰਤਰਜਾਮੀ ਅਗਮ ਪੁਰਖ ਇੱਕ ਦਿੱਟ ਦਿਖਾਏ ਸਾਧ ਸੰਤ ਕੇ ਆਸਰੈ ਪ੍ਰਭ ਸੋ ਰੰਗ ਲਾਏ ਔਗੁਣ ਘੱਟ ਮੁਖ ਉਜਲਾਰ ਨਾਮ ਤਰਾਏ ਜਨ ਮਨ ਭਉ ਕੱਟੀ ਓਨ ਫਿਰ ਜੋ ਨ ਪਾਏ ਅੰਧਕੂ ਤੇ ਕਾੜੀਆਂ ਲੜਾ ਫੜਾਏ ਨਾਨਕ ਬਖਸ਼ ਮਲਾਈ ਰੱਖੇ ਗੜ ਲਾਏ ਸਲੋਕ ਮਹਲਾ ਪੰਜਵਾ ਬਾਬਤ ਜਿਸ ਖੁਦਾਏ ਦੀਰਤਾ ਰੰਗ ਚਲੂਲ ਨਾਨਕ ਬੇਲੇ ਪਾਈ ਹੈ ਤੇ ਸਜਨ ਕੀ ਮਿਨਾ ਮੂਲ ਮਹਲਾ ਪੰਜਵਾ ਅੰਦਰ ਬਿਦਾ ਸੱਚ ਨਾਏ ਬਾਹਰ ਵੀ ਸੱਚ ਡਿਠੋ ਮੋਹ ਨਾਨਕ ਰਵਿਆ ਬਥਾਈ ਬਣ ਤ੍ਰਿੰਤਰ ਭਵਨ ਰੋਮ ਪੌੜੀ ਆਪੇ ਕੀ ਤੋ ਰਚਨਾ ਆਪੇ ਹੀ ਰਤਿਆ ਆਪੇ ਹੋ ਇੱਕ ਆਪੇ ਵਪਤੇ ਆਪੇ ਸਮਨਾ ਮਾਂਜੇ ਆਪੇ ਬਾਹਰਾ ਆਪੇ ਜਾਣੇ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤ ਆਪੇ ਪ੍ਰਗਟੀਐ ਕੀਮਤ ਕਿਸੇ ਨਾ ਪਾਏ ਤੇਰੀ ਥੱਟੀਏ ਗਹਿਰ ਗੰਭੀਰ ਥਾ ਪਰ ਗਣਤ ਤੂੰ ਨਾਨਕ ਵਰਤੇ ਏਕੋ ਏਕੋ ਇੱਕ ਤੂੰ ਸੋਧੋ ਰਾਮ ਕਲੀ ਕੀ ਵਾਰ ਰਾਏ ਬਲਵਾਨ ਤਥਾ ਸਤੇ ਡੂਮ ਆਖੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋਖੀ ਵਧੈ ਦੇ ਗੁਣਾ ਸਤ ਭੈਣ ਭਰਾਵ ਹੈ ਪਰ ਰੰਗ ਦਾਨ ਪੜੀ ਵਧੇ ਨਾਨਕ ਰਾਜ ਚਲਾਇਆ ਸੱਚ ਕੁਰਸ ਤਾਣੀ ਨੀ ਵਧੈ ਲਹਿਣੇ ਧਰਿਓ ਨਿਸ਼ਤ ਸਿਰ ਕਰ ਸਿਰਤੀ ਅੰਮ੍ਰਿਤ ਪੀਵਦੇ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਭਰਾ ਕੋਈ ਜੀ ਦੇ ਗੁਰ ਚੇਲੇ ਰਹਿ ਰਾਸ ਕੀ ਨਾਨ ਸਲਾਮਤ ਥੀ ਵਧੈ ਸਹਿ ਟਿੱਕਾ ਦੇ ਤੋਹ ਜੀ ਵਧੈ ਲੈਣੇ ਦੀ ਫਰਾਈ ਨਾਨਕਾ ਦੋਹੀ ਖੱਟੀਏ ਜੋ ਜੁਗਤ ਜੋਤ ਹਾ ਜੋਤ ਸਾਹਿ ਸਹਿ ਕਾਇਆ ਫਿਰ ਪਲਟੀਏ ਚੁੱਲ੍ਹੇ ਸੁਸ਼ਤ ਨਰੰਜਨੀ ਮਲ ਤਖਤ ਬੈਠਾ ਗੁਰੂ ਹੱਟੀਏ ਕਰੇ ਜੇ ਗੁਰ ਫਰਮਾਇਆ ਸਿਲ ਜੋਗ ਲੂਣੀ ਚੱਟੀਐ ਰੰਗਲ ਚੱਲੇ ਗੁਰ ਸ਼ਬਦ ਹਰ ਟੁੱਟ ਨਾ ਵੀ ਘਟੀਏ ਖਰਚੇ ਦਿੱਤ ਖਸਾਮਦੀ ਆ ਖੈਂਦੀ ਖੈਰ ਦਵੱਟੀਐ ਹੋ ਵੈ ਸਿਫਤ ਖਸਾਮਦੀ ਨੂਰਿਆਸੋਂ ਕੁਰਸੋਂ ਚੱਟੀਐ ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫਰਮਾਇਆ ਕਿਉਂ ਇਦੋਂ ਬੋਲੋ ਹੱਟੀਏ ਪੁੱਤਰੀ ਕੌਲ ਨਾ ਪਾ ਲਿਓ ਕਰ ਪੀਰੋਂ ਕੰਨ ਮਰੋਟੀਏ ਦਿਲ ਖੋਟਿਆ ਕੀ ਫਿਰਨ ਬੰਨ ਭਾਰ ਚਾਹ ਨੀ ਛੱਟੀਏ ਜਿਨਾ ਕੀ ਸੋਈ ਕਰੇ ਜਿਨ ਕੀ ਨੀ ਜਿਨ ਕੀਤੀ ਤਿਨੇ ਥੱਟੀਏ ਕੌਣ ਹਰੇ ਕਿਉਂ ਵੱਟੀਏ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਈ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲ ਨਾ ਕਰੇ ਦਲਾਲੀ ਸਤਿਗੁਰ ਆਖੇ ਸੱਚਾ ਕਰੇ ਸਾਥ ਬਾਤ ਹੋਵੇ ਦਰ ਹਾਲੀ ਗੁਰ ਅੰਗਦ ਦੀ ਦੋਈ ਫਿਰੀ ਸੱਚ ਕਰਤੇ ਬੰਦ ਬਾਲੀ ਨਾਨਕ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ ਦਰ ਦਰਵੇਸ਼ ਖਸਾਮਦੇ ਨਾਏ ਸੱਚੇ ਬਾਣੀ ਲਾਲੀ ਬਲਵੰਡ ਖੀ ਵੀ ਨੇਕ ਜਨ ਜਿਸ ਬਹੁਤੀ ਸ਼ਾਓ ਪਤਰਾਲੀ ਲੰਗਰ ਦੌਲਤ ਵੰਡੀਏ ਰਸਮਤ ਖੀਰ ਘਿਆਲੀ ਗੁਰਸਿੱਖਾਂ ਕੇ ਮੁਖ ਉਜਲੀ ਮਨਮੁਖੀ ਪਰਾਲੀ ਪਏ ਕਬੂਲ ਖਸਾਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀ ਵੀ ਸੌ ਸੋਏ ਜਨ ਗੋਏ ਉਠਾਲੀ ਹੋਰ ਯੋਗ ਅੰਗ ਬਹਾਈਏ ਦੁਨਿਆਈ ਆਖੇ ਕੇ ਕੇ ਓ ਨਾਨਕ ਈਸ਼ਰ ਜਗਨਾਥ ਹੋ ਚਾਹੁੰਦੀ ਬੈਣ ਬਿਰਕੀ ਓ ਮਧਾਣਾ ਪਰਬਤ ਕਰ ਨੇਤਰ ਬਾਸ ਸ਼ਬਦ ਕੀ ਓ ਚੌਦਾਂ ਰਤਨ ਨੇ ਕਾਲੀਅਨ ਕਰਾਵਾ ਕੌਣ ਚਿਲਕੀ ਓਨ ਕੁਦਰਤ ਹੈ ਬੀ ਖਾਲੀਅਨ ਜਨ ਏ ਵਡ ਪਿੰਡ ਛਿਣਕੀ ਓਨ ਲਹਿਣੇ ਧਰੇ ਓਨ ਛਤਰ ਸਿਰ ਅਸਮਾਨ ਕਿਆੜਾ ਛਿੱਕੀ ਓਨ ਜੋ ਸਮਾਣੀ ਜੋ ਤਮਾਏ ਆ ਆਪੇ ਛੇਤੀ ਮਿੱਕੀ ਓਨ ਸਿੱਖਾਂ ਪੁੱਤਰਾਂ ਘੂ ਕੇ ਸਭ ਮੁਕਤ ਵੇਖੋ ਜੇ ਕਿਉਂ ਜਸ ਦੋਤਾ ਲਹਿਣਾ ਟਿਕਿਓ ਫੇਰ ਵਸਾਇਆ ਫੇਰ ਅਣ ਸਤਿਗੁਰ ਖਡੂਰ
ਜਬ ਤਬ ਸਾਂਝ ਮਲਾਲ ਤੁਧ ਹੋਰ ਮੁੱਚ ਗਰੂਰ ਲਾਭਣ ਆਹੇ ਮਾਨ ਸਾਜੋ ਪਾਣੀ ਬੂਰ ਭਰੀਏ ਦਰਗਹਿ ਗੁਰੂ ਕੀ ਕੁਦਰਤੀ ਨੂਰ ਜਿਸੋ ਹੱਥ ਨ ਲੱਭੀ ਤੂੰ ਉਹ ਠਰੂਰ ਨੌਰਦ ਨਾਮ ਨਾਰੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ ਨੇੜੇ ਦਿਸੇ ਮਾਤ ਲੋਕ ਤੋਂ ਸੁੱਜੇ ਦੂਰ ਫੇਰ ਵਸਾਇਆ ਫੇਰਨ ਸਤਿਗੁਰ ਖਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਾ ਪੋਤਾ ਪ੍ਰਵਾਨ ਜਿਨ ਬਾਸਕ ਨੇਤਰੇ ਕਤਿਆ ਕਰ ਨਹੀਂ ਤਾਣ ਜਿਨ ਸਮੰਦ ਬਰੋ ਲਿਆ ਕਰ ਮੇਰ ਮਧਾਨ ਚੌਦਾਂ ਰਤਨ ਕਾਲਿਨ ਕੀਤੋ ਚਨਾਣ ਘੋੜਾ ਕੀਤੋ ਸਹਿਜਦਾ ਜਤ ਕਿਉ ਪਲਾਣ ਕਣਖ ਚੜਾਇਓ ਸਤ ਦਾ ਚਸਨ ਦਾ ਬਾਣ ਕਲ ਵਿੱਚ ਤੂੰ ਦਾ ਸਾ ਚੜਿਆ ਰਾ ਭਾਣ ਸਤੋ ਖੇ ਜਮਾਇਓ ਸਤੋ ਯਸ਼ਾ ਬਾਣ ਨੇਤਰ ਸੋਈ ਤੇਰੀ ਹੈ ਕਿਉ ਮੈਦਾ ਖਾਣ ਚਾਰੇ ਕੁੰਡਾਂ ਸੁਜੀਓ ਸਮਨ ਮੈਂ ਸ਼ਬਦ ਪ੍ਰਵਾਨ ਆਵਾ ਕੰਡ ਵਾਰਿਓ ਕਰ ਨਦਰ ਨਿਸ਼ਾਨ ਉਹ ਤਰਿਆ ਉਤਾਰ ਲੈ ਸੁਪੁਰਖ ਸੁਜਾਨ ਚੱਖੜਵਾਓ ਨਾ ਡੋਲੀ ਪਰਬਤ ਮੀਰਾਣ ਜਾਣੇ ਵੇਤਾ ਜੀ ਕੀ ਜਾਣੀ ਹੋ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਤ ਸੁਰ ਸੁਜਾਨ ਦਾਨ ਜੇ ਸਤਿਗੁਰ ਭਾਵ ਸੀ ਸਤੇ ਦਾਨ ਜਾਣ ਦਾਨ ਜੇ ਸਤਿਗੁਰ ਭਾਵ ਸੀ ਸੋ ਸਤੇ ਦਾਨ ਨਾਨਕ ਹੰਦਾ ਛਤਰ ਸੇਰੋ ਮਤਹਰਾਣ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇ ਵਹਾ ਪੋਤਰਾ ਪ੍ਰਵਾਨ ਧੰਨ ਧੰਨ ਰਾਮਦਾਸ ਗੁਰ ਜਨ ਸ੍ਰੀ ਹੱਥ ਨੇ ਸੁਹਾਰਿਆ ਪੂਰੀ ਹੋਈ ਕਰਾ ਮਾਤ ਆਪ ਸਜਣਾਰੇ ਤਾਰਿਆ ਸਿੱਖੀ ਹੈ ਤੇ ਸੰਗਤੀ ਪਾਤ ਭਾਵ ਕਰ ਨਮਸਕਾਰ ਆ ਅਟਲ ਤਾਉ ਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੁਸੇ ਵਿਆਹ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋ ਕਾਮ ਕ੍ਰੋਧ ਮੋਹ ਮਾਰ ਕੱਢੇ ਸਭ ਤੁਧ ਪਰਵਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਦਿੱਤਾ ਤਾਂ ਮਨ ਸੁਧਾਰਿਆ ਚਾਰੇ ਜਾਗੇ ਚੌਂ ਜੁਗੀ ਪਛਾਣਿਆ ਪਿਓ ਆਪੀ ਨੇ ਆਪ ਸਾਜੀਓ ਆਪੇ ਥਮ ਖਲੋਆ ਆਪੇ ਪੱਟੀ ਕਲਮੇ ਆਪ ਲਿਖਣ ਹਾਰਾ ਹੋਆ ਸਭ ਮਤਿਆ ਬਣ ਜਾਵਣੀ ਆਪੇ ਹੀ ਨਵਾਂ ਨਰੋਆ ਤਖਤ ਬੈਠਾ ਅਰਜਨ ਗੁਰੂ ਸਤਿਗੁਰੂ ਕਖ ਵੇ ਚੰਦੋਆ ਗੁਣੋ ਤੇ ਹੱਥ ਬਣੋ ਕੋ ਚੋ ਚੱਕੀ ਕੀਨ ਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੋਆ ਦੂਣੀ ਚੋਣੀ ਕਰਾ ਮਾ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌਂ ਚੁਗੀ ਪਛਾਣਿਆ ਪੇ ਹੋਆ ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਗਾਇਆ ਕਲਾਲ ਲਾਹਨ ਮੇਲੋ ਗੁਰ ਕਾ ਸ਼ਬਦ ਗੁਰ ਕੀਨ ਰੇ ਤਿਸਨਾ ਕਾਮ ਕੋਦ ਮਤ ਮਤਸਰ ਘਾਟ ਘਾਟ ਕਸ਼ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁੱਖ

ਪਰ ਤਨਮ ਦੇਵ ਜੋ ਮਧੇ ਕਲਾਲੀ ਰੇ ਰਾਵ ਭਵਨ ਚਤੁਰ ਦਾਸ ਪਾਠੀ ਕਿੰਨੀ ਬ੍ਰਹਮ ਅਗਨਤਾ ਜਾਰੀ ਰੇ ਮੁਦਰਾ ਮਾਧਗ ਸਹਿ ਤੁਨ ਲਾਗੀ ਸੁਖਮਨ ਪੋਚਨ ਹਾਰੀ ਰੇ ਤੀਰਥ ਬਤ ਨੇ ਸੁ ਸੰਜਮ ਰਸ ਗਹਿਣੇ ਦਿਓ ਰੇ ਸੁਤ ਪਿਆਲ ਸੁਧਾਰ ਸੇ ਅੰਮ੍ਰਿਤ ਹੋ ਮਾਂ ਰਸ ਪਿਓ ਰੇ ਨਿਜਤ ਹਰ ਚੂਅਤ ਨਿਰਮਲੇ ਰਸ ਮਨੁਆ ਰਾਤ ਉਰੇ ਕਹਿ ਕਵੀ ਸਗਲੇ ਮਾਸ਼ੂ ਛੇ ਹੈ ਮਹਾਰਾਸਾ ਚੋਰੇ ਗੁਰ ਕਰ ਗਿਆਨ ਧਿਆਨ ਕਰ ਮਗੁਆ ਭਉ ਪਾਠੀ ਮਨ ਤਾਰਾ ਸੁਖਮਨ ਨਾਰੀ ਸਹਿ ਸਮਾਨੀ ਪੀਵੇ ਪਿਉ ਨਹਾਰਾ ਓਦੂ ਮੇਰਾ ਮਨ ਮਤਵਾਰਾ ਉਨ ਮਦ ਚੜਾ ਮਦਨ ਰਾ ਚਾਖਿਆ ਤਰਪਣ ਭਇਆ ਉਜਿਆਰਾ ਰਾਓ ਦੋਏ ਪਰਜੋਰ ਸਾਹੀ ਪਾਠੀ ਪਿਉ ਮਹਾਰਾਜ ਭਾਰੀ ਕਾਮ ਕਰੋ ਦੋਏ ਕੀ ਅਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗਮਤ ਸਤਗੁਰ ਤੇ ਸੁਧ ਪਾਈ ਦਾਸ ਕਬੀਰ ਦਾਸ ਮਦ ਮਾਤਾ ਕੁਚਕ ਨ ਕਬ ਜਾਈ ਤੂੰ ਮੇਰੋ ਮੇਰ

ਇਹ ਸਿਮਰਨ ਨਾਈ ਨਨਕਾਰ ਮੁਕਤ ਕਰੇ ਉਤਰੇ ਵਪਾਰ ਨਮਸਕਾਰ ਕਰ ਹਿਰਦੇ ਮਾਏ ਫਿਰ ਪਰਤੇ ਰਾਵਣ ਨਾਹੇ ਜੇ ਸਿਮਰਨ ਕਰੇ ਤੂੰ ਕੇਲ ਦੀਪਕ ਬਾਂਧ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮ ਕੋ ਰੋਧ ਕਾ ਬੇ ਕਾਢੀ ਲੇ ਮਾਰ ਕਾਮ ਕ੍ਰੋਧ ਬੇ ਕਾਢੀ ਲੇ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਦਾ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰਾਖ ਉਤਾਰ ਗੁਰਪ੍ਰਸਾਦੀ ਉਤਰੇ ਪਾਰ ਜਿਹ ਸਿਮਰਨ ਆਈ ਤੋਹੇ ਕਾਨ ਮੰਦਰ ਸੋਵੇ ਪਟੰਬਰ ਤਾਨ ਸੇ ਸੁਖਾਲੀ ਬਿਕਸੈ ਜੀਓ ਸੋ ਸਿਮਰਨ ਤੂੰ ਅੰਨ ਦਿਨ ਪੀਓ ਜਿਹ ਸਿਮਰਨ ਤੇਰੀ ਜਾਏ ਬਲਾਏ ਜਿਹ ਸਿਮਰਨ ਤੁਝ ਪੋਹੇ ਨਾ ਮਾਏ ਸਿਮਰ ਸਿਮਰ ਹਰ ਹਰ ਮਨ ਗਾਈਏ ਇਹੋ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਜੋਗ ਜਿਹ ਸਿਮਰਨ ਨਾਹੀ ਤੁਝ ਭਾਰ ਸੋ ਸਿਮਰਨ ਰਾਮ ਨਾਮ ਅਧਾਰ ਕਹੇ ਕਿਉਂ ਜਾ ਕਾ ਨਹੀਂ ਅੰਤ ਤਿਸਕੇ ਆਗੇ ਤੰਤ ਨਾਮ ਅੰਤ ਰਾਮ ਕਲੀ ਕਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਧ ਚ ਬੰਧਨ ਪਾਇਆ ਮੁਕਤ ਗੁਰਾਂ ਨਾਲ ਬਜਾਇਆ ਜਬ ਨਖ ਸਿੱਖ ਹੋ ਮਨ ਚੀਨਾ ਤਬ ਅੰਤਰ ਮਜਨ ਕੀਨਾ ਪਵਨ ਪਾਤੁਨ ਮਰਣ ਖਰਾ ਨਿਮਿਤ ਨ ਜਨਮ ਜਰਾ ਰਾਉ ਕੋਟੀਲੇ ਸਖਸ ਹਾਰਨ ਪੈਸੀਲੇ ਗਗਨ ਮਜਾਰਨ ਬੇਦੀ ਵਾਲੇ ਚੱਕਰ ਭਿਅੰਗਾ ਭੇਟੀਆ ਰਾਜ ਨਿਸੰਗਾ ਚੁਕੇਲੇ ਮੋਹ ਮਿਆਸਾ ਸਸਕੀਨੋ ਸੁਰ ਗਰਾਸਾ ਜਬ ਕੁੰਭਕ ਭਰਪੁਰ ਲੀਣਾ ਤੈ ਬਾਜੇ ਅਨਹਦ ਵੀਣਾ ਬਖ ਤੇ ਬਖ ਸ਼ਬਦ ਸੁਣਾਇਆ ਸੁਣਤ ਹੈ ਸੁਣ ਮਨ ਵਸਾਇਆ ਕਰ ਕਰਤਾ ਉਤਰ ਪਾਰੰ ਕਹਿ ਕਬੀਰਾ ਸਾਰੰ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਰੂਪ ਕਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਪਸਾਰ ਆਓ ਹੀਰਾ ਦੇਖ ਹੀਰੇ ਕਰੋ ਆਦੇਸ਼ ਕਹਿ ਕਵੀ ਨਿਰੰਜਨ ਲੇਖ ਦੁਨੀਆਂ ਹੁਸ਼ਿਆਰ ਬਦਾਰ ਜਗਤ ਮੁਸੀਅਤ ਹੋ ਰੇ ਭਾਈ ਨਿਗਮ ਹੁਸ਼ਿਆਰ ਪਹਿਰੂਆ ਦੇਖ ਜਮਲੇ ਜਾਈ ਰਾਉ ਨੀਂਬ ਪਇਓ ਆਂਬ ਅੰਬ ਪਇਓ ਨੀਬਾ ਕੇਲਾ ਪਾਕਾ ਯਾਰ ਨਾਲ ਏਰ ਫਲ ਸੇਵਰ ਪਾਕਾ ਮੂਰਖ ਮੁਦ ਗਵਾਰ ਹਰ ਪਇਓ ਖਾਂਡ ਰੇਤ ਮੈਂ ਬਿਖਰਿਓ

ಭಾಗದ ಕಾಟಿಲೆ ಗುಡ್ಡಿಯ ಕಾಸ್ಮದಿ ಪರ್ಮಿಯಲೇ ಪಂಚನ ಸುಭಾತ್ ಪತಗುಚಿಸೋರಿ ರಾಖಿಯಲೇ ಮನರಾಮ ನಮ ಬೇದಿಯಲೇ ಜಸೆ ಕನಕಲಾ ಚತಮಾಂಡಿಯಲೇ ರಾವು ಅನಿಲೆ ಕೋ ಪರಾಯಿಲೆ ಉದಕ ರಾಜಕುಮಾರ ಪುರಂದ್ರಿಯೇ ಹತ ವಿನೋದ ವಿಚಾರ ಕರ್ತಿ ಚೀ ಸುಗಾಕರ ರಾಖಿಯಲೇ ಮಂದರ ಏಕ ದ್ವಾರ ಜಾಕೇ ಗೌಚರಾವನ ಶಾಡಿಯಲೇ ಪಾಂಚ ಕೋಸ ಪರ ಗೌಚರಾವತ ಚೀ ಸುಭಸರಾ ರಾಖಿಯಲೇ ಕೈತ ನಾಮ ದೇವ ಸುನೋ ತಲೋಚನ ಬಾಲಕ ಪಾಲನ ಪೌಡಿಯಲೇ ಅಂತರ್ಬಾರ ಕಾಜಬರುದಿ ಚೀ ಸುಭಾರಕ ರಾಖಿಯಲೇ ಬೇದ ಪ್ರಾಣ ಶಾಸ್ತ್ರ ಅನಂತಾ ಗೀತ ಕವತನಾ ಗಾವೋ ಗೋ ಖಂಡಮಲ ನಂಕಾರ ಮಯಾನ ಹದ ಬೇನ ಬಜಾವೋ ಗೋ ರಾಗಿ ರಾಮೆ ಗಾವೋ ಗೋ ಶಬ್ದ ತೀತ ಅನಾಹದ ರಾತಾ ಕುಲಕೇ ಕರ ಜಾವ ಗೋ ರಹಾವೋ ಇಡಾ ಪಿಂಗಲಾ ಔರ ಸುಖಮನಾ ಪೌನೆ ಬಂದ ರಹಾವೋ ಗೋ ಚಂದ ಸೂತ ಸಮಕಾ ರಾಖೋ ಬ್ರಹ್ಮ ಜੋತ ಮಿಲ ಜಾವೋ ಗೋ ਤੀਰਥ ਦੇਖਣਾ ਜਲ ਮੈਂ ਪੈਸੋ ਜੀ ਚੰਤ ਨਾ ਸਤਾਵੋ ਗੋ ਵਰਸਾ ਤੀਰਥ ਗੁਰੂ ਦਿਖਾਏ ਘਾਟੀ ਭੀਤਰ ਨਾਓ ਗੋ ਪੰਜ ਸਹਾਈ ਜਨਕੀ ਸੋਭਾ ਭਲੋ ਭਲੋ ਨਾ ਕਾਵੋ ਗੋ ਨਾਮਾ ਕਹਿ ਚਿਤਾਰਸਿਉ ਰਾਤਾ ਸੁਨ ਸਮਾਧ ਸਮਾਓ ਗੋ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਹਮਨੇ ਹੋਤੇ ਤੁਮ ਨੇ ਹੋਤੇ ਕਵਣ ਕਹਾਂ ਤੇ ਆਇਆ ਰਾਮ ਕੋਏ ਨਾ ਕਿਸੀ ਕੇਰਾ ਜੈਸੇ ਤਰਵਰ ਪੰਖ ਬਸੇਰਾ ਰਾਓ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਭਰਮ ਲਾਇਆ ਸ਼ਾਸਤ੍ਰ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਪੁਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਨਾਮਾ ਪ੍ਰਣਮੈ ਪਰਮ ਤੱਤ ਹੈ ਸਤਿਗੁਰੂ ਹੋਏ ਲਿਖਾਇਆ ਰਾਮ ਕਲੀ ਕਰ ਦੂਜਾ ਬਾਨਾ ਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹਿ ਕਾਇਆ ਕਲਪ ਕੀਜੇ ਸੁਮੇਧ ਜਗ ਕੀਜੇ ਸੋਨਾ ਗਰਬਦਾਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ ਛੋੜ ਛੋੜ ਰੇ ਪਖੰਡੀ ਮਨ ਕਪਟ ਨ ਕੀ ਦੇ ਕੀਜੈ ਛੋੜ ਛੋੜ ਰੇ ਪਾਖੰਡੀ ਮਨ ਕਪਟ ਨ ਕੀਜੈ ਹਰ ਕਾ ਨਾਮ ਨਿਤ ਨਿਤ ਲੀਜੈ ਰਾਓ ਗੰਗਾ ਚੋ ਗੋਦਾਵਰ ਜਾਈਏ ਕੁੰਭ ਜੋ ਕੇਦਾਰ ਨਹਾਈਏ ਗੋਮਤੀ ਸਹਿਸ ਗਊ ਦਾਨ ਕੀਜੈ ਕੋਟ ਜੋ ਤੀਰਥ ਕਰੇ ਤਨ ਜੋ ਹਵਾਲੇ ਗਾਰੇ ਰਾਮ ਨਾਮ ਸਰ ਤਉ ਨ ਪੂਜੈ ਆਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤ ਕੀਜੈ ਆਤਮ ਜੋ ਨਰਮਾਇਲ ਕੀਜੈ ਆ ਬਰਾਬਰ ਕਾਂਚਨ ਦੀਜੇ ਰਾਮ ਨਾਮ ਸਰ ਤਉ ਨ ਪੂਜੈ ਮਨ ਨ ਕੀਜੇ ਰੋਸ ਜਮਨ ਦੀਜੇ ਦੋਸ਼ ਨਿਰਮਲ ਨਿਰਵਾਨ ਪਦ ਚਿਨ ਲੀਜੇ ਜਸ ਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦੋ ਪ੍ਰਾਣ ਮੈ ਨਾਮਾ ਤਤ ਰਸ ਅੰਮ੍ਰਿਤ ਪੀਜੈ ਰਾਮ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਪੜੀਏ ਗੁਣੀਏ ਨਾਮ ਸਭ ਸੁਣੀਏ ਅਨੁਭਵ ਭਾਵਨ ਦਾਸੇ ਲੋਹਾ ਕੰਚ ਨਹਿਰ ਨੋਏ ਕੈਸੇ ਜੋ ਪਾਰ ਸਹਿ ਨਾ ਪਰਸੇ ਦੇਵ ਸਾਂਸੇ ਗਾਂਠ ਨ ਛੂਟੇ ਕਾਮ ਕ੍ਰੋਧ ਮਾਇਆ ਮਤ ਮਾਸਰ ਇਨ ਪੰਚੋ ਮੈਂ ਲੂਟੇ ਰਹਾਓ ਹਮ ਬਡ ਕਬ ਕਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਬੁੱਧ ਕਵੇ ਨਾਸੀ ਕੌਰ ਅਵਦਾਸ ਸਵੇ ਨੀ ਸਮਝ ਸਭੂਲ ਪਰੇ ਜੈਸੇ ਬੋਰੇ ਮੋਹੇ ਧਾਰ ਨਾਮ ਨਾਰਾਇਣ ਜੀਵਨ ਪ੍ਰਾਨ ਧਨ ਮੋਰੇ ਰਾਮ ਕਲੀ ਬਾਣੀ ਬੇਣੀ ਜੀਓ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇੜਾ ਪਿੰਗਲਾ ਔਰ ਸੁਖਮਨਾ ਤੀਨ ਵਸੇ ਗਠਾਈ ਬੇਣੀ ਸੰਗਤੈ ਪ੍ਰਾਗ ਮਨ ਮਜਨ ਕਰੇ ਤਥਾਈ ਸੰਤੋ ਤਾਂ ਨੰਜਾ ਰਾਮ ਹੈ ਗੁਰ ਗਮ ਚੈਨ ਚੀਨੇ ਬਿਰਲਾ ਕੋਈ ਤਾਂ ਨਿਰੰਜਨ ਸੰਤੋ ਤਾਂ ਨਿਰੰਜਨ ਰਾਮ ਹੈ ਗੁਰਗਮ ਚੀਨੇ ਬੇਲਾ ਕੋਈ ਤਾਂ ਨਿਰੰਜਨ ਰਮਈਆ ਹੋਏ ਰਹਾ ਉਹ ਦੇਵ ਸਥਾਨੇ ਕਿਆ ਨਿਸਾਣੀ ਤੈ ਬਾਜੇ ਸ਼ਬਦ ਨਾ ਹਦ ਬਾਣੀ ਤੈ ਚੰਦ ਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੇ ਗਿਆਨ ਦੁਰਮਤ ਸੀਜੇ ਅੰਮ੍ਰਿਤ ਰਸ ਗਗਨਾਂਤਰ ਭੀਜੇ ਇਸ ਕਲਾ ਜੋ ਜਾਣੇ ਪਿਓ ਭੇਟੈ ਤਾਸ ਪਰਮ ਗੁਰ ਦੀਓ ਦਸਵੰ ਦੁਆਰਾ ਅਗਮ ਪਾਰਾ ਪਰਮ ਪੁਰਖੀ ਘਾਟੀ ਉਪਰ ਹਾਟ ਹਾਟ ਪਰੇ ਆਲਾ ਆਲੇ ਪੀਤਰ ਥਾਤੀ ਜਾਗ ਤਰੇ ਸੋ ਕਬੂ ਨਾ ਸੋਭੈ ਤੀਨ ਤਲੋਕ ਸਮਾਧ ਪਲੋਭੈ ਬੀਜ ਮੰਤਰ ਲੈ ਹਿਰਦੇ ਰਹੇ ਮਨ ਉਲਟ ਸੁਨ ਮੈਂ ਗਹਿ ਜਾਗਤ ਰਹੇ ਨਾਲੀਆ ਭਾਖੀ ਪੰਚੋ ਇੰਦਰੀ ਬਸ ਕਰ ਰਾਖੀ ਗੁਰ ਕੀ ਸਾਖੀ ਰਾਖੇ ਚੀਤ ਮੰਤਨ ਅਰਪੇ ਕ੍ਰਿਸ਼ਨ ਪ੍ਰੀਤ ਕਰ ਪਲਵ ਸਾਖਾ ਵਿਚਾਰੇ ਆਪਣਾ ਜਨਮ ਨਾ ਜੂਏ ਹਰੇ ਸੁ ਨਦੀ ਕਾ ਬੰਧੇ ਮੂਲ ਪਛਮ ਫਿਰ ਚੜਾਵੇ ਸੂਰ ਅਜਰ ਜਰੇ ਸੁ ਨਿਜਰ ਝਰੇ ਜਗਨਨਾਥ ਸੁਗੋਟ ਕਰੇ ਚੌਮਖ ਦੀਵਾ ਜੋਤ ਦੁਆਰ ਪਲੂ ਅਨੰਤ ਮੂਲ ਵਿਚਕਾਰ ਸਰਵ ਕਲਾ ਲਈ ਆਪੇ ਰਹੇ ਮਨ ਮਨ ਕਰਤਨਾ ਮੈਂ ਗੁਹੈ ਪਾਂਸਤਕ ਪਦਮ ਦੁਆਲੇ ਮਣੀ ਮਾਏ ਨਰਿੰਜ ਤ੍ਰਿਭਵਨ ਤਣੀ ਪੰਜ ਸ਼ਬਦ ਨਰਮਾਇਲ ਵਾਜੇ ਢੁਲਕੇ ਚਵਰ ਸੰਖ ਘਨ ਗਾਜੀ ਦਲ ਮਲਦੈ ਤੋ ਗੁਰਮ ਗਿਆਨ ਵੇਣੀ ਜਾਚੇ ਤੇਰਾ ਨਾਮ ਰਾਗ ਨਟ ਨਾਰਾਇਣ ਮਹਲਾ ਚੌਥਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਮੇਰੇ ਮਨ ਜਾ ਪੈ ਨਿਸ ਨਾਮ ਹਰੇ ਕੋਟ ਕੋਟ ਦੁੱਖ ਬਾਕੀ ਨੇਸਾ ਪਰ ਅਰਪਾਸ ਤਰੇ ਰਾਓ ਹਰਾ ਨਾਮ ਜਪੇ ਰਾਧੇ ਸੇਖ ਭਾਏ ਖਰੇ ਕਿਰਖ ਦੋ ਕੈ ਸਭ ਨੀ ਕਰਜੋ ਪਾਣੀ ਮੈਲ ਹਰੇ ਖਿਨ ਖਿਨ ਨਰ ਨਾਰਾਇਣ ਗਾਵੇ ਮੁਖ ਬੋਲ ਹੇ ਨਰ ਨਰ ਹਰੇ ਪੰਜ ਦੁੱਖ ਸਾਧ ਨਗਰ ਮੈਂ
ਇੱਕ ਖਨ ਇੱਕ ਖਿਨ ਪਲ ਦੂਰ ਕਰੇ ਭਾਗੀ ਹਰ ਨਾਮ ਧਿਆਵਹੇ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇ ਪ੍ਰਭ ਜਾਚੋ ਮੈਂ ਮੂਢ ਮੁਗਨ ਤਰੇ ਕਿਰਪਾ ਕਿਰਪਾ ਤਾ ਜਗ ਜੀਵਨ ਰੱਖ ਲੇ ਵੋ ਸਨ ਪਰੇ ਨਾਨਕ ਜਨ ਤੁਮਰੀ ਸੁਨਾਈ ਹਰ ਆਖੋ ਲਾਜ ਹਰੇ ਨਟ ਮਹਲਾ ਚੌਥਾ ਰਾਮ ਜਾਪ ਜਨ ਨਾ ਰਾਮੇ ਨਾਮ ਰਲੇ ਰਾਮ ਨਾਮ ਜਪਿਓ ਗੁਰ ਬਚਨੀ ਹਰਧਾਰੀ ਹਰ ਕਿਰ ਪਲੇ ਰਹਾਉ ਹਰ ਹਰਿ ਅਗਮ ਗੋਚੇ ਸਵਾਮੀ ਜਨ ਜਪ ਮਿਲ ਸਰਲ ਸਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਅਮ ਜਨ ਕੈ ਬਲ ਬਲੇ ਪ੍ਰਗੋਤ ਮਹਾਰ ਨਾਮ ਜਨ ਗਾਇਓ ਸਭ ਦਾਲ ਦੁਖ ਦਲੇ ਵਿੱਚ ਦੇਹੀ ਦੋਖ ਸਾਧ ਪੰਜ ਧਾਤੂ ਹਰ ਕੀਏ ਖਿਨ ਪਾਲੇ ਹਰ ਕੇ ਸੰਤ ਮਨ ਪੀਤ ਲਗਾਏ ਜਿਉ ਦੇਖੇ ਸਸ ਕਮਰੇ ਉਨ ਵੈ ਘੁਨ ਘਨ ਘਨ ਹਰ ਗਰਜੇ ਮਨ ਵਿਕਸੇ ਮੋਰ ਮੁਰਲੇ ਅਮ੍ਰਿਤ ਸਵਾਮੀ ਲੋਚ ਅਮਲਾਈ ਹਮ ਜੀਵੇ ਦੇ ਖਰ ਮਲੇ ਜੀ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮਿਲੋ ਆਨੰਦ ਭਲੇ ਨਟ ਮਹਲਾ ਚੌਥਾ ਮੇਰੇ ਬਨ ਜਾ ਪਹਰਾ ਨਾਮ ਸਖੇ ਗੁਰਪ੍ਰਸਾਦ ਦੀ ਨਾਮ ਤਿਹਾਓ ਹਮ ਸਤਿਗੁਰ ਚਰਨ ਪਖੇ ਰਾਹੂ ਤੁਮ ਜਗਨਨਾਥ ਜਗਦੀਸ਼ ਰਾਮ ਪਾਪੀ ਸਨ ਰਖੇ ਤੂੰ ਬਡ ਪੁਰਖ ਦੀਨ ਦੁਖ ਭੰਜਨ ਹਰ ਦਿਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰੂ ਸਤਿਗੁਰ ਸੰਗ ਸਖੇ ਜਿਉ ਚੰਦਨ ਸੰਗ ਬਿਸੇ ਜਿਉ ਚੰਦਨ ਸੰਗ ਬਸੇ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਅਮਰੀ ਅਵਗਣ ਵਿਖਿਆ ਬਿਖਾ ਕੇ ਬਹੁ ਵਾਰ ਬਾਨੇ ਮਖੇ ਪਾਥਰ ਹਾ ਅਵਨ ਅਵਗਣ ਯਾਰੇ ਪਾਥਰ ਭਾਰੇ ਹਮ ਤਾਰੇ ਸੰਗ ਜਾਣਾ ਕੇ ਜਿਨ ਕੋ ਤੁਮਾ ਰਾਖੋ ਸਵਾਮੀ ਸਭ ਤਿਨਕੇ ਪਾਪ ਕਰੇ ਕੇ ਜਨ ਨਾਨਕੇ ਦਿਆਲ ਪ੍ਰਭ ਸਵਾਮੀ ਤੋਂ ਦੁਰ ਤੋਰੇ ਹਨ ਅਖੇ ਨਟ ਮਹਲਾ ਚੌਥਾ ਮੇਰੇ ਮਨ ਜਾ ਪਹਰਾ ਰਾਮ ਰੰਗੇ ਹਰ ਕਿਰਪਾ ਕਰੀ ਜਗਦੀਸ਼ਰਾ ਤੇ ਆਇਓ ਜਨ ਭਗਤ ਲੱਗੇ ਰਾਓ ਜਨ ਜਨ ਕੇ ਭੂਲ ਚੂਕ ਹਮ ਅਭਿ ਆਏ ਪ੍ਰਭ ਸਨਗੇ ਜੋ ਤੁਮ ਸਨਾਗਤ ਸਨ ਪ੍ਰਤਪਾਲਕ ਸਵਾਮੀ ਹਮ ਰਾਖੋ ਪੜ ਮਡ ਪਾਪ ਗੇ ਤੁਮ ਸਨਾਗਤ ਪ੍ਰਤਪਾਲਕ ਸਵਾਮੀ ਹਮ ਰਾਖੋ ਬਡ ਪਾਪ ਗੇ ਤੁਮਰੀ ਸੰਗਤ ਹਰ ਕੋ ਨਾ ਉਦਰਿਓ ਪ੍ਰਭ ਕੀਏ ਪਤ ਪਬਗੇ ਗੁਰੂ ਗਾ ਗੁਣ ਗਾਵਤ ਅਸੀਂ ਪਾਦ ਉਤਾਰਿਓ ਪ੍ਰਭ ਰਾਖੀ ਪੈ ਜਾਣਗੇ ਜੋ ਤੁਮਰੇ ਗੁਣ ਗਾਵੇ ਸਵਾਮੀਓ ਬਲ ਬਲ ਬਲ ਤਿੰਨਗੇ ਭਵਨ ਭਵਨ ਪਵਿੱਤਰ ਸਾਖੀਏ ਜੈ ਧੂਰ ਪਰੀ ਜਨ ਪੱਗੇ ਤੁਮਰੇ ਗੁਣ ਪ੍ਰਭ ਕਹੇ ਨਾ ਸਕੇ ਹਮ ਤੁਮ ਵੱਡ ਵੱਡ ਪੁਰਖ ਵਡੱਗੇ

ਅਵਤਾਰੀ ਮਤ ਗੁਰ ਪ੍ਰਣਾਮ ਬਣੇ ਰਾਵ ਹਰ ਜਨ ਹਰ ਜਸ ਸਰ ਹਰ ਗਾਇ ਉਪਦੇਸ਼ ਗੁਰ ਗੁਰ ਸੁਣੇ ਕਿਲਬਕ ਪਾਪ ਨਾਮ ਹਰ ਕਾਟੇ ਜਿਵ ਖੇਤ ਕਰਸਾਨ ਲੁਣੇ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਣੋ ਹਮ ਕਹੇ ਨਾ ਸਕੇ ਹਰ ਗੁਣੇ ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਣ ਜਾਣੋ ਪ੍ਰਭ ਆਪਣੇ ਮਾਇਆ ਫਾਸ ਬੰਧ ਵਹ ਬੰਦੇ ਹਰ ਜਪਿਓ ਖੁਲ ਖੁਲਣੇ ਜਿਉ ਜਲ ਕੁੰਚਰ ਤੰਦੂਏ ਬਾਂਧੇ ਵਰ ਚੇਤਿਓ ਮੋਖ ਮੁਖ ਨੇ ਸੁਆਮੀ ਪਰਮੇਸ਼

ਅੱਲਾ ਪੰਜਵਾ ਆਪਣਾ ਜਨਾ ਪੇ ਆਪ ਉਧਾਰੀ ਉਹ ਅੱਠ ਪੈ ਜਨ ਕਿਸੰਗ ਬਸਿਓ ਮਨ ਤੇ ਨਾ ਹੀ ਵਿਸਾਰਿਓ ਰਹਾਓ ਪੰਨ ਤੇ ਨਾ ਹੀ ਕਿਸ ਵੇਖਿਓ ਦਾਸ ਕਾ ਕੁਲ ਨਾ ਵਿਚਾਰਿਓ ਕਰ ਕਿਰਪਾ ਨਾ ਮਰ ਦਿਓ ਸਹਿ ਸੁਪਾਏ ਸਵਾਰਿਓ ਮਹਾਂ ਬਿਖਣਾ ਗਨਕਾ ਸਾਗਰ ਤਿਹਤੇ ਪਰ ਉਤਾਰਿਓ ਪੇਖ ਪੇਖ ਨਾਨਕ ਬਿਖਸਾਨੋ ਪੁਨਹੈ ਪੁਨਹੈ ਬਲਹਾਰਿਓ ਨਟ ਮਹੱਲਾ ਪੰਜਵਾ ਹਰ ਹਰ ਮਨ ਮੈਂ ਨਾਮ ਕਹਿਓ ਕੋਟ ਅਪਰਾਧ ਮਿਟੇ ਖਿਨ ਪੀਤਾ ਥਾਂ ਕਾ ਦੁੱਖ ਨਾ ਰਹਿਓ ਰਹਾਓ ਖੋਜ ਖੁਦ ਭਇਓ ਬਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਇਕਲਿਵ ਲਾਗੀ ਹਰ ਹਰ ਚਰਨ ਗਹਿਓ ਕਹਿਤ ਮੁਕਤ ਸੁਣਤੇ ਨਿਸਤਾਰੇ ਜੋ ਜੋ ਸਰਨ ਪਇਓ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਕਉ ਨਾਨਕ ਆਨੰਦ ਪਇਓ ਨਟ ਮਹੱਲਾ ਪੰਜਵਾ ਚੰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮਗਤ ਮੋਰੀ ਰਾਓ ਅੰਚ ਲਾਗ ਹਾਇਓ ਜਨ ਆਪਣੇ ਕੋ ਮਨ ਬੀਧੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਨ ਪੂ

ਜਪ ਹਰ ਨਾਰਾਇਣ ਕਬੂ ਨਾ ਵਿਸਰੋ ਮਨ ਮੇਰੇ ਤੇ ਅੱਠ ਪੈਰ ਗੁਣ ਗਾਇਣ ਰਾਉ ਸਾਧੂ ਧੂਰ ਕਰੋ ਨਿਤ ਮਜਨ ਸਭ ਕਿਲਵਕ ਪਾਪ ਗਵਾਇਣ ਪੂਨ ਪੂਰੇ ਕਿਰਪਾ ਨੇ ਘਟ ਘਟ ਦਿਠ ਸਮਾਨ ਜਾਪ ਤਾਪ ਕੋਟ ਲਗ ਪੂਜਾ ਹਰ ਸਿਮਰਨ ਤੁਲਨਾ ਲਾਇਣ ਦੋਏ ਕਰ ਜੋੜ ਨਾਨਕ ਦਾਨ ਮੰਗੇ ਤੇਰੇ ਦਾਸਨ ਦਾ ਦਸਾਇਣ ਨਟ ਮਹਲਾ ਪੰਜਵਾ ਮੇਰੀ ਸਰਬ ਸੁਨਾਮ ਦਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਉ ਸੁਖਦਾਤਾ ਦੁਖ ਭੰਜਨਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕਰੋ ਲੋਭ ਖੰਡ ਖੰਡ ਕੀਨੇ ਬਿਨਸਿਓ ਮੂੜ ਅਭਿਮਾਨ

ਸਿਮਰ ਭਜ ਜਨ ਪਦਾਰਥ ਜੀਤ ਕੋਟ ਪਤਤ ਹੋਏ ਪਨੀਤ ਨਾਨਕ ਦਾਸ ਬਲ ਬਲ ਕੀਤ ਨਟ ਅਸ਼ਟਪਦੀਆਂ ਮਹੱਲਾ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਮ ਮੇਰੇ ਮਨ ਤਨ ਨਾਮ ਧਾਰੇ ਖਿਨ ਪਰ ਰਹੇ ਨਾ ਸਕੋਂ ਬਿਨ ਸੇਵਾ ਮੈਂ ਗੁਰਮਤਿ ਨਾਮ ਸੁਮਾਰੇ ਰਹਾਉ ਹਰ ਹਰ ਹਰ ਹਰ ਹਰ ਮਨ ਧਿਆਉ ਮੈਂ ਹਰ ਨਾਮ ਪਿਆਰੇ ਦੀਨਾ ਦੀਨ ਦਿਆਲ ਭਈ ਪ੍ਰਭ ਠਾਕੁਰ ਗੁਰ ਕੈ ਸ਼ਬਦ ਸਵਾਰੇ ਮਸੂਦਨ ਜਗ ਜੀਵਨ ਮਾਧੋ ਮੇਰੇ ਠਾਕੁਰ ਅਗਮ ਪਾਰੇ ਇੱਕ ਬਿਨੋ ਬੇਨਤੀ ਕਰੋ ਗੁਰਿਆ ਕੇ ਮੈਂ ਸਾਧੂ ਚਰਨ ਪਖਾਰੇ ਸਹਿਸ ਨੇਤਨ ਨੇਤਰੈ ਪ੍ਰਭ ਕੋ ਪ੍ਰਭ ਏਕੋ ਪੁਰਖ ਨਰਾਰੇ ਸਹਿਸ ਮੂਰਤ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਗੁਰਮਨ ਤਾਰੇ ਗੁਰਮਤਿ ਨਾਮ ਦਮੋਦਰ ਪਾਇਆ ਹਰ ਹਰ ਨਾਮ ਉਰਧਾਰੇ ਹਰ ਹਰ ਕਥਾ ਬਣੀ ਅਤ ਮਿੱਠੀ ਜਿਉਂ ਗੂੰਗਾ ਗੜਕ ਸਮਾਰੇ ਰਸਨਾ ਸਾਧ ਚੱਖੇ ਭਾਏ ਦੂਜੇ ਅਤ ਫੀਕੇ ਲੋ ਬਿਕਾਰੇ ਜੋ ਗੁਰਮੁਖ ਸਾਧ ਚੱਖੇ ਰਾਮ ਨਾਮਾ ਸਭ ਅਨ ਰਸ ਸਾਧ ਵਿਸਾਰੀ ਗੁਰਮਤਿ ਰਾਮ ਨਾਮ ਧਨ ਪਾਇਆ ਸੁਣ ਕਹਿਤਿਆਂ ਪਾਪ ਨਿਵਾਰੇ ਧਰਮ ਰਾਏ ਜਮ ਨੇੜ ਨਾ ਆਵੇ ਮੇਰੇ ਠਾਕ ਕੇ ਜਨ ਪਿਆਰੇ ਸਾਸ ਸਾਸ ਸਾਸ ਹੈ ਜੇਤੇ ਮੈਂ ਗੁਰਮਤਿ ਨਾਮ ਸਮਾਰੇ ਸਾਸ ਸਸ ਜਾਏ ਨਾਮੇ ਬਿਨ ਸੋ ਬਿਰਥਾ ਸਾਸ ਬਿਕਾਰੀ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਨੀ ਮੋਕੋ ਅਰਜਨ ਮੇਲ ਪਿਆਰੇ ਨਾਨਕ ਦਾਸ ਅੰਦਾਸ ਕਹਿਤ ਹੈ ਅਮਦਾਸ ਨੇ ਕੇ ਪਨਾਰੇ ਨਟ ਮਹਲਾ ਚੌਥਾ ਰਾਮ ਹਮ ਪਾਥ ਨਿਰਗੁਨਿਆਰੇ ਕਿਰਪਾ ਕਿਰਪਾ ਕਰ ਗੁਰੂ ਮਲਾਏ ਹਮ ਪਾਹਨ ਸ਼ਬਦ ਗੁਰ ਤਾਰੇ ਰਾਉ ਸਤਿਗੁਰ ਨਾਮ ਦਰਾਏ ਅਤ ਮੀਠਾ ਮਹਿਲਾ ਕਰਮ ਲਗਾਰੀ ਨਾਮੇ ਸੁਤ ਭਜੀ ਹੈ ਦੈਦ ਸਰ ਮੁਸਕੀ ਮੁਸਕ ਗੰਧਾਰੇ ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਕੋ ਨੀਕੇ ਬਚਨ ਸੰਵਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਣ ਨਿਸਤਾਰੇ ਵਿਵੇਕ ਗੁਰੂ ਗੁਰੂ ਸਮਦਾਸੀ ਤਿਸ ਮਿਲੀਏ ਸੰਖ ਉਤਾਰੇ ਸਤਿਗੁਰ ਮਿਲੇ ਪਰਮ ਪਦ ਪਾਇਆ ਹੋ ਸਤਿਗੁਰ ਕੈ ਬਲਹਾਰੀ ਪਖੰਡ ਪਖੰਡ ਕਰ ਕਰ ਭਰਮੇ ਲੋ ਪਖੰਡ ਜਗ ਬੁਰਿਆਰੀ ਹਲਤ ਪਾਲਤ ਸੁਖਦਾਈ ਹੋਵੇ ਹਲਤ ਪਾਲਤ ਦੁਖਦਾਈ ਹੋਵੇ ਜਮਕਾਲ ਖੜਾ

Vaheguru, Vaheguru, Vaheguru, Vaheguru, Vaheguru.

Bye.

Bye.

ਚੰਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ। ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸ਼ਰਨਾਈ ਜਾ ਕਰਤਾ ਵਾਲੇ

0: ਜਨਮ ਮਰਨ ਕੀਤੇ
1: ਸਦਾ ਸੁਖੀ ਸਦਾ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ